ਕਰ ਮੇਰਾ ਦਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਾਮ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਅਪਰਾਧ ਮਿੱਠੇ ਹਰ ਸੇਵਾ ਚਰਨ ਕਮਲ ਜਾਂ ਕਾ ਮਨ ਰਾਪੇ ਸੋ ਗਗਨ ਤਿਸਮ ਜਾਨਾ ਵਿਆਪੇ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਤਾਂ ਪਰ ਤਨ ਦੁੱਖ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੈ ਨੇੜੇ ਤਿਸਨਾ ਅਗਨ ਪ੍ਰਭ ਆਪ ਬਜਾਈ ਨਾਨਕ ਉਦਰੇ ਪ੍ਰਭ ਸਰਨਾਈ ਧਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਾਵ ਅਨਕ ਪ੍ਰਕਾਰੀ ਵਸਤਰ ਉਡਾਏ ਅੰਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਸਵਾਰੇ ਹਰ ਕਾ ਮਾਰਗ ਹਿਰਦੇ ਨਿਹਾਰੇ ਹਰ ਕਾ ਨਾ ਮਾਰਗ ਹਿਰਦੇ ਨਿਹਾਰੇ ਮਨ ਤਨ ਅੰਤਰ ਚਰਨ ਤੇ ਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਧਨਾਸਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਕਿਨ ਮੈਂ ਤਾਰਾ ਰਾਮ ਕੋਈ ਹੋਆ ਕਰਮ ਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਤੇ ਆਇਆ ਬੰਧਨ ਕਟਨ ਹਰ ਸੁਹਾਮੀ ਜਨ ਨਾਨਕ ਸਿਮਰੇ ਅੰਤਰ ਜਾਮੀ ਧਨਾਸਰੀ ਮਹੱਲਾ ਪੰਜਵਾਂ ਕਿਤੇ ਪ੍ਰਕਾਰ ਨ ਤੂਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਾਮ ਜੀ ਪ੍ਰਾਣ ਮਨ ਤਨ ਤੇ ਪਿਆਰਾ ਹੋਮੇ ਬੰਧ ਹਰ ਦੇਵਨ ਹਾਰਾ ਚਰਨ ਕਮਲ ਸਿਉ ਲਾਗੋ ਨੇਉ ਨਾਨਕੀ ਬੈਨੰਤੀ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ ਧਨਾਸਰੀ ਮਹੱਲਾ ਨੌਵਾਂ ਕਾਹੇ ਰੇਵਨ ਖੋਜਨ ਜਾਏ ਸਰਬ ਨਿਵਾਸੀ ਸਦਾ ਲੇਪਾ ਤੂੰ ਹੀ ਸੰਗ ਸਮਾਈ ਰਾਉ ਪੋਪ ਮਦ ਜਿਉ ਬਸ ਬਸਤ ਹੈ ਮੁਕਰ ਮਾਹ ਜੈਸੇ ਛਾਏ ਤੈਸੇ ਹੀ ਹਰ ਵਸੇ ਨਿਰੰਤਰ ਕਟ ਹੀ ਖੋਜੋ ਪਾਏ ਬਾਹਰ ਪੀਤਰ ਏਕੋ ਜਹਨੋ ਇਹ ਗੁਰ ਗਿਆਨ ਬਤਾਏ ਜਾਂ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੇ ਕਾਏ ਧਨਾਸਰੀ ਮਹੱਲਾ ਨੌਵਾਂ ਸਾਧੋ ਇਹ ਜਗ ਭਰਮ ਭਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਬਿਕਾਨਾ ਰਾਮ ਮਾਤ ਪਿਤਾ ਪਾਈ ਸੁਤ ਬੰਤਾ ਤਾਂ ਕੇ ਰਸਲ ਪਟਾਨਾ ਜੋਬਨ ਧਨ ਪਰਵਤਾ ਕੇ ਮਦਮੈ ਅਹਿਨਸ ਰਹੇ ਦਿਵਾਨਾ ਦੀਨ ਦਿਆਲ ਸਦਾ ਦੁਖ ਭੰਜਨ ਤਾਂ ਸਿਉ ਮਨ ਨਾ ਲਗਾਨਾ ਜਾਂ ਨਾਨਕ ਕੂਟਨ ਮੈਂ ਕਿਨੂੰ ਗੁਰਮੁਖ ਹੋਏ ਪਛਾਨਾ ਧਨਾਸਰੀ ਮਹੱਲਾ ਨੌਵਾਂ ਤੈ ਜੋਗੀ ਕੋ ਜੁਗਤ ਨ ਜਾਨੋ ਲੋਭ ਮੋਹ ਮਾਇਆ ਮਮਤਾ ਪੁਨ ਜੈ ਕਟ ਮਹੇ ਪਛਾਨੋ ਰਾ ਪਰ ਨਿੰਦਾ ਉਸ ਤਨ ਨ ਜਾ ਕੇ ਕੰਚਨ ਲੋ ਸਮਾਨੋ ਹਰਖ ਸੂਗ ਤੇ ਰਹੇ ਅਤੀਤਾ ਜੋਗੀ ਤਾਏ ਬਖਾਨੋ ਚੰਚਲ ਮਨ ਦੈ ਦਿਸ ਕੋ ਧਾਵਤ ਚਲ ਜਾਏ ਠਹਿਰਾਨੋ ਕਹ ਨਾਨਕ ਏ ਬਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਾਨੋ ਧਨਾਸਰੀ ਮਹੱਲਾ ਨੌਵਾਂ ਅਮੈ ਕੌਣ ਅਪਾਉ ਕਰੋ ਜੈ ਵਿਦ ਮਨ ਕੋ ਸਹਿਸਾ ਚੁੱਕੇ ਭਵ ਨਿਦ ਪਾਰ ਭਰੋ ਰਾਮ ਜਨਮ ਪਾਏ ਕੁਛ ਭਲੋ ਨ ਕਿਨੋ ਤਾਂ ਤੇ ਅਦ ਕਢਰੋ ਮਨ ਵਿੱਚ ਕਰਮ ਹਰ ਗੁਣ ਨੇ ਗਾਏ ਜੈ ਜੀ ਸੋਚ ਧਰੋ ਗੁਰਮਤਿ ਸੁਨ ਕੁਛ ਗਿਆਨ ਨ ਉਪਜਿਓ ਪਛੂ ਜਿਉ ਉਧਰ ਭਰੋ ਕਹੁ ਨਾਨਕ ਪਰਾ ਬਿਰਦ ਪਛਾਨੋ ਤਬ ਹੂੰ ਪਤਤ ਧਰੋ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨੇ ਦੂਰੇ ਹਰ ਰਸ ਯੋਗ ਚੁਗੇ ਪ੍ਰਭਾਵੈ ਸਰਬਮੈ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬੱਪੜਾ ਛੱਪੜੀ ਨਾਏ ਕੀਚੜ ਰੂਬੇ ਮੈਲ ਨਾ ਜਾਏ ਰਹਾਉ ਰਖ ਰਖ ਚਰਨ ਧਰੇ ਬੇਚਾਰੇ ਦੁਬਦਾ ਛੋੜ ਪਏ ਨਿਰੰਕਾਰੇ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾਂ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਿ ਜਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰਵਚਨੀ ਆਦਰ ਸੁਨ ਮੰਡਲ ਇੱਕ ਜੋਗੀ ਵੈਸੇ ਨਾਰਨ ਪੁਰਖ ਕਹੂੰ ਕਹੁ ਕੈਸੇ ਤ੍ਰੈ ਭਵਨ ਜੋਤ ਰਹੇ ਲਿਵਲਾਈ ਸੁਰ ਨਰਨਾਥ ਸੱਚੇ ਸਰਨਾਏ ਆਨੰਦ ਮੂਲ ਅਨਾਥ ਅਧਾਰੇ ਗੁਰਮੁਖ ਭਗਤ ਸਹਿਜ ਵਿਚਾਰੇ ਭਗਤ ਵਚਨ ਪੈ ਕਾਟਨ ਹਾਰੇ ਹੋਮੇ ਮਾਰ ਮਿਲੇ ਭਗਤਾਰੇ ਅਨਕ ਜਤਨ ਕਲ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ
जन्म पदार्थ दुबदा खोवै आप ना चेन सप्रम परम।

ਹੋਵੇ ਕਹਿਤੋ ਪੜਤੋ ਸੁਣਤੋ ਏਕ ਧੀਰਜ ਧਰਮ ਧਰਨੀ ਤਰ ਟੇਕ ਜਥ ਸੰਜਮ ਹਿਰਦੇ ਸਮਾਏ ਚੌਥੇ ਪਦ ਕੋ ਜੇ ਮਨ ਪਤੇ ਆਏ ਸਾਚੇ ਨਿਰਮਲ ਮੈਲਨ ਲਾਗੇ ਗੁਰ ਕੇ ਸ਼ਬਦ ਭਰਮ ਪਾ ਭਾਗੇ ਸੂਰਤ ਮੂਰਤ ਆਂਦ ਨੂਪ ਨਾਨਕ ਜਾਚੇ ਸਾਚ ਸਰੂਪ ਧਨਾਸਰੀ ਮਹੱਲਾ ਪਹਿਲਾ ਸਹਿਜ ਮਿਲੇ ਮਿਲਿਆ ਪਰਵਾਣ ਨਾ ਤਿਸ ਮਰਨ ਆਵਣ ਜਾਣ ਠਾਕਰ ਮੈਂ ਦਾਸ ਦਾਸ ਮੈਂ ਸੋਏ ਜੈ ਦੇਖਾ ਤੈ ਅਵਰ ਨਾ ਕੋਏ ਗੁਰਮੁਖ ਭਗਤ ਸਹਿਜ ਕਰ ਪਾਈਏ ਬਿਨ ਗੁਰ ਭੇਟੇ ਮਰ ਆਈਏ ਜਾਈਏ ਰਾਹ ਸੋਗਰ ਕਰੋ ਜੇ ਸੱਚ ਦੜਾਵੈ ਕਥਕ ਥਾਵੈ ਸ਼ਬਦ ਮਿਲਾਵੈ ਹਰ ਕੋਈ ਲੋਗ ਅਵਰ ਨਹੀਂ ਕਾਰਾ ਸੱਚੋ ਠਾਕਰ ਸੱਚ ਪਿਆਰਾ ਤਨ ਮੈਂ ਮਨੁਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੇ ਲਾਗੇ ਪਾਏ ਸਤਿਗੁਰ ਪੂਰਾ ਮਿਲੇ ਮਲਾਏ ਆਪ ਦਿਖਾਵੇ ਆਪੇ ਦੇਖੇ ਹੱਠ ਨਾ ਭਤੀਜੇ ਨਾ ਬਹੁ ਭੇਖੇ ਘੜ ਪਾਂਡੇ ਜਿਨੇ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੇ ਆਇਆ ਪੜ ਪੜ ਭੁੱਲੇ ਝੂਟਾਂ ਖਾਏ ਬਹੁਰ ਸਿਆਣ ਪਿਆਵੈ ਜਾਏ ਨਾਮ ਜਪੇ ਪਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂਜ ਸਿਲਾ ਤੀਰਥ ਬਨ ਬਾਸਾ ਭਰਮਤ ਡੋਲਤ ਪਏ ਉਦਾਸਾ ਮਨ ਮਹਿਲੇ ਸੁਚਾ ਕਿਉਂ ਹੋਏ ਸੱਚ ਮਿਲੇ ਪਾਵੇ ਪਤ ਸੋਏ ਅਚਾਰਾਂ ਵਿਚਾਰ ਸਰੀਰਾ ਆਦ ਜਗਾਦ ਸਹਿਜ ਮਨ ਧੀਰਾ ਪਲ ਪੰਕਜ ਮੈਂ ਕੋਟ ਧਾਰੇ ਕਰ ਕਿਰਪਾ ਪ੍ਰਗੁਰ ਮੇਲ ਪਿਆਰੇ ਕਿਸ ਅੱਗੇ ਪ੍ਰਭ ਤੁਧ ਦਸਲਾਏ ਤੁਝ ਬਿਨ ਦੂਜਾ ਮੈਂ ਕੋ ਨਾਹੀ ਜਿਉਂ ਤੁਧ ਪਾਵੈ ਤਿਉਂ ਰਾਖਰ ਜਾਏ ਨਾਨਕ ਸਹਿਜ ਪਾਏ ਗੁਣ ਗਾਏ ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੋ ਜੋ ਜੋਨੀ ਆਇਓ ਤੈ ਤੈ ਉਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਊਟ ਸਾਧ ਰਾਖੋ ਦੇ ਕਰ ਹੱਥ ਕਰ ਕਿਰਪਾ ਲਿਓ ਹਰ ਰਾਇਆ ਕਰ ਕਿਰਪਾ ਮੇਲੋ ਹਰ ਰਾਇਆ ਅਨਕ ਜਨਮ ਪਰਮ ਥਿਤ ਨਹੀਂ ਪਾਏ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦਿਓ ਜੀ ਬਤਾਈ ਰਾਮ ਅਨਕ ਭਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਲ ਚਿੰਤ ਠਾਕਰ ਸਿਉ ਮੇਰਾ ਰੰਗ ਲਾਵੈ ਪੜੇ ਰੇ ਸਗਲ ਵੇਦ ਨ ਚੁੱਕੇ ਪਨ ਮਨ ਭੇਦਾ ਇੱਕ ਖਿਨ ਨਹੀਂ ਧੀਰੇ ਮੇਰੇ ਮਨ ਕਰਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇੱਕ ਅੰਮ੍ਰਿਤ ਨਾਮ ਮੇਰੇ ਹਿਰਦੇ ਸਿੰਚਾ ਜੇਤੇ ਰੇ ਤੀਰਥ ਨਾਏ ਉਮਦ ਮੈਲ ਲਾਏ ਘਰ ਕੋ ਠਾਕਰ ਇੱਕ ਤਿਲ ਨਾ ਮਾਨੇ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੇ ਸਗਲ ਆਸਮ ਕੀਨੇ ਮਨੁਆ ਨੈ ਪਤੀਨੇ ਵਿਵੇਕਹੀਨ ਦੇਹੀ ਧੋਏ ਕੋਈ ਪਾਈਏ ਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੇ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਾ ਏਤ ਕਰਤਾ ਗਰਭ ਗਰ ਪੜੇ ਕਹੀ ਨਾ ਲੇਖੇ ਜਿਸ ਭੇਟੀਏ ਸਫਲ ਮੂਰਤ ਕਰੇ ਸਦਾ ਕੀਰਤ ਗੁਰਪ੍ਰਸਾਦ ਕੋ ਨੇਤਰੋਂ ਭੇਖੇ ਮਨ ਹਟ ਜੋ ਕਮਾਵੈ ਤਿਲ ਨਾ ਲੇਖੇ ਪਾਵੈ ਬੁਗਲ ਜਿਉਂ ਧਿਆਨ ਲਾਵੈ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖੇ ਦਾਈ ਪ੍ਰਭ ਕੀ ਕਥਾ ਸੁਣਾਏ ਤਿਸ ਭੇਟੇ ਗਤ ਹੋਏ ਮਾਰੇ ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਧਨ ਮਾਏ ਗੁਰ ਕੇ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਵਿੰਦ ਸੁਖ ਨਾਨਕ ਲਾਦੇ ਹਰ ਚਰਨ ਭਰਾਤਾ ਸਫਲ ਸਫਲ ਪਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ ਰਹਾਓ ਦੂਜਾ ਧਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦੁਸਹਰਾ ਨਾਹੋ ਨਾਮ ਹਰ ਕਾ ਸਦਾ ਜਾਚੂ ਦਿਓ ਪ੍ਰਭ ਧਰਨੀ ਧਰਾ ਸੰਸਾਰ ਰੋਗੀ ਨਾਮ ਦਾਰੋ ਮੈਲ ਨਾ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੰਜਣਾ ਸਾਚ ਨ ਲਾਗੇ ਮੈਲ ਕਿਆ ਮਲ ਧੋਈਐ ਗੁਣੇ ਹਾਰ ਪਰੋਏ ਕਿਸ ਕੋ ਰੋਈਐ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨ ਆਵੈ ਆਪ ਪਰਸ ਪਰਮ ਤੇ ਹੰਨੀ ਸਾਚ ਸਾਚੇ ਭਾਵੈ ਆਨੰਦ ਅੰਦਿਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੈ।
संगत मीत मिलाप पूरा नावणो गावे गावन हार शब्द सुहावणो सलाहे सचे मन सतगुर पुन दान दया मते पिर संग पावे सहज नावे बेणीता संगम सत सते राध इकंकार साचा नित दे चढ़े सभाया गत संग मीता सत संगत कर नदर मेल मलाया कहन कहे सब कोए के बड़े आखिए हूँ मूर्ख नीच जान समझा साखिए सच गुर की साखी अमृत पाखी तित मन मानिया मेरा कूच करे आवे बिख लादे शब्द सचे गुर मेरा आखण तोट न भगत भंडारी भरपुर आ सोए नानक सच कहे बेनते मन मांझे सच सोए तरासरी महला पहला जीवा तेरे नाए मन आनंद है जियो सचो साचा नाओ गुण गोविंद है जियो गुर ज्ञान अपारा सिरजन हारा जिन सिर जी तिन गोए परवाणा आया हुक्म पठाया फेर न सके कोए आपे कर बेखे सिर सिर लेखे आपे सुरत बजाई नानक साहेब अगमे गोचर जीवा सची नाई तुम सारे अवर न कोई आया जासी जियो हुक्मी होए नबेड़ भरम चकासी जियो गुर भरम चकाए कथ गाए सच में सच समाणा आप पाए आप समाए हुक्मी हुक्म पछाणा सची बड़ियाई गुरते पाई तू मन अंत सखाई नानक साहेब अवर न दूजा नाम तेरे बड़ियाई तू सच्चा सिरजन हार अलख सरंदया जियो एक साहिब दोहरा बाद बदंदया जियो दोहरा चलाए हुक्म सभाए जन्म हुआ संसारा नाम बिना नाही को बेली बिखला दी सिर पारा हुक्मी आया हुक्म न बुझे हुक्म सवार न हारा नानक साहिब शब्द संजापे साचा सिरजन हारा भगत सोहे दरबार शब्द सुहाया जी।

ਰਾਂ ਕਹਿਤ ਕਬੀਰ ਸੁਨੋ ਰੇ ਲੋਏ ਪਰਮ ਨ ਭੁੱਲੋ ਕੋਏ ਕਿਆ ਕੰਸੀ ਕਿਆ ਉਖਰ ਮੈਂ ਘਰ ਰਾਮ ਰਿਦੇ ਜੋ ਹੋਏ ਇੰਦਰ ਲੋਕ ਸਿਵ ਲੋਕੇ ਜੈਬੋ ਹੁਛੇ ਤਪ ਕਰ ਬਾਹਰ ਐਬੋ ਕਿਆ ਮੰਗੂ ਕਿਛ ਥਿਰ ਨਾਹੀ ਰਾਮ ਨਾਮ ਰਖ ਮਨ ਮਾਹੀ ਰਾਮ ਸੋਭਾ ਰਾਜ ਬਿਕੇ ਬਿਬੇ ਬਡਿਆਈ ਅੰਤਰ ਕਾਹੂ ਸੰਗ ਸਹਾਈ ਪੁੱਤਰ ਕਲੱਤਰ ਲਛਮੀ ਮਾਇਆ ਇੰਤੇ ਕਹੁ ਕਵਨੇ ਸੁਖ ਪਾਇਆ ਕਹਿਤ ਕਬੀਰ ਅਵਰ ਨਹੀਂ ਕਾਮਾ ਹਮਰੇ ਮਨ ਤਨ ਰਾਮ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਟਤੇ ਅਧਕਾਈ ਰਾਓ ਬੰਤਾ ਸੁਤ ਦੇ ਗ੍ਰਹਿ ਸੰਪਤ ਸੁਖਦਾਈ ਇਨ ਮੈਂ ਕੁਛ ਨਾਏ ਤੇਰੋ ਕਾਲ ਅਵਧੇ ਆਏ ਅਜਾ ਮਲ ਗਜ ਗਨਕਾ ਪਤ ਕਰਮ ਕੀਨੇ ਤੇ ਉੱਤਰ ਪਾਰ ਪਰੇ ਰਾਮ ਨਾਮ ਲੀਨੇ ਸੁਕਰ ਕੁਕਰ ਜੋਨ ਭਰਮੇ ਤੋ ਲਾਜ ਨਾ ਆਈ ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਤਜ ਪਰਮ ਕਰਮ ਨਿਧ ਬੇਦਨ ਖੇਦ ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਧਨਾਸਰੀ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡਲ ਛਾਏ ਮਾਰ ਕੰਡੇ ਤੇ ਕੋਏ ਦਿਖਾਏ ਤੇ ਜਿਨ ਤ੍ਰਿਣ ਮੂਹ ਧਰ ਮੂੰਡ ਬੁਲਾਏ ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਬ ਕਰਤ ਹੋ ਬਿਨ ਸਜਾਇ ਝੂਠੀ ਦੇਹੀ ਰਾਮ ਮੇਰੀ ਮੇਰੀ ਕਹਿ ਰੋਂ ਕਰਤੇ ਦੁਰਯੋਧਨ ਸੇ ਭਾਈ ਬਾਰੇ ਜੋਜਨ ਛਤਰ ਝੱਲੇ ਤਾਂ ਦੇਹੀ ਗਿਰਜ ਥਾ ਗੇ ਦੇਹੀ ਗਿਰਜਨ ਖਾਏ ਸਰਬ ਸੁਨਾ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾਂ ਪਿਓ ਦਰ ਬਾਧੇ ਹਾਥੀ ਖਿਨ ਮੈਂ ਪਈ ਪਰਾਏ ਦਰਵਾਸਾਂ ਸਿਉ ਕਰਤ ਟਗੋਰੀ ਜਦ ਵੇ ਫਲ ਪਾਏ ਕਿਰਪਾ ਕਰੀ ਜਨੇ ਆਪਣੇ ਉੱਪਰ ਨਾਮ ਦਿਉ ਹਰ ਗੁਣ ਗਾਏ ਦਸ ਬਿਰਾਗਣ ਮੋਹਿ ਬਸ ਕਹਿਨੀ ਪੰਚੋ ਕਾ ਮਿਟ ਪਨਾਵੋ ਸਤਰ ਧੋਏ ਭਰੇ ਅੰਮ੍ਰਿਤਸਰ ਬਿਹਕੋ ਮਾਰ ਕਢਾਵੋ ਪਾਛੇ ਬਹੁਰ ਨਾਵਨ ਪਾਵੋ ਅੰਮ੍ਰਿਤ ਬਾਣੀ ਘਟਤੇ ਉਚਰੋ ਆਤਮ ਕੋ ਸਮਝਾਵੋ ਰਾਮ ਬਜਰ ਕਠਾਰ ਮੋਹੇ ਹੈ ਛੀਨਾ ਕਰ ਮਿੰਨਤ ਲਗ ਪਾਵੋ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ ਇਹੋ ਸੰਸਾਰ ਤੇ ਤਬ ਹੀ ਝੂਟੋ ਜੋ ਮਾਇਆ ਕੰਨੈ ਲਪਟਾਵੋ ਮਾਇਆ ਨਾਮ ਗਰਭ ਜੋਨਕਾ ਤੇ ਤਜ ਦਸਨ ਪਾਵੋ ਇਤ ਕਰ ਭਗਤ ਕਰੇ ਜੇ ਜੋ ਜਨ ਤਿਨ ਪੌ ਸਗਲ ਚਕਾਈਐ ਕਹਿਤ ਨਾਮ ਦਿਉ ਬਾਰ ਕਿਆ ਭਰਮੋ ਇਹ ਸੰਜਮ ਹਰ ਪਾਈਐ ਰਾ ਮਾਰ ਬਾੜ ਜੈਸੇ ਨੀਰ ਬਲਾ ਬੇਲ ਬਲਾ ਕਰਹਲਾ ਜਿਉਂ ਕਰੰਕ ਨਿਸ ਨਾਦ ਬਲਾ ਤੂੰ ਮੇਰੇ ਮਨ ਰਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਮਈਆ ਰਾਮ ਜਿਉਂ ਧਰਨੀ ਕੋ ਇੰਦਰ ਬਲਾ ਕੁਸਲ ਬਾਸ ਜੈਸੇ ਭਵਰਲਾ ਜਿਉਂ ਕੌਕੁਲ ਕੋ ਕੋਕਲ ਕੋ ਅੰਬ ਬਲਾ ਤਿਉ ਮੇਰੇ ਮਨ ਰਮਈਆ ਚੱਕਵੀ ਕੋ ਜੈਸੇ ਸੂਰ ਬਲਾ ਮਾਨ ਸਰੋਵਰ ਹੰਸਲਾ ਜਿਉਂ ਤਰਨੀ ਕੋ ਕੰਤ ਬਾਲਾ ਤਿਉ ਮੇਰੇ ਮਨ ਰਮਈਆ ਬਾਰਕ ਕੋ ਜੈਸੇ ਖੀਰ ਬਲਾ ਚਾਤਰਿਕ ਮੁਖ ਜੈਸੇ ਜਲ ਤਰਾ ਮਛਲੀ ਕੋ ਜੈਸੇ ਨੀਰ ਬਲਾ ਤਿਉ ਮੇਰੇ ਮਨ ਰਮਈਆ ਸਾਧਕ ਸਿੱਧ ਸਗਲ ਮੁਨ ਚਾਹੇ ਬਿਰਲੇ ਕਾਹੂ ਡੀਠਲਾ ਸਗਲ ਭਵਨ ਤੇਰੋ ਨਾਮ ਬਲਾ ਤਿਉ ਨਾਮ ਮਨ ਬੀਠਲਾ ਪਹਿਲ ਪੁਰੀਏ ਪਡਰਕ ਬੰਨਾ ਤਾਂਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰਨ ਚੰਦ ਤੇ ਨਾਚਨਾ ਪਹਿਲ ਪੁਰਸਾਵਰਾ ਅਥੋਨ ਪੁਰਸਾਦ ਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੇ ਪਿੰਦੀ ਹੈ ਸਾਗਰਾ ਰਾਮ ਨਾ ਚੰਤੀ ਗੋਪੀ ਜਨਾ ਨਈਏ ਤੇ ਬੈਰੇ ਕੰਨਾ ਤਰ ਤਰਕ ਨਾ ਚੀ ਭਰਮੀਆਂ ਚਾ ਕੇਸਵਾ ਬਚੌਨੀ ਅਈਏ ਮਈਏ ਏਕ ਆਨ ਜੀਓ ਪਿੰਦੀ ਉਪਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਆਰਾ ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ ਪਤਤ ਪਾਵਨ ਮਾਧੋ ਬਿਰਧ ਤੇਰਾ ਤਨ ਤੇ ਵੇ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰੇ ਮਾਥੇ ਲਾਗੀ ਲੇ ਧੂਰ ਗੋਬਿੰਦ ਚਰਨਨ ਕੇ ਸੁਰ ਨਰ ਮੁਨ ਜਨ ਤਿਨੂ ਤੇ ਦੂਰਾ ਰਾਮ ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ ਚਰਨ ਸਰ ਨਾਮਾ ਬਲ ਤਿਹਾਰੇ ਧਨਾਸਰੀ ਭਗਤ ਰਵਿਦਾਸ ਜੀ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੇ ਮਨ ਕੋ ਪੂਰਨ ਦੀਜੈ ਹੂੰ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਾਰਨ ਬੋਲ ਰਾਮ
ਬਹੁਤ ਜਨਮ ਵਿਛਰੇ ਤੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੇ ਚਿੱਤ ਸਿਮਰਨ ਕਰੋ ਨੈਨ ਅਵਲੋਕਨੋ ਸਰਬ ਬਾਣੀ ਸੋਜਸ ਪੂਰ ਰਾਖੋ ਮਨ ਸੋ ਮਤ ਕਰ ਕਰੋ ਚਰਨ ਹਿਰਦੇ ਤਰੋ ਰਸਨ ਅੰਮ੍ਰਿਤ ਰਾਮ ਨਾਮ ਪਾਖੋ ਮੇਰੀ ਪ੍ਰੀਤ ਗੋਵਿੰਦ ਸਿਉ ਜਿਨ ਘਟੇ ਮੈਂ ਤੋ ਮੋਲ ਮਹਿਗੀ ਲਈ ਜੀ ਸਟੇ ਰਾਮ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੇ ਭਾਵ ਬਿਨ ਭਗਤ ਨਹੀਂ ਹੋਏ ਤੇਰੇ ਕਹੇ ਰਵਿਦਾਸ ਇੱਕ ਬੇਨਤੀ ਹਰਸਿਓ ਪੈਜ ਰਾਖੋ ਰਾਜਾ ਰਾਮ ਮੇਰੇ ਨਾਮ ਤੇਰੋ ਆਰਤੀ ਮੱਜਨ ਮਰਾਰੇ ਨਾਮ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਓ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੇ ਛਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ ਤੁਝੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੇ ਨਾਮ ਤੇਰੋ ਤੇਲ ਲੈ ਮਹਿ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਪਿਓ ਜਿਆਰੋ ਪਵਨ ਸਗਲਾਰੇ ਨਾਮ ਤੇਰੋ ਧਾਗਾ ਨਾਮ ਫੁੱਲ ਮਾਲਾ ਭਾਰ ਅਠਾਰੇ ਸਗਲ ਜਠਾਰੇ ਤੇਰੋ ਕੀਆ ਤੁਝੇ ਕਿਆਰ ਪੋ ਨਾਮ ਤੇਰਾ ਤੂੰ ਹੀ ਚਵਰ ਟਲਾਰੇ ਦਸ ਅਠਾਂ ਅੱਠ ਸੱਠੇ ਚਾਰੇ ਖਾਣੀਏ ਬਰਤਨ ਹੈ ਸਗਲ ਸੰਸਾਰੇ ਕਹੇ ਰਵਿਦਾਸ ਨਾਮ ਤੇਰੋ ਆਰਤੀ ਸਤਨਾਮ ਹੈ ਹਰ ਭੋਗ ਤੁਹਾਰੇ ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਰਾਇਣ ਨਿੰਦ ਸਕਾਏ ਭੁਲੀ ਗਵਾਰੇ ਦੋ ਕਿਰਤ ਸੁਕਿਰਤ ਥਾਰੋ ਕਰਮ ਰੇ ਰਹਾਉ ਸੰਕਰਾ ਮਸਤਕ ਵਸਤਾ ਸੁਰਸਰੀਏ ਸਨਾਨ ਰੇ ਕੁੱਲ ਜਨ ਮਧੇ ਮਿਲੋ ਸਾਰੰਗ ਪਾਨ ਰੇ ਕਰਮ ਕਰ ਕਲੰਕਮ ਬਿਸਟਰੇ ਵਿਸਕਾ ਦੀਪ ਸੁਆਮੀ ਤਾਂਚੇ ਰੇ ਸਵਾਰਥੀ ਪੰਖੀ ਰਾਏ ਗੁਰੜ ਤਾਂਚੇ ਬਾਧਵਾ ਕਰਮ ਕਰ ਅਰਨਾ ਪਿੰਗਲਾਰੀ ਅਨਕ ਪਤਕ ਹਰਤਾ ਤ੍ਰੈ ਭਵਨ ਨਾਥ ਰੀ ਤੀਰਥ ਤੀਰਥ ਪਰਮਤਾ ਲਹੇ ਨਾ ਪਾਰ ਰੇ ਕਰਮ ਕਰ ਕਪਾਲ ਮਫੀਸਟਰੇ ਅੰਮ੍ਰਿਤ ਸਸੀ ਤੇਨ ਲਕਸ਼ਮੀ ਕਲ ਪੱਤਰ ਸਿਖਰ ਸੁਨਾਗਰ ਨਥੀ ਜੇ ਨਾਥੰਗਾ ਨਦੀ ਸੇ ਚੇ ਨਾਥੰਗ ਕਰਮ ਕਰ ਖਾਰ ਮਫੀਸਟਰੇ ਧਾਦੀਲੇ ਲੰਕਾ ਗੜ੍ਹ ਪਾੜ ਲੀਏ ਰਾਵਣ ਬਨ ਸਲ ਬਿਸਲ ਆਨ ਥਕੀਲੇ ਹਰੇ ਕਰਮ ਕਰ ਕਸ਼ਟੇ ਮਫੀਸਟਰੇ ਪੂਰਬਰੋ ਕਿਰਤ ਕਰਮ ਨਾ ਮਿਟੇ ਰੀ ਘਰ ਗਹਿਣ ਤਾਂਚੇ ਮੋਹੇ ਜਪ ਲੀਏ ਰਾਮ ਰੇ ਰਾਮ ਚੇ ਨਾਮੰਗਾ ਬਤ ਬਦਤ ਤਰਲੋਚਨ ਰਾਮ ਜੀ ਸ੍ਰੀ ਸੈਨ ਦੂਪ ਦੀਪ ਕਿਰਤ ਸਾਜ ਆਰਤੇ ਬਾਰਨੇ ਜਾਓ ਕਬਲਾਪਤੇ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਾਉ ਉਤਮ ਦੀਰਾ ਨਿਰਮਲ ਬਾਤੇ ਤੁਹੀਂ ਨਿਰੰਜਨ ਕਬਲਾ ਪਾਤੇ ਰਾਮਾ ਭਗਤ ਰਾਮਾਨੰਦ ਜਾਣੇ ਪੂਰਨ ਪਰਮਾਨੰਦ ਵਿਖਾਨੇ ਮਦਨ ਮੂਰਤ ਤੈ ਭੈ ਤਾਰ ਗੋਬਿੰਦੇ ਸੈਨ ਭਰੇ ਭਜ ਪਰਮਾਨੰਦੇ ਪੀਪਾ ਕਾਓ ਦੇਵੋ ਕਾਇਲ ਦੇਵਲ ਕਾਇਓ ਜੰਗਮ ਜਾਤੇ ਕਾਇਓ ਧੂਪ ਦੀਪ ਨੇ ਬੇਦਾ ਕਾਇਓ ਪੂਜੋ ਪਾਤੇ ਕਾਇਆ ਬਹੁ ਖੰਡ ਖੋਜਤੇ ਨਾ ਨਵ ਨਿਧ ਪਾਏ ਨਾ ਕੁਛ ਆਇਵੋ ਨਾ ਕੁਛ ਜਾਇਵੋ ਰਾਮ ਕੀ ਦੁਹਾਈ ਰਾਮ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ਪੀਪਾ ਪਰਮੇ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੈ ਧੰਨਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ਰਾਮ ਦਾਲ ਸਿੰਦਾ ਵਾਂਗੂ ਕਿਉ ਹਮਰਾ ਖੁਸ਼ੀ ਕਰੇ ਨਿਤ ਜੀਉ ਪਨੀਆਂ ਸਾਧਨ ਨਿਕਾ ਅਨਾਜ ਮੰਗੋ ਸਤ ਸੇਕਾ ਗੋ ਭੈਸ ਮੰਗੋ ਲਾਬੇਰੀ ਇਕ ਤਾਜਨ ਤੁਰੀ ਚੰਗੇਰੀ ਕਰਕੇ ਗਿਹਨ ਚੰਗੇ ਜਨ ਧੰਨਾ ਲੈ ਮੰਗੇ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨਾਮ ਹਰ ਵਸਿਆ ਗੁਰ ਹੱਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰਨਾਮ ਦੀ ਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰੇ ਹਰ ਨਾਮ ਦੜਾਇਆ ਬਿਨ ਆਵੇ ਜੀਵਨ ਬਿਰਥਾ ਰਾਮ ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨ ਸੇਵੇ ਕਬਹੂ ਤਿੰਨ ਸਨ ਸਭ ਜਨਮ ਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਮੋਹ ਕੋ ਕੀਜੇ ਦਾਸ ਦਾਸ ਦਾਸਨ ਕੋ
को हर दया तार जगनाता। हम अंधले ज्ञानहीन ज्ञाने क्यों चाले मार्ग पांता, हम अंधले को गुरे अंचल दीजे जन नानक चले मलांता। जैत श्री महला चौथा। हीरा लाल मोलक है पहारी बिन गाहक मीका खाका गाखा, रतन गाहक गुरु साधु देखियो तब रतन बिकानो लाखा। मेरे मन गुप्त हीर हर राखा, दीन दयाल मिलायो गुर साधु गुर मिलिया हीर पर आखारा। मनमुख कोठी ज्ञान देरा तिन कर रतन न लाखा, ते उजड़ परम मुए गवारी माया भयंग बिख चाखा। हर हर साध मिलो जन नीके हर साधु सरन महम राखा, हर अंगीकार करो प्रभ स्वामी हम परे पाग तुम पाखा। जेवा क्या गुण आखब काने तुम बड़ अगम बड़ पुरखा, जन नानक हर कृपा तारी बखान डुबत हर राखा। जय श्री महला चौथा। हम बार कुछ न जानो गत मित तीरे मूर्ख मुगदे अन्ना, हर कृपा तार दीजे मति उत्तम कर लीजे मुगद से आना। मेरा मन आलसिया उगलाना, हर हर नाम हर हर आन मिलायो गुर साधो मिल साधु कपट कलाना। राव गुर खिन खिन प्रीत लगावो मेरे हीरे, मेरे प्रीतम नाम पर आना। बे नावे मर जाइये मेरे ठाकर जे अमले अमल लपाना। जिन जिन मन प्रीत लगी हर केरे तिन तुर भागमर पराना, तिन हम चरण सरेवे खिन खिन जिन हर मीठ लगाना। हर हर कृपा तारी मेरे ठाकर जन बिछरे अचरे मलाना, तन तन सतगुर जिन नाम दड़ाया जन नानक तिस कर वाना। जैत श्री महला चौथा। सतगुर साजन पुरख बड़ पाया हर रस रस फल लागवा, माया प्यंग मगरे से है प्राणी गुर बचनी बिस हर काढ़वा। मेरा मन राम नाम रस लागवा, हर किए पतत पवित्र मिल साध गुर हर नामे हर रस चाखवा। राव तन तन बड़ भाग मिलियो गुर साधु मिल साधु लिवो न मन लागवा। तृष्णा अग्न बुझी शांत पाए हर निर्मल निर्मल गुण गायवा, तिनके पाग कीन तुर पाए जिन सतगुर दर्शन ना पाएवा। ते जोने पाए पवे गर्भ गर्भ जोने सब विरता जन्म तिन जायवा। हर देव बिमल मत गुर साध पग सेवे हम हर मीठ लगायवा। जन नानक रेन साध पग मागे हर होए दयाल देवायवा। जैत श्री महला चौथा। जिन हर हिरदे नाम ना बसयो तिन मात कीजे हर बांझा, तिन सुंजी दे फिरे बिन नावे ओए खप खप मुए करांझा। मेरे मन जप राम नाम हर माझा, हर हर कृपाल कृपा प्रभ तारी गुर ज्ञान दियो मन समझा। राव हर कीर्त कल युग पदे उत्तमा हर पाइये सतगुर माझा, हो बलिहारी सतगुर अपने दिन गुप्त नाम पर गाजा। दर्शन साध मिलियो बड भागी सब किल बिख गए गवाजा, सतगुर साह पाया बड दाना हर किए बौ गुर सांझा। जिनको कृपा करी जग जीवन हर उर तारियो मन माझा, धर्म राय दर कागद पारे जन नानक लेखा समझा। जैत श्री महला चौथा। सा संगत साध पाई बड भागे मन चल तो पियो रूड़ा, अनहद तुन बाजे नित बाजे हर अमृत सा तार रस लीड़ा। मेरे मन जप राम नाम हर रूड़ा, मेरे मन तन प्रीत लगाई सतगुर हर मिलियो लाए चपीड़ा। राम साकत बंद पए है माया बिख संचे लाए जकीड़ा, हर के अर्थ कर चन साके जमकाल सहे सिर पीड़ा। जिन हर अर्थ शरीर लगाया गुर साधु बहु सरदा लाए मुख धूड़ा। हलत पलत हर शोभा पावे हर रंग लागा हर रंग लगा मन गूढ़ा। हर हर मेल मेल जन साधु हम साध जना का कीड़ा, जन नानक प्रीत लगी पग साध गुर मिल साधु पखान मिल साधु पखान हरियो मन मूड़ा। जैत श्री महला चौथा। कार दूजा एक ओंकार सतगुर प्रसाद। हर हर सिमरो अगमा पारा जिस सिमरत दुख मिटे हमारा, हर हर सतगुर मुर्ख मिलावो गुर मिलिए सुख होई रामा। हर गुण गावो मीत हमारे हर हर नाम रखो और तारे, हर हर अमृत वचन सुनावो गुर मिलिए प्रगट होई रामा।
ਮਧੂਦਨ ਹਰ ਮਾਧੋ ਪ੍ਰਾਣਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਣਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੇ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮੇਲੋ ਹਰ ਹਰ ਨਾਮ ਸਦਾ ਹਰ ਹਰ ਵਾਹਿਗੁਰੂ ਹਰ ਹਰ ਹਰ ਹਰ ਮਹਾਂਪੁਰਖ ਗੁਰ ਮੇਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਜੈਤ ਸ੍ਰੀ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਜਪਾਹਾਂ ਗੁਰਮੁਖ ਨਾਮ ਸਦਾ ਲੈ ਲਾਹਾਂ ਹਰ ਹਰ ਹਰ ਹਰ ਭਗਤ ਜੜਾਵੋ ਹਰ ਹਰ ਨਾਮ ਸਮਾਹਾ ਰਾਮ ਹਰ ਹਰ ਨਾਮ ਅਮਾਹਾ ਰਾਮ ਹਰ ਹਰ ਨਾਮ ਦਿਆਲ ਧਿਆਹਾਂ ਹਰ ਕੇ ਰੰਗ ਸਦਾ ਗੁਣ ਗਾਹਾਂ ਹਰ ਹਰ ਹਰ ਜਸ ਕੂਮਨ ਪਾਵੋ ਮਿਲ ਸਤਸੰਗ ਅਮਾਹਾ ਰਾਮ ਆਓ ਸਖੀ ਹਰ ਮੇਲ ਮਲਾਹਾਂ ਸੁਣ ਹਰ ਕਥਾ ਨਾਮ ਲੈ ਲਾਹਾਂ ਹਰ ਹਰ ਕਿਰਪਾ ਧਾਰ ਗੁਰ ਮੇਲੋ ਗੁਰ ਮਿਲੀਏ ਹਰ ਮਾਹਾ ਰਾਮ ਕਰ ਕੀਰਤ ਜਸਗਮ ਥਾਹਾ ਖਿਨ ਖਿਨ ਰਾਮ ਨਾਮ ਗਵਾਹਾ ਮੋਹ ਕੋ ਧਾਰ ਕਿਰਪਾ ਮਿਲੀਏ ਗੁਣ ਦਾਤੇ ਹਰ ਨਾਨਕ ਭਗਤ ਮਾਹਾ ਰਾਮ ਜੈਤ ਸ੍ਰੀ ਮਹੱਲਾ ਚੌਥਾ ਰਸ ਰਸ ਰਾਮ ਰਸਾਲ ਸਲਾਹਾਂ ਮਨ ਰਾਮ ਨਾਮ ਪੀਨਾ ਲੈ ਲਾਹਾਂ ਖਿਨ ਖਿਨ ਭਗਤ ਕਰੇ ਦਿਨ ਰਾਤੇ ਗੁਰਮਤਿ ਭਗਤ ਮਾਹਾ ਰਾਮ ਹਰ ਹਰ ਗੁਣ ਗੋਬਿੰਦ ਜਪਾਹਾਂ ਮਨ ਤਨ ਜੀਤ ਸ਼ਬਦ ਲੈ ਲਾਹਾਂ ਗੁਰਮਤਿ ਪੰਚ ਦੂਤ ਬਸ ਆਵੈ ਮਨ ਤਨ ਹਰ ਮਾਹਾ ਰਾਮ ਨਾਮ ਰਤਨ ਹਰ ਨਾਮ ਜਪਾਹਾਂ ਹਰ ਗੁਣ ਗਾਏ ਸਦਾ ਲੈ ਲਾਹਾਂ ਦੀਨ ਦਿਆਲ ਕਿਰਪਾ ਕਰ ਮਾਧੋ ਹਰ ਹਰ ਨਾਮ ਮਾਹਾ ਰਾਮ ਜਪ ਜਗਦੀਸ਼ ਜਪੋ ਮਨ ਮਾਹਾਂ ਹਰ ਹਰ ਜਗਨਾਥ ਜਗ ਲਾਹਾਂ ਧਨ ਧਨ ਬੜੇ ਠਾਕਰ ਪ੍ਰਭ ਮੇਰੇ ਜਪ ਨਾਨਕ ਭਗਤ ਮਾਹਾ ਰਾਮ ਜੈ ਸ੍ਰੀ ਮਹੱਲਾ ਚੌਥਾ ਆਪੇ ਜੋਗੀ ਜੁਗਤ ਜਗਾਹਾਂ ਆਪੇ

ਨਾਨਕ ਸ਼ਰਨ ਦੁਆਰੇ ਜੈ ਸ੍ਰੀ ਮਹੱਲਾ ਪੰਜਵਾਂ ਆਏ ਅਨੇਕ ਜਨਮ ਭ੍ਰਮ ਚਰਨੀ ਉਦਰ ਦਿਹੋ ਅੰਧ ਕੂਪ ਤੇ ਲਾਭ ਆਪਣੀ ਚਰਨੀ ਰਹਾਵ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਹੈ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਭੋ ਬਿਖਮ ਨਦੀ ਜੈ ਤਰਨੀ ਸੁਖ ਸੰਪਤ ਮਾਇਆ ਰਸ ਮਿੱਠੇ ਇਹ ਨੇ ਮਨ ਮੈਂ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਅਭਰਨੀ ਜੈ ਸ੍ਰੀ

0: ਦਰ ਦੁੱਠੇ ਦੁੱਤਾਂ ਡਿੱਠਿਆ ਕਿਰਤ ਕਰਨ ਮਿਟੇ ਨਾਨਕ ਹਰ ਨਾਮ ਧਨ ਖੱਟਿਆ ਉਦਮ ਕਰੇ ਅਨੇਕ ਹਰ ਨਾਮ ਨਾ ਗਾਵਈ ਭਰਮੇ ਜੋ ਅਸੰਖ ਜਨਮ ਮਰਨ ਆਵਈ ਪਛਪਨ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮਿਲ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾ ਪਾਇਆ ਸਹਿ ਸੇਤੀ ਮਨੋਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤਗਾਓ ਹਰੀ ਕੇਰਾ ਮੰਜਨੇ ਵਸਾਇਆ ਕਹਿ ਨਾਨਕੇ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕੁਮਣ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੇ ਮਨੋ ਸੇਵਾ ਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਮ ਸੁਖਮਣ ਵਸਿਆ ਜਿਨ ਇੱਛਾ ਸਭ ਪੁਜਾਈ ਸਦਾ ਗੁਰਬਾਣ ਕੀਤਾ ਗੁਰ ਬੇਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੋਤ ਦਵਾਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪਾਇਆ ਤੁਜਨ ਕੋਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸਕੁਆ ਚਿਤ ਕਾਰਿਆ ਅਣਹਦ ਵਾਜੇ ਅਣਦ ਸੁਣੋ ਵੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਵਿਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਹੋਏ ਸਤਿਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਦੂਰੇ ਸੁਣਤੇ ਪੁਨੀਤ ਕਹਿਤੇ ਹੋਏ ਸਤਿਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਦਿਆ ਅੱਗੇ

0: Fırat'ın verdiği bir kutlayıcı bir tatlı bir hayal vakti bir tatlı parçası bir tüm bakışım var. Ben bunun ardına ediyor Aykırım Kurtuluk'un burada Hasan Anderson'un bir zaten bir okulun için bu sürü karaysa bir yaklaşım diye gözüm bir şey hesabı bir ay. Büyük Bahar'da sonra en de anam veya bir karaysa bir tane sabitini farklı şartları bir konusunu arası bir tane sabitini parçalık ediyor. Tamam, tanı sabitini bir tane sabitini farklı şartları bir tane sabitini ਜਾ ਪਿਆਰੇ ਜੋ ਸਭ ਦਾ ਦਿਨ ਚਾਰ ਮੁਕਤਾ ਹੱਥੀ ਦੇ ਕੇ ਪਤਨੇ ਦੇ ਨਾਲ ਉਹ ਕਾਨਾਂ ਦੇ ਤੇ ਆਉਂ ਚੁੱਕਿਆ ਦੇ ਚਲਾ ਰਹੀ ਤੇ ਉਹ ਅੱਜ ਦੇਖ ਕੇ ਅੰਦਰ ਕੀਤਾ ਸੀ ਨਾ ਪਿਆਰੇ ਚਾਰ ਸੋਚ ਤੋਂ ਕਮਾਈ ਉੱਤੇ ਅੰਦਰ ਕੀ ਬੋਲਣਾ ਜੀ ਬਿਨਾਂ ਸਿੰਘਾਂ ਸੁਣੀਆਂ ਨੇ ਧਰਮ ਦੇ ਸੀ ਤੇ ਬੰਦ ਬੰਦ ਖੋਆ ਇੱਕੋ ਪਿੰਡ ਮਹੀਨਾ ਚੱਕਰੀਆਂ ਤੇ ਚਲੇ ਆ ਰਹੇ ਚਲਾਏ ਗਏ ਉਹ ਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਧੀ ਪੇਸ਼ਣ ਤੋਂ ਆਪਾਂ ਸਮੇਂ ਵਾਰੀ ਬਿਨਾਂ ਸੋਚ ਤੋਂ ਕਮਾਈ ਉੱਤੇ ਅੰਦਰ ਕੀ ਬੋਲਣਾ ਜੀ ਔਰ ਪੰਜਾਬ ਤੱਕਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ ਸਰਬੱਤ ਖਾਲਸਾ ਜੀ ਤੋਂ ਅਰਥ ਗੁਰੂ ਅਰਥ ਗੁਰੂ ਅਰਥ ਮਾਨ ਸਿੱਖਿਆ ਅਤੇ ਪਿਆਰ ਦਾ ਸਰਬੱਤ ਦਾ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਉੱਚਾ ਰਿਹਾ ਦੇਵ ਕਿਰਤ ਦੇ ਗੁਰੂ ਕੀ ਰਾਜ ਪੰਥ ਕੇ ਗੁਰੂ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਦੇ ਬੋਲ ਵਾਲੇ ਬੋਲਣਾ ਜੀ ਔਰ ਸੰਸਕ੍ਰਿਤਾਂ ਕੇਸ ਦਾਨ ਰਹਿਤ ਦਾਨ ਗੁਰਵੇਖ ਦਾਨ ਸਰਦਾਨ ਪ੍ਰਸਾਦਾਨ ਦਾ ਮਸਿਰ ਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਦੇ ਸ੍ਰੀ ਸੁਨਾਜ ਚੌਂਕੀਆਂ ਝੰਡੇ ਮੂਰੇ ਜੁਗੋ ਜੁਗਟਾਲ ਧਰਮ ਪਰ ਜੈਕਾਰ ਬੋਲਣਾ ਜੀ ਔਰ ਮਤ ਜੀ ਮਾਤਾ ਰੱਖਾ ਵਾਹਿਗੁਰੂ ਕਾਲ ਪੁਰਖ ਆਪਣੇ ਪੰਥ ਦੇ ਸਦਾ ਹਰਿ ਦਾਤਾਰ ਦਿਓ ਸ੍ਰੀ ਨਨਕਾਣਾ ਸਾਹਿਬ ਤੋਂ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਬੰਦੂ ਤੋੜਿਆ ਗਿਆ ਸੀ ਵਸੂਦਾਰ ਦੇ ਸੇਵਾ ਸੰਭਾਲ ਦਾ ਦਾਨ ਖਾਲਸਾ ਸਿੰਘ ਮੱਛੀ ਮਾਣ ਦੀ ਮਾਣ ਸ੍ਰੀ ਦਾਣਿਆਂ ਦੇ ਤਾਣ ਨਿਉਤਿਆਂ ਦੀ ਉਰਫਾਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਖਸ਼ ਸ਼ਾਰਾ ਨੇ ਕੀਰਤਨ ਕਰਦੇ ਸ੍ਰੀ ਪਾਸ਼ੇ ਕਰ ਰੋਈ ਤੂੰ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਾਰੇ ਬਖਸ਼ ਕੇ ਨਦਰੀ ਨਦਰੇ ਨਿਹਾਲ ਕਰੇ ਆਦਿ ਦਾ ਕੁਰਾਨ ਕੁਰਤਨ ਆਦਿ ਸਤਿਗੁਰ ਸ੍ਰੀ ਪਾਸ਼ੇ ਆਦਿ ਦੀ ਬਖਸ਼ ਸ਼ੇ ਰਾਮ ਦੇ ਸੰਗਤਾਂ ਸਤਿਗੁਰ ਸ੍ਰੀ ਪਾਸ਼ੇ ਜੀ ਗੁਰਦੁਆਰਾ ਸ੍ਰੀ ਗੁਰੂ ਸੰਗਤ ਸਭਾ ਤੋਂ ਸਮਾਜ ਦਾ ਸੰਗਤ ਅੰਮ੍ਰਿਤ ਤੇ ਸਤਿਗੁਰ ਸ੍ਰੀ ਪਾਸ਼ੇ ਪ੍ਰਮੁੱਖ ਦੀ ਮਿੱਟੀ ਵੱਲੋਂ ਪਰ ਸੁਖਦੇਵ ਸਿੰਘ ਬੱਬਰ ਸਤਿਗੁਰ ਸ੍ਰੀ ਪਾਸ਼ੇ ਹੁਣ ਸ਼ੁਰੂ ਦੀ ਮੰਦੇ ਸਤਿਗੁਰ ਸ੍ਰੀ ਪਾਸ਼ੇ ਨੂੰ ਕੀ ਜਾਣ ਹੋਵੇ ਕਦ ਤੋਂ ਲੈ ਕੇ ਦੁਆਈ ਬਣਦੇ ਸੀ ਅਖੰਡ ਪਾਠ ਸਾਹਿਬ ਪ੍ਰੋਗਰਾਮ ਕਰਾਏ ਹੋਏ ਸਤਿਗੁਰ ਸ੍ਰੀ ਪਾਸ਼ੇ ਕਦ ਤੋਂ ਅੱਜ ਦੁਆਈ ਬਣਦੇ ਪ੍ਰਵਾਹ ਚੱਲ ਰਹੇ ਹਨ ਸਤਿਗੁਰ ਸ੍ਰੀ ਪਾਸ਼ੇ ਪਾਠ ਸਿੰਘ ਉੱਪਰ ਬਾਣੀ ਪੜ੍ਹਦੇ ਹਨ ਸੇਵਾ ਦਾ ਪੁਰ ਸੇਵਾ ਕਰਦੇ ਹਨ ਅਨੇਕ ਪ੍ਰਕਾਰ ਦੀ ਗਲਤੀਆਂ ਭੁੱਲਾਂ ਹੋ ਜਾਣ ਜਾਣ ਦਿੱਤੇ ਹਨ ਮਾਫ਼ ਕਰਨਾ ਪੁਆਸ ਦੇ ਸੁੱਤੇ ਸੁਭਾਅ ਨਾਲ ਬੜੇ ਸੁਣੀ ਬਣ ਦਾ ਭਾਵ ਹੈ ਸੰਗਤ ਦੇ ਦੇਖ ਕੇ ਤੁਹਾਡੀ ਸੰਗਤ ਦੀ ਹਾਜ਼ਰੀ ਤੋਂ ਦੇਖ ਕੇ ਨਾਮ ਤੇ ਗੁਰੂ ਦਾ ਪ੍ਰਵਾਨ ਕਰਨੇ ਪਰਿਵਾਰਾਂ ਵੀ ਫਿਰ ਸੁੱਖ ਸ਼ਾਂਤੀ ਖੁਸ਼ੀਆਂ ਕਿਹੜੇ ਨਾਮ ਦਾ ਹੁੰਦਾ ਗੁਰੂ ਦਾ ਚੁੱਕੀ ਗੁਰੂ ਦੀ ਦਾ ਖੁਸ਼ੀਆਂ ਸਾਨੂੰ ਪ੍ਰਸ਼ਾਦ ਦਾ ਬਣੇ ਸੰਗਤ ਸ੍ਰੀ ਪਾਸ਼ੋ ਦੇ ਸ਼ਾਂ ਰੰਗਤਾਂ ਕਰਕੇ ਸਿਰ ਤੇ ਮਿਹਰ ਪ੍ਰਿਆਤਰਾ ਕੇ ਸ੍ਰੀ ਅਖੰਡ ਪਾਠ ਸਾਹਿਬ ਦੀ ਨਿਰਵਿਘਨਤਾ ਸਹਿ ਸਮਾਪਤੀ ਕਰਾਉਣੀ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਆਪ ਜੀ ਦੇ ਬਖਸ਼ੇ ਹੋਏ ਜਾਣੇ ਤੋਂ ਮੁਕਤਰਾ ਪ੍ਰਸ਼ਾਦ ਦੀ ਦੇਸ਼ ਭਾਗ ਲੱਗਦਾ ਪ੍ਰਵਾਨ ਹੋਏ ਦਰ ਪੁਰਾਣਾ ਪ੍ਰਸ਼ਾਦ ਸਾਹ ਸੁਮਰ ਤੇ ਜੋ ਛਕੇ ਤੋ ਆਪ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਦੇ ਪ੍ਰਯਾਸ ਬਖਸ਼ ਸੰਗਤਾਂ ਨੂੰ ਗੁਰਨਾਮੇ ਦੇ ਚੱਲਣ ਦਾ ਮਨ ਬਖਸ਼ੋ ਸਹੀ ਗੁਰਮੁਖ ਪਿਆਰਿਆਂ ਦਾ ਮੇਰੇ ਨਾਲ ਜਿਨ੍ਹਾਂ ਨੂੰ ਮੇਰੇ ਦਾ ਪੋਤ ਨਾਮ ਪਿਆਰ ਨਾਨਕ ਨਾਮ ਸਤੀ ਪ੍ਰਾਪਤ ਤੇਰੇ ਭਾਣੇ
1: ਓੜੀ ਜਿਉਂ ਮਛਲੀ ਬਿਨ ਪਾਣੀ ਹੈ ਜਿਉਂ ਜੀਵਨ ਪਾਵੈ ਬੂੰਦ ਵਿਹੁਣਾ ਚਾਤਰੇ ਕਿਉ ਕਰ ਤਪਤਾਵੈ ਨਾਦ ਕਰੰਕੇ ਬੇਦਿਆ ਸਨਮੁਖ ਉੱਠ ਧਾਵੈ ਭਵਰ ਲੋਭੀ ਕੁਸੁਮ ਵਾਸ ਕਾਮਿਲ ਆਪ ਬੰਧਾਵੈ

ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਕੁਵਾਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ ਰਹਾਵ ਬਿਨ ਸਿਮਰਨ ਜੋ ਜੀਵਨ ਬਲ ਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੋਹਾਰੀ ਗੁਣ ਨਿਧਾਨ ਗੁਣ ਤਿਨੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ ਇੱਕਿ ਓਂਕਾਰ ਸਤਿਗੁਰ ਪ੍ਰਸਾਦ ਧਾਇਓ ਰੋਏ ਮਨ ਦੈ ਦਿਸ ਧਾਇਓ ਮਾਇਆ ਮਗਨ ਸਵਾਦ ਲੋ ਮੋਇਓ ਤਿਨ ਪ੍ਰਭ ਆਪ ਭੁਲਾਇਓ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇੱਕ ਮੋਹਤਨ ਏ ਮਨ ਲਾਇਓ ਵਿਖਸਿਓ ਪੇਖ ਰੰਗ ਕੁਸੰਭ ਕੋ ਪਰਤਨ ਜੋਹਨ ਜਾਇਓ ਚਰਨ ਕਮਲ ਸਿਉ ਮਨ ਭਾਉ ਨਕੀਨੋ ਨੈ ਸਤਪੁਰਖ ਮਨਾਇਓ ਧਾਵਤ ਕੋ ਧਾਵੈ ਬੋ ਭੰਤੀ ਜੋ ਤੇਲੀ ਬਲਦ ਭਰਮਾਇਓ ਨਾਮ ਦਾਨ ਇਸ਼ਨਾਨ ਨ ਕੀਓ ਇੱਕ ਨਿਮਕ ਨ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਧੋਖਿਓ ਨੈ ਬੂਝਿਓ ਅਪਨਾਇਓ ਪਰ ਪੁਕਾਰ ਨ ਕਬੂ ਕੀਏ ਨੈ ਸਤਿਗੁਰ ਸੇਵ ਧਿਆਇਓ ਪੰਚ ਦੂਤ ਰਚ ਸੰਗਤ ਗੋਸ਼ਟ ਮਤਵਾਰੋ ਮਦਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਬਛਲ ਸੁਣਿਆਇਓ ਨਾਨਕ ਭਾਗ ਪਰਿਓ ਹਰ ਪਾਚੇ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾਂ ਮਾਨੁਕ ਬਿਨ ਬੂਝੇ ਬਿਰਧ ਮਾਇਆ ਬਿਨ ਬੂਝੇ ਬਿਰਥਾ ਆਇਆ ਅਨਕ ਸਾਜ ਸ਼ਿਗਾਰ ਕੋ ਕਰਤਾ ਜੋ ਮ੍ਰਿਤਕ ਉਹ ਡਾਇਆ ਰਹਾਉ ਧਾਏ ਧਾਏ ਕਿਰਪਨ ਸਮਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨੇ ਸੰਤਨ ਸੇਵਾ ਕੀਤੀ ਕਾਜ ਨ ਆਇਆ ਕਰ ਅਪਨ ਸਵਾਰੀ ਸੇਜਾ ਕਾਮਨ ਥਾਟ ਬਣਾਇਆ ਸੰਗ ਨ ਪਾਇਓ ਆਪਣੇ ਭਰਤੇ ਪੇਖ ਪੇਖ ਦੁੱਖ ਪਾਇਆ ਸਾਰੋ ਦਿਨ ਸਮਜੂਰੀ ਕਰਤਾ ਤੋ ਮੁਸਲੇ ਸ਼ਰਾਇਆ ਖੇਤ ਭਇਓ ਬੇਗਾਰੀ ਨਿਆਈ ਘਰ ਕੇ ਕਾਮ ਨ ਆਇਆ ਭਇਓ ਅਨਿਗ੍ਰੋਹ ਜਾਂਕੋ ਪ੍ਰਭ ਕੋ ਜਿਸ ਤਿਸ ਹਿਰਦੇ ਨਾਮ ਵਸਾਇਆ ਸਾ ਸੰਗਤ ਕੈ ਪਾਛੇ ਪਰਿਓ ਜਾਂ ਨਾਨਕ ਹਰਸ ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਧ ਬਸੋ ਹਿਰਦੇ ਹਰਨੀਤ ਜੈਸੀ ਬੁੱਧ ਕਰੋ ਪਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੈ ਲੈ ਲਾਵੋ ਮਹਾਂ ਪੁੱਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਮੇ ਤੁਮਰੀ ਮਿੱਠੀ ਲਾਗੋ ਕੀਓ ਤੁਹਾਰੋ ਭਾਵੋ ਜੋ ਤੂੰ ਦੇ ਤਹੀ ਇਹ ਤ੍ਰਿਪਤੇ ਆਮ ਨ ਕਥੂ ਧਾਵੋ ਸਾਧੀ ਨਿਕ ਜਾਨੋ ਪ੍ਰਭ ਸੁਆਮੀ ਸਗਲ ਰੇਨ ਹੋਏ ਰਹੀਏ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਹੀਏ ਸਦਾ ਸਦਾ ਹਮ ਸ਼ੋਰੇ ਤੁਮਰੇ ਤੁਰ ਪ੍ਰਭ ਮਰੋ ਮੀਰਾ ਨਾਨਕ ਬਾਰਕ ਤੂੰ ਮਾਤ ਪਿਤਾ ਮੁਖ ਨਾਮ ਤੁਹਾਰੋ ਖੀਰਾ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਦੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਬਰ ਕੀ ਸ਼ਾਮ ਧਾਏ ਧਾਏ ਬੋ ਬਿਦ ਕੋ ਧਾਵ

ਨਾਨਕ ਸ਼ਰਨ ਪਰੇ ਦੁਖ ਭੰਜਨ ਜਾਕਾ ਭਟ ਪ੍ਰਤਾਪ ਟੋਡੀ ਮਹੱਲਾ ਪੰਜਵਾਂ ਸਵਾਮੀ ਸ਼ਰਨ ਪਰੇ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤ ਤੁਧ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਏ ਮਾਇਆ ਰਤ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਆਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾਂ ਘਰ ਤੀਜਾ ਚੌਪ ਦੇ ਇੱਕਿਓਂਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਿਓ ਰੇ ਮੂੜੇ ਕਛੂ ਨ ਥੋਰੀ ਤੇਰੋ ਨਹੀਂ ਸੁਜਾਨੀ ਮੋਰੀ ਰਹਾਉ ਆਪਣ ਰਾਮ ਨ ਚੀਨੋ ਖਿਨਵਾਂ ਜੋ ਪਰਾਈ ਸੋ ਆਪਣੀ ਮਨਵਾਂ ਨਾਮ ਸੰਗੀ ਜੋ ਮਨ ਨ ਵਸਾਇਓ ਛੋੜ ਜਾਹੇ ਬਾਹੂ ਚਿਤ ਲਾਇਓ ਸੋ ਸੰਚੋ ਜਿਤ ਭੂਖ ਤਿਸਾਇਓ ਅੰਮ੍ਰਿਤ ਨਾਮ ਤੋ ਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਭਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਟੋਡੀ ਮਹੱਲਾ ਪੰਜਵਾਂ ਹਮਾਰੇ ਏਕੇ ਹਰੀ ਹਰੀ ਆਨ ਅਵਰ ਸਿਆਣ ਨ ਕਰੀ ਰਹਾਓ ਵੱਡੇ ਭਾਗੁਰ ਆਪਣਾ ਪਾਇਓ ਗੁਰਮੁਖ ਕੋ ਹਰ ਨਾਮ ਦ੍ਰਿੜਾਇਓ ਹਰ ਹਰ ਜਾਪ ਤਾਪ ਬ੍ਰਤ ਨੀਮਾ ਹਰ ਹਰ ਧਿਆਏ ਕੁਸ਼ਲ ਸਭ ਖੇਮਾ ਆਚਾਰ ਵਿਹਾਰ ਜਾਤ ਹਰ ਗੁਨੀਆ ਮਹਾ ਆਨੰਦ ਕੀਰਤਨ ਹਰ ਸੁਣੀਆ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਛ ਤਿਸਕੇ ਗ੍ਰਹਿ ਮੈਂ ਆਇਆ ਟੋਡੀ ਮਹੱਲਾ ਪੰਜਵਾਂ ਘਰ ਚੌਥਾ ਦੁੱਪ ਦੇ ਇੱਕਿਓਂਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਮਹਰ ਰੰਗੋ ਲੋੜੈ ਗਾਲੀ ਹਰ ਨੀਓ ਨਾ ਹੋਏ ਰਹਾ ਹੋ ਟੁੰਡੇਂਦੀ ਦਰਸ਼ਨ ਕਾਰਨ ਬੀਥੀ ਬੀਥੀ ਬੀਥੀ ਭੇਖਾ ਗੁਰਮਿਲ ਭਰਮ ਗਵਾਇਆ ਹੈ ਇਹ ਬਿਧ ਪਾਈ ਮੈਂ ਸਾਧੂ ਕੰਨੋ ਲੇਖ ਲੀਖ ਧੁਰ ਮਾਥੇ ਇਹ ਬਿਧ ਨਾਨਕ ਹਰ ਨੈਣ ਅਲੋਏ ਟੋਡੀ ਮਹੱਲਾ ਪੰਜਵਾਂ ਗਰਭ ਗਹਿਲੜੋ ਬੂੜੜੋ ਹੀਓਰੇ ਹੀਓ ਮੈਂ ਰਾਜ ਰੀਮਾਇਓ ਦੀਹਰ ਨਿਆਈ ਮੋਇਓ ਫਾਕਿਓ ਰੇ ਰਹਾਉ ਘਣੋ ਘਣੋ ਪਣ ਸਦ ਲੋੜੇ ਬਿਨ ਲੈਣੇ ਕੈਠੇ ਪਾਇਓ ਰੇ ਮਹਿਰਾਜ ਕੋ ਗਾਤ ਬਾਹੂ ਸੋ ਲੁਬੜਿਓ ਨੇ ਭਾਗੜੋ ਭਾਏ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲ ਪਰਾਸ਼ਤ

ਗੁਰ ਵਿਖਿਆਤੇ ਗੁਰ ਕੋ ਸ਼ਬਦ ਮੇਰੇ ਹੀਰੇ ਦੀਨ ਰੂਪ ਮਨੂਪ ਮੇਰਾ ਕਛ ਨਾ ਵਿਚਾਰਿਓ ਪ੍ਰੇਮ ਗਇਓ ਮੋਹੇ ਹਰ ਰੰਗ ਭੀਨ ਵੇਖਿਓ ਲਾਲਣ ਪਾਟ ਵਿੱਚ ਖੋਏ ਆਨ ਚਿੱਤਾ ਹਰ ਖੇ ਪਤੀਨ ਤਿਸੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸੀ ਕੋ ਧੀਨ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ ਨਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਣ ਆਧਾਰ ਜੀਵਨ ਧਨ ਮੇਰੋ ਦੇਖਣ ਕੋ ਦਰਸ਼ਨ ਪ੍ਰਭਨੀਤ ਬਾਟ ਘਾਟ ਤੋਂ ਸਾਸੰਗ ਮੋਰੇ ਮਨ ਆਪਣੇ ਕਿਉ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭੈ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਸਿਮਰ ਨਾਨਕ ਸੁਖ ਪਾਇਆ ਆਦਿ ਜਗਾਤ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਣ ਵਿਸਰ ਨਹੀਂ ਨਿਮਖ ਹੀ ਅਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਉ ਖੋਬੋ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸਜਾਨ ਕੋਟ ਰਾਜ ਨਾਮ ਧਨ ਮੇਰੇ ਅੰਮ੍ਰਿਤ ਰਿਸ਼ਤਾ ਰੋ ਪ੍ਰਮਾਨ ਆਠ ਪੈਰ ਸੁਨਾਗੁਣ ਗਾਵੈ ਜਸ ਪੂਰਨ ਅਗਪੂਰ ਅਗਾਵੈ ਸਮਰਥ ਕਾਨ ਤੇਰੀ ਸ਼ਰਨ ਜੀਵਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹੱਲਾ ਪੰਜਵਾਂ ਪ੍ਰਭ ਤੇਰੇ ਪਾਕੀ ਧੂਰ ਦੀਨ ਦਿਆਲ ਪ੍ਰੀਤਮ ਮਨਮੋਹਨ ਕਰ ਕਿਰਪਾ ਮੇਰੇ ਲੋਚਾ ਪੂਰ ਰਹਾਉ ਦੈ ਦਿਸ ਰਬ ਰਹਿਆਸ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵੈ ਕਰਤੇ ਸੇ ਜਨ ਕਬੂ ਨਮਰਤੇ ਝੂਰ ਧੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗ ਮਿਟੇ ਬਿਸੂਰ ਸੁਖ ਸੰਪਤ ਭੋਗ ਜਿਸ ਜੀ ਕੇ ਬਿਨ ਹਰ ਨਾਨਕ ਜਾਨੇ ਕੂਰ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪਿਆਸ ਇਖਿਨ ਰਹਿ ਨ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹਾਉ ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ ਪੂਰਨ ਪਾਰ ਬ੍ਰਹਮ ਸੁਖਦਾਤੇ ਅਵਨਾਸੀ ਬਿਮਲ ਜਾਗੋ ਜਾਸ ਸੰਤ ਪ੍ਰਸਾਦ ਮੇਰ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ ਸ਼ਾਂਤ ਸਹਿਜ ਸੁਖ ਮਨ ਉਪਜਿਓ ਕੋਟ ਸੂਰ ਨਾਨਕ ਪ੍ਰਗਾਸ ਟੋਡੀ ਮਹੱਲਾ ਪੰਜਵਾਂ ਹਰ ਹਰ ਪਤਿਤ ਪਾਵਨ ਜੀ ਪ੍ਰਾਣ ਮਾਨ ਸੁਖਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਉ ਸੁੰਦਰ ਸੁਗੜ ਚਤੁਰ ਸਭੇਤਾ ਰਿਧ ਦਾਸ ਨਿਵਾਸ ਭਗਤ ਗੁਣ ਗਾਵਣ ਨਿਰਮਲ ਰੂਪ ਅਨੂਪ ਸਵਾਮੀ ਕਰਮ ਭ੍ਰਮ ਬੀਜਨ ਕੋ ਸੋ ਖਾਵਨ ਬਿਸਮਨ ਬਿਸਮ ਭੈ ਬਿਸਮਾਦਾ ਆਨ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਦਾ ਬਲ ਜਾਵਣ ਟੋਡੀ ਮਹੱਲਾ ਪੰਜਵਾਂ ਮਾਈ ਮਾਇਆ ਛਲ ਤ੍ਰਿਣਕੀ ਅਗਨ ਮੇਹ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹਾਉ ਛੋੜ ਸਿਆਣ ਬੋਚਿਤ ਰਾਈ ਦੋਇ ਕਰ ਜੋੜ ਸਾਧ ਮਗ ਚੱਲ ਸਿਮਰ ਸੁਆਮੀ ਅੰਤਰ ਜਾਮੀ ਮਾਨੁਕ ਦੇਹ ਕਾ ਏ ਉਤਮ ਫਲ ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਣ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰ ਦਹਿਨ ਭੈ ਮਲ ਟੋਡੀ ਮਹੱਲਾ ਪੰਜਵਾਂ ਮਾਈ ਚੰਨ ਗੁਰ ਮਿੱਠੇ ਵੱਡੇ ਭਾਗ ਦੇ ਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡਿੱਠੇ ਰਹਾਉ ਗੁਣ ਗਾਵਤ ਅਜਿਤ ਅਵਨਾਸੀ ਕਾਮ ਕ੍ਰੋਧ ਬਿਨ ਸੇ ਸਭ ਡਿੱਠੇ ਅਸਥਿਰ ਭੈ ਸਾਧ ਰੰਗ ਰਾਤੇ ਜਨਮ ਮਨ ਬੋਰ ਨਹੀਂ ਪਿੱਠੇ ਬਿਨ ਹਰ ਭਜਨ ਸੰਗ ਬਿਨ ਹਰ ਭਜਨ ਰੰਗ ਰਸ ਜੇਤੇ ਸੰਗ ਦਿਆਲ ਜਾਨੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੁੱਠੇ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋ ਬੈ ਦਿਨ ਰਾਤੀ ਅੰਕਰ ਭਲੋ ਹਮਾਰਾ ਰਹਾਉ ਗੁਰਪਾਰਾ ਗੁਰਪੂਰਾ ਭੇਟਿਓ ਵਡਭਾਗੀ ਜਾਕੋ ਅੰਤ ਨ ਪਾਰਾ ਵਾਰਾ ਕਰ ਗਏ ਕਾਢ ਲਿਓ ਜਨ ਆਪਣਾ ਬਿਖਮ ਸਾਗਰ ਸੰਸਾਰਾ ਜਨ ਮਨ ਕਾਟੇ ਗੁਰਬਚਨੀ ਬੋੜਨ ਸੰਕਟ ਦੁਆਰਾ ਨਾਨਕ ਛਨ ਗਈ ਸੁਆਮੀ ਕੀ ਪੁਨੇ ਪੁਨੇ ਨਮਸਕਾਰਾ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨਸੇ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲ ਵਿਕਨਾਸੇ ਸਿਮਰਤ ਪਾਵਣ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਭੇਟ ਉਤਰੀ ਭੁੱਖ
ਚਾਰ ਪਦਾਰਥ ਅਸ਼ਟ ਮਹਾਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਛੰਨ ਗਈ ਸੁਖ ਸਾਗਰ ਜਨ ਮਨ ਫਿਰ ਗਰਬ ਨਾ ਧੁੱਖ ਟੋਡੀ ਮਹੱਲਾ ਪੰਜਵਾਂ ਹਰ ਹਰ ਚੰਨ ਹਿਰਦੇ ਔਰ ਧਾਰੈ ਸਿਮਰ ਸਵਾਮੀ ਸਤਿਗੁਰੇ ਆਪਣਾ ਕਾਰਜ ਸਫਲ ਹਮਾਰੇ ਰਹਾ ਪੁੰਨ ਪਾਪ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬੌਰ ਕਛੂ ਨਾ ਵਿਚਾਰੇ ਰਾਮ ਰਤਨ ਸੁਨ ਜਪ ਜਪ ਜੀਵਾਂ ਹਰ ਨਾਨਕ ਕੰਠ ਮਝਾਰੇ

ਵਿੱਚ ਸੰਗਲ ਜੰਗਲ ਮਦੇ ਬੇਲਗੋ ਮਾਲੀ ਕੇ ਕਰ ਕੇਲ ਅੱਛ ਕੇਲ ਤੇਲ ਬੇਲਗੋ ਸੰਤਾ ਮਦੇ ਗੋਬਿੰਦ ਅੱਛ ਗੋਕਲ ਮਦੇ ਸਿਆਮ ਗੋ ਨਾਮੇ ਮਦੇ ਰਾਮ ਅੱਚ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਦੁੱਪ ਦੇ ਇੱਕਿਓਂਕਾਰ ਸਤਿਗੁਰ ਪ੍ਰਸਾਦ ਸੁਨਮਨ ਆਕਤ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੇ ਭਜ ਗੁਰਮਤ ਹਰ ਹਰ ਹਰ ਰਾਮ ਰਾਮ ਰਹਾਓ ਨਾਨਾ ਖਿਆਨ ਪੁਰਾਨ ਜਸੇ ਉਤਮ ਖਟ ਦਰਸ਼ਨ ਗਾਵੇ ਰਾਮ ਸ਼ੰਕਰ ਕਰੋੜ ਤੇ ਤੀਸ ਧਿਆਇਓ ਨਹੀਂ ਜਾਣਿਓ ਹਰ ਮਰ ਮਾਮ ਰਹ ਸੁਰਨਰ ਗਣ ਗੰਧਰਵ ਜਸ ਗਾਵੇ ਜਸ ਗਾਵਤ ਜੇਤ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰ ਦਾਨ ਦਿਵਾਇਓ ਰਹਾਓ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਣਾਇਓ ਮਨ ਧਾਇਆ ਸੰਭੇ ਕੋ ਦੇਵੋ ਜਿਨ ਹਰ ਮੀਤ ਮਿਲਾਇਓ ਖਿਨ ਖਿੰਚਿਤ ਕਿਰਪਾ ਕਰੀ ਜਗਦੀਸਰ ਤਵ ਹਰ ਹਰ ਜਸ ਧਿਆਇਓ ਜਨ ਨਾਨਕ ਕੋ ਹਰ ਭੇਟੇ ਸੁਆਮੀ ਦੁਖਾਮੇ ਰੋਗ ਗਵਾਇਓ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੋ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਓ ਜਿਸ ਜੋ ਕਿਛ ਕਰੇ ਸੋ ਆਪੇ ਸੁਆਮੀ ਰਾਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗੜ ਜੁਗਾਵੇ ਬੈਰਾੜੀ ਮਹੱਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕਟੰਤਰ ਕੇ ਪਾਪ ਸਭ ਖੋਵੇ ਹਰ ਭਵ ਜਲ ਪਾਰ ਉਤਾਰਾ ਰਹਾਓ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛੂ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਜ਼ਰ ਨ ਆਵੇ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸ਼ਾਹ ਸਰਾਪ ਰਤਨ ਹੀਰਾ ਹਰ ਆਪ ਕੀਆ ਪਾਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਬਿਹਾਜੇ ਸਾਵ ਸੱਚਾ ਬਣਜਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈਏ ਸੁਖਦਾਤਾ ਜਾ ਕਾ ਅੰਤ ਨ ਪਾਰਾ ਵਾਰਾ ਰਹਾਓ ਅਗਨ ਕੁੰਟ ਮੈਂ ਉਰਦ ਲਿਵ ਲਾਗਾ ਰੱਖੇ ਉਦਰ ਮੰਝਾਰਾ।

ਹਰ ਕਿਰਪਾ ਤੇ ਪਾਈਏ ਭਾਰ ਜਪ ਨਾਨਕ ਨਾਮ ਆਧਾਰਾ ਬੈਰਾੜੀ ਮਹੱਲਾ ਚੌਥਾ ਜਪਨ ਹਰ ਹਰ ਨਾਮ ਨਿਤਿਆਏ ਜੋ ਇੱਛੇ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਆਓ ਸੋ ਜਪ ਸੋ ਤਪ ਸਾਬਰਤ ਪੂਜਾ ਦਰਸਿਓ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇਖਿਨ ਮੈਂ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕੁਲ ਪੂਰਾ ਕਿਛ ਕੀਮਤ ਕਹੀ ਨਾ ਜਾਏ ਨਾਨਕ ਸ਼ਰਨ ਤੁਮਾਰੀ ਹਰ ਜਿਓ ਭਾਵੇ ਤਿਵੇ ਛਡਾਏ ਰਾਗ ਬੈਰਾੜੀ ਮਹੱਲਾ ਪੰਜਵਾਂ ਘਰ ਪਹਿਲਾ ਕਿਉਂਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ

ਸਾਧ ਨਾਨਕ ਮਤ ਪਾਈ, ਰੰਗ ਤਿਲੰਗ ਮਹੱਲਾ ਪੰਜ ਪਹਿਲਾ ਘਰ ਪਹਿਲਾ, ਇੱਕੇ ਓਂਕਾਰ ਸਤਿਗੁਰ ਪ੍ਰਸਾਦ, ਇੱਕੇ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ, ਜਗ ਅਰਜ ਗੁਪਤਮ ਪੇਸ ਤੋ ਦਰ ਕੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਆਬ ਬੇਐਬ ਪਰਬਦਗਾਰ, ਦੁਨੀਆ ਮੁਕਾਮੇ ਫਾਨੀ ਤੈ ਕੇਕ ਦਿਲਦਾਨੀ, ਮਮਸਰ ਮੂਏ ਅਜਰਾਇਲ ਗ੍ਰਿਫਤੈ ਦੇਲ ਹੇਚ ਨਦਾਨੀ, ਰਹਾਉ ਜਨ ਪਿਸਰ ਪਦਰ ਬਿਰਾਦਰਾ ਕਸ ਨੇਸ ਤਸ ਤੰਗੀਰ, ਆਖਿਰ ਬੇਹਪਤਮ ਕਦ ਨਦਾਰ ਚੂੰ ਤਬ ਤਕਬੀਰ, ਸਭ ਰੋਜ ਗਪਤਮ ਦਰ ਹਵਾ ਕਰਦੇ ਬਦੀ ਖਿਆਲ, ਕਾਹੇ ਨਾ ਨੇਕੀ ਕਾਰ ਕਰਦਮ ਮੰਮੀ ਜਿਨੀ ਅਹਿਵਾਲ, ਬਦਬਖਤ ਹਮਚੂ ਬਖੀਲ ਗਾਫਿਲ ਵੇ ਨਜ਼ਰ ਬੇਵਾਕ, ਨਾਨਕ ਵਿਯੋਗਤ ਜਨ ਤੁਰਾ ਤੇਰੇ ਚਾਕਰਾਂ ਪਾਖਾਕ, ਤਲੰਗ ਮਹੱਲਾ ਪਹਿਲਾ ਘਰ ਦੂਜਾ, ਇੱਕੇ ਓਂਕਾਰ ਸਤਿਗੁਰ ਪ੍ਰਸਾਦ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਭੈ ਦੇਵਾਨਾ ਭੈ ਅਤੀਤ, ਕਰ ਆਸਾ ਦਰਸ਼ਨ ਕੀ ਭੋਗ ਮੈਂ ਦਰ ਮੰਗੋ ਨੀਤਾ ਨੀਤ, ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ, ਰਹਾਉ ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜਨਾ, ਚੰਦਨ ਭਗਤਾਂ ਹੋਏ ਨੇਹੀ ਸਰਬੇ ਪਰਮਲ ਕਰਨਾ, ਘਿਆ ਪਟ ਭਾਂਡਾ ਕਹਿ ਨ ਕੋਏ ਐਸਾ ਭਗਤ ਬਣ ਮੈਂ ਹੋਏ, ਤੇਰੇ ਨਾਮ ਨਿਵੇ ਰਹੇ ਲਿਵਲਾਏ ਨਾਨਕ ਤਿੰਦਰ ਭੀਖਿਆ ਪਾਏ, ਤਿਲੰਗ ਮਹੱਲਾ ਪਹਿਲਾ ਘਰ ਤੀਜਾ, ਇੱਕੇ ਓਂਕਾਰ ਸਤਿਗੁਰ ਪ੍ਰਸਾਦ, ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰੇ ਕੰਤ ਨ ਭਾਵੇ ਚੋਲੜਾ ਪਿਆਰੇ ਕਿਉਂ ਤਨ ਸੇਜੇ ਜਾਏ, ਹਾਂ ਕੁਰਬਾਨੇ ਜਾਓ ਮਿਹਰਬਾਨਾ ਹਾਂ ਕੁਰਬਾਨੇ ਜਾਓ ਹਾਂ ਕੁਰਬਾਨੇ।

0: ਬਾਹੀਂ ਕਿੰਨੀ ਬਾਤੀ ਸੋ ਪਾਈਏ, ਜੋ ਕਿਛੁ ਕਰੋ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈਏ, ਜਾਂ ਕੇ ਪ੍ਰੇਮ ਪਦਾਰਥ ਪਾਈਏ, ਤੋ ਚਰਨੀ ਚਿਤ ਲਾਈਏ, ਸੋ ਕਹੇ ਸੋ ਕੀਜੇ, ਧਨ ਮਨੋ ਦੀਜੇ, ਐਸਾ ਪਰਮਲ ਲਾਈਏ, ਏਵ ਕਹੇ ਸੁਹਾਗਣੀ ਭੈਣੇ, ਇਨੀ ਬਾਤੀ ਸੋ ਪਾਈਏ, ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਿਤਰਾਈ, ਸੋ ਨਦਰ ਕਰ ਦੇਖੇ ਸੋ ਦਿਨ ਲੇਖੇ, ਕਾਮਣ ਨਾ ਨਿਧ ਪਾਈ, ਆਪਣੇ ਕੰਤ ਪਿਆਰੀ ਸਾਸ ਸੁਹਾਗਣ ਨਾਨਕ ਸਾਸ ਬਰਾਈ, ਐਸੇ ਰੰਗ ਰਾਤੀ ਸਹਿਜ ਕੀ ਮਾਤੀ, ਐਨਿਸ ਭਾਏ ਸਮਾਣੀ, ਸੁੰਦਰ ਸਾਇ ਸਰੂਪ ਵਿਚੱਖਣ, ਕਹੀਏ ਸਾ ਸਿਆਣੀ, ਤਿਲੰਗ ਮਹੱਲਾ ਪਹਿਲਾ।
1: ਲਾਲੋ ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਕਾਜੀਆਂ ਬਾਮਣਾ ਕੇ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ, ਮੁਸਲਮਾਨੀਆਂ ਪੜੇ ਕਤੇ ਬਾ ਕਸ਼ਟ, ਮਹੇ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖੇ ਲਾਏ ਵੇ ਲਾਲੋ, ਖੂਨ ਕੇ ਸੋਹਲੇ ਗਾਵੀਏ, ਨਾਨਕ ਰਤ ਨਾ ਕੋ ਕੁੰਗੂ ਪਾਏ ਵੇ ਲਾਲੋ, ਸਾਹਿਬ ਕੇ ਗੁਣ ਨਾਨਕ ਗਾਵੇ, ਮਾਸ ਪੁਰੀ ਵਿੱਚ ਆਖ ਮਸੋਲਾ, ਜਿਨ ਉਪਾਈ ਰੰਗ ਹਰਵਾਈ, ਬੈਠਾ ਵੇਖੇ ਵੱਖ ਇਕੇਲਾ, ਸੱਚਾ ਸੋ ਸਾਹਿਬ ਸੱਚ ਤਪਾਵਸ, ਸੱਚੜਾ ਨਿਆਓ ਕਰੇ ਗ ਮਸੋਲਾ, ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸਮਾਲ ਸੀ ਬੋਲਾ, ਆਵਣ ਅਠੱਤਰੇ ਜਾਨ ਸਤਾਨਵੇਂ, ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਤਲੰਗ ਮਹੱਲਾ ਚੌਥਾ ਘਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਭ ਆਏ ਹੁਕਮ ਖਸਮਾਹੋ, ਹੁਕਮ ਸਭ ਵਰਤਾਨੀ, ਸੱਚ ਸਾਹਿਬ ਸਾਚਾ ਖੇਲ, ਸਭ ਹਰ ਧਨੀ ਸਲਾਹ, ਸੱਚ ਸਭ ਉਪਰ ਹਰ ਧਨੀ, ਜਿਸ ਨਾਹੀਂ ਕੋਈ ਸਰੀਕ, ਕਿਸ ਲੇਖੇ ਹੋਂ ਗਨੇ ਰਹਾਉ, ਪੌਣ ਪਾਣੀ ਧਰਤੀ ਆਕਾਸ, ਘਰ ਮੰਦਰ ਹਰ ਬਨੇ ਵਿੱਚ ਵਰਤੇ, ਨਾਨਕ ਆਪ ਝੂਠ ਕਹੋ ਕਿਆ ਗਨੇ, ਤਲੰਗ ਮਹੱਲਾ ਚੌਥਾ, ਨਿਤ ਨਹਿਫਲ ਕਰਮ ਕਮਾਏ, ਬਫਾਵੇ ਦੁਰਮਤੀਆਂ, ਜਬ ਆਣੇ ਵਲੰਚ ਕਰ ਝੂਠ, ਤਬ ਜਾਣੇ ਜਗ ਜਿੱਤੀਆਂ, ਐਸਾ ਬਾਜੀ ਸੰਸਾਰ ਨਾ ਚੇਤੇ ਹਰ ਨਾਮਾ, ਖਿਨ ਮੈਂ ਬਿਨਸੇ ਸਭ ਝੂਠ, ਮੇਰੇ ਮਨ ਧਿਆਏ ਰਾਮਾ ਰਹਾਉ, ਸਾ ਵੇਲਾ ਚਿਤ ਨਾ ਆਵੇ, ਜਿਤ ਆਏ ਕਟੰਕ ਕਾਲ ਗਰਸੇ, ਤਿਸ ਨਾਨਕ ਲਏ ਛਡਾਏ, ਜਿਸ ਕਿਰਪਾ ਕਰ ਹਿਰਦੇ ਵਸੇ, ਤਲੰਗ ਮਹੱਲਾ ਪੰਜਵਾਂ ਘਰ ਪਹਿਲਾ, ਇੱਕ ਓਂਕਾਰ ਸਤਿਗੁਰੂ ਪ੍ਰਸਾਦ, ਖਾਕ ਨੂਰ ਕਰਦੰਗ ਆਲਮ ਦੁਨਿਆਏ, ਅਸਮਾਨ ਜਮੀਂ ਦਰਖਤ ਆਬ ਪੈਦਾਇਸ ਖੁਦਾਏ, ਬੰਦੇ ਚਸ਼ਮ ਦੀਦੰਗ ਫਨਾਏ, ਦੁਨੀਆਂ ਮੁਰਦਾਰ ਖੁਰਦਨੇ ਗਾਫਲ ਹਵਾਏ, ਰਹਾਉ ਗੈਬਾਨ ਹੈਵਾਨ ਹਰਾਮ ਕੁਸਤਨੇ, ਮੁਰਦਾਰ ਬਖੋਰਾਏ, ਦਿਲ ਕਬਜ ਕਬਜਾ ਦਾਹ ਕਾਦਰੋ ਦੋਜਕ ਸਜਾਏ, ਵਲੀ ਨਿਆਮਤ ਬਰਾਦਰਾ ਦਰਬਾਰ ਮਿਲਕ ਖਾਨਾਏ, ਜਬ ਅਜਰਾਇਲ ਬਸਤਨੇ ਤਬ ਚੇ ਕਾਰੇ ਬਿਰਦਾਏ, ਹਵਾਲ ਮਾਲੂਮ ਕੁਰਦੰਗ ਪਾਕ ਅਲਾਹ, ਬੁਗੋ ਨਾਨਕ ਅਰਦਾਸ ਪੇਸ ਦਰਵੇਸ਼ ਬੰਦਾ, ਤਲੰਗ ਮਹੱਲਾ ਤਲੰਗ ਘਰ ਦੂਜਾ ਮਹੱਲਾ ਪੰਜਵਾਂ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਭ ਉਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ, ਰਹਾਓ ਹੈ ਤੁਹੇ ਤੂੰ ਹੋਵਨਹਾਰ, ਅਗਮ ਅਗਾਧ ਊਚ ਅਪਾਰ, ਜੋ ਤੁਧ ਸੇਵੇ ਤਿਨ ਭਉ ਦੁਖ ਨਾਹੇ, ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਜੋ ਦਿਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ, ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ, ਜਿਨ ਜਪਿਆ ਤਿਸ ਕੋ ਬਲਿਹਾਰ, ਤਿਸਕੇ ਸੰਗ ਤਰੇ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ, ਤਲੰਗ ਮਹੱਲਾ ਪੰਜਵਾਂ ਘਰ ਤੀਜਾ, ਮਿਹਰਵਾਨ ਸਾਹਿਬ ਮਿਹਰਵਾਨ, ਸਾਹਿਬ ਮੇਰਾ ਮਿਹਰਵਾਨ, ਜੀ ਸਗਲ ਕੋ ਦਏ ਦਾਨ ਰਹਾਓ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਨਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨ ਉਪਾਈ ਮੇਦ ਨਹੀਂ ਸੋਈ ਕਰਦਾ ਸਾਰ, ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ, ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚ ਕਰ ਜਿਚ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੇ ਸਾਹੋ, ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ, ਤਲੰਗ ਮਹੱਲਾ ਪੰਜਵਾਂ ਘਰ ਤੀਜਾ, ਕਰਤੇ ਕੁਦਰਤੀ ਮੁਸਤਾਕ, ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾਓ, ਖਿਨਮੇ ਥਾਪੋ ਥਾਪ ਦਾ ਅਚਰਜ ਤੇਰੇ ਰੂਪ, ਕੌਣ ਜਾਣੇ ਚਲਤ ਤੇਰੇ ਅੰਧਿਆਰੇ ਮਹਿਦੀਪ, ਖੁਦ ਖਸਮ ਖਲਕ ਜਹਾਨ ਅੱਲੇ ਮਿਹਰਵਾਨ ਖੁਦਾਏ, ਦਿਨਸ ਰਹਿਣ ਜੇ ਤੁਦ ਅਰਾਦੇ ਸੋ ਕਿਉਂ ਦੋਜਕ ਜਾਏ, ਅਜਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ, ਗੁਨੇ ਉਸਕੇ ਸਗਲ ਆਫੋ ਤੇਰੇ ਜਨ ਦੇਖੇ ਦੇਦਾਰ, ਦੁਨੀਆ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਉ, ਗੁਰਮਿਲ ਨਾਨਕ ਬੂਜਿਆ ਸਦਾ ਏਕਸ ਗਾਓ, ਤਲੰਗ ਮਹੱਲਾ ਪੰਜਵਾਂ ਮੀਰਾ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਬਸੇ ਸੱਚ ਸਾਹਾ, ਬੰਦੀ ਮੋਚ ਰਹਾਓ, ਦੀਦ ਨੇ ਦਦਾਰ ਸਾਹਿਬ, ਕੱਛ ਨਹੀਂ ਇਸਕਾ ਮੋਲ, ਪਾਕ ਪਰਬਤ ਗਾਰ ਤੋਂ ਖੁਦ ਖਸਮ ਵੱਡਾ ਅਤੋਲ, ਦਸਤਗੀਰੀ ਦਹੇ ਦਿਲਾਵਰ ਤੂੰ ਹੀ ਤੂੰ ਹੀ ਏਕ, ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ, ਤਲੰਗ ਮਹੱਲਾ ਪਹਿਲਾ ਘਰ ਦੂਜਾ, ਇੱਕ ਓਂਕਾਰ ਸਤਿਗੁਰੂ ਪ੍ਰਸਾਦ, ਜਿਨ ਕੀਆ ਤਿਨ ਦੇਖਿਆ ਜਿਨ ਕੀਆ ਤਿਨ ਦੇਖਿਆ, ਕਿਆ ਕਹੀਏ ਰੇ ਭਾਈ ਆਪੇ ਜਾਣੇ ਕਰੇ ਆਪ, ਜਿਨ ਵਾੜੀ ਹੈ ਲਾਈ ਰਾਈਸਾ ਪਿਆਰੇ ਕਾ ਰਾਈਸਾ, ਜਿਤ ਸਦਾ ਸੁਖ ਹੋਈ ਰਹਾਉ, ਜਿਨ ਰੰਗ ਕੰਤ ਨਾ ਰਾਵਿਆ ਸਾ ਪਛੋਰੇ ਤਾਣੀ, ਹਾਥ ਪਛੋੜੇ ਸਿਰ

ਤਲੰਗ ਮਹੱਲਾ ਚੌਥਾ ਘਰ ਕੀਆਂ ਕਥਾ ਹਰ ਕੀਆਂ ਕਥਾ ਕਹਾਣੀਆਂ ਗੁਰ ਮਿਲ ਸੁਣ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮਿਲ ਗੁਰਸਿੱਖ ਆਏ ਮਿਲ ਤੋਂ ਮੇਰੇ ਗੁਰ ਕਹਿ ਪਿਆਰੇ ਰਹਾਓ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਕਹਤੇ ਪਾਏ ਜਿਨ ਗੁਰ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹੋਂ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਨ ਹਾਰਾ ਗੁਰ ਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ ਜਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੇ ਜੋ ਗੁਰਮੁਖ ਪਿਆਰਾ ਸੇਵ ਦੇ ਤਿਨ ਹਰ ਫਲ ਪਾਵੇ ਜਿਨ੍ਹਾਂ ਹਰ ਸੇਤੀ ਪਿਰ ਹੜੀ ਤਿਨਾ ਜੀ ਇਹ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ ਹੋ ਆਪੇ ਓਏ ਆਪ ਛੋਟੇ ਪਰਵਾਰ ਸਿਉਂ ਸਭ ਜਗਤ ਛੁਡਾਇਆ ਗੁਰ ਪਿਆਰੇ ਹਰ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵਡ ਪੁੰਨੋ ਜੋ ਗੁਰ ਸਿੱਖ ਗੁਰ ਸੇਵ ਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ ਹਰ ਦਰਗੇ ਪਹਿਨਾਈਆਂ ਹਰ ਆਪ ਗੱਲ ਲਾਈਆਂ ਜੋ ਗੁਰਮੁਖ ਨਾਮ ਤਿਹਾਈ ਦੇ ਤਿਨ ਦਰਸ਼ਨ ਦੀਜੇ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੇ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ ਜਿਨ ਹਰ ਨਾਮਾ ਹਰ ਚੇਤਿਆ ਹਿਰਦੇ ਉਰਧਾਰੇ ਤਿਨ ਜਮ ਹਨੇੜ ਨਾ ਆਵੀ ਗੁਰਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੇ ਸਤਿਗੁਰ ਦਾਤਾ ਆਖੀਏ ਤੁਸ ਕਰੇ ਪਸਾਓ ਹੋਂ ਗੁਰ ਵਿਟੋਂ ਸਦ ਵਾਰਿਆ ਜਿਨ ਦਿੱਤੜਾ ਨਾਉ ਸੋ ਧੰਨ ਗੁਰੂ ਸਾਹਿਬਾਸ ਹੈ ਹਰ ਦਏ ਸੁਨੇਹਾ ਹੋਂ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ

ਨਾਮ ਹੈ ਹਰ ਘਰ ਚਲੈ ਜਾਈਏ, ਜਿਨ ਗੁਰਮੁਖ ਹਰ ਅਰਾਧਿਆ ਸੇ ਸਾਹਾ ਵਡਦਾਨੇ, ਹੋ ਸਤਿਗੁਰ ਕੋ ਸਦ ਵਾਰਿਆ ਗੁਰ ਬਚਨ ਸਮਾਨ।

ਹਾਜ਼ਰਾ ਹਜ਼ੂਰ ਦਰ ਪੇਸ ਤੋਂ ਮਨੇ ਦਰਿਆਓ ਤੋਂ ਦੇਹੰਦ ਤੋਂ ਬਿਸਿਆਰ ਤੋਂ ਧਨੀ ਦੇਹ ਲਹੇ ਏਕ ਤੋਂ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਕੇ ਸੁਮਾਮੀ ਬਖਸੰਦ ਤੋਂ ਹਰੀ ਹੱਲੇ ਯਾਰਾ ਹੱਲੇ ਯਾਰਾ ਖੁਜ ਖੁਸ਼ ਖਬਰੀ ਬਲ ਬਲ ਜਾਓ ਹੋ ਬਲ ਬਲ ਜਾਓ ਨਿੱਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ਰਹਾਓ ਕੂਜਾ ਆਦਮ ਕੂਜਾ

ਚੰਦੀ ਹਜ਼ਾਰ ਆਲਮ ਏਕਲ ਖਾਨਾ ਹਮ ਚੀਨੀ ਪਾਤਸ਼ਾਹ ਸਾਵਲੇ ਵਰਨਾ ਅਸਪਤ ਗਜਪਤ ਨਰੇ ਨਿਰੰਦ ਨਾਮੇ ਕੇ ਸਵਾਮੀ ਮੀਰ ਮੁਕੰਦ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜਿਉਨੀ ਸਹਿ ਭੰਗ ਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਹੋ ਧੋ ਦੁਧੇ ਕੋ ਜਾਹਵੋ ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵ ਜਪੋ ਤਾਂ ਏਕੋ ਨਾਮਾ ਅਵਰ ਨੇ ਫਲ ਕਾਮਾ ਰਹਾਓ ਇਹੋ ਮਨ ਈਟੀ ਹਾਥ ਕਰੋ ਫੁਨ ਨਿਹ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਹਨ ਜਹਨ ਜਪੋ ਤਬ ਮਥੀਏ ਇਨ ਬਿਧ ਅੰਮ੍ਰਿਤ ਪਾਵੋ ਮਨ ਸੰਪਟ ਜਿਤ ਸਤ ਸਰ ਨਾਵਨ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੇ ਇਨ ਬਿਧ ਸਾਹਿਬ ਰਬਤ ਰਹੇ ਕਹਿੰਦੇ ਕਹੇ ਕਹੇ ਕਹਿ ਜਾਵੇ ਤੁਮ ਸਰ ਅਵਰ ਨਾ ਕੋਈ ਭਗਤ ਹੀ ਨਾਨਕ ਜਨ ਜੰਪੇ ਤੋ ਸਲਾਹੀ ਸੱਚਾ ਸੋਈ ਸੂਹੀ ਮਹੱਲਾ ਪਹਿਲਾ ਘਰ ਦੂਜਾ ਏਕ ਓਂਕਾਰ ਸਤਿਗੁਰੂ ਪ੍ਰਸਾਦ ਅੰਤਰ ਵਸੇ ਨਾ ਬਾਹਰ ਜਾਏ ਅੰਮ੍ਰਿਤ ਛੋਟ ਕਾਹੇ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਹਾਓ ਗਿਆਨ ਧਿਆਨ ਸਭ ਕੋਈ ਰਵੇ ਬਾਦਨ ਬਾਂਧਿਆ ਸਭ ਜਗ ਭਵੇ ਸੇਵਾ ਕਰੇ ਸੋ ਚਾਕਰ ਹੋਏ ਜਲ ਥਲ ਮਈਲ ਰਵ ਰਿਹਾ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਮਤ ਨਾਨਕ ਤਾਰੇ ਸੋਏ ਸੂਹੀ ਮਹੱਲਾ ਪਹਿਲਾ ਘਰ ਛੇਵਾਂ ਏਕ ਓਂਕਾਰ ਸਤਿਗੁਰੂ ਪ੍ਰਸਾਦ ਉਜਲ ਕਹਿਹਾ ਚਲਕਣਾ ਘੋਟਮ ਕਾਲੜੀ ਮਸ ਧੋਤਿਆਂ ਚੂ

ਆਹਾ ਟੱਠੀਆਂ ਕੰਮ ਨਾ ਆਵਣੇ ਵਿੱਚੋਂ ਸੱਖਣਿਆ ਹਾਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਘੁੱਟ ਘੁੱਟ ਹੈ ਜੀਆਂ ਖਾਵਣੇ ਬੱਗੇ ਬੱਗੇ ਨਾ ਕਹੀਆਨ ਸਿਮਲ ਰੁੱਖ ਸਰੀਰ ਮੈਂ ਅਜਨ ਦੇਖ ਭੁਲਾਨ ਸੇ ਫਲ ਕੰਮ ਨਾ ਆਵਣੇ ਤੇ ਗੁਣ ਮੈਂ ਤਨ ਮਹਾਨ ਅੰਤ

ਹੱਥ ਮਲ ਮਲ ਨਾਏ, ਤੇਰਾ ਸਦੜਾ ਸੁਣੇ ਜੇ ਭਾਈ ਜੇ ਕੋ ਬਹੇ ਅਲਾਏ, ਰਹਾਓ ਜਿਹਾ ਬੀਜੇ ਸੋ ਲੁਣੇ, ਸੋ ਜੋ ਖੱਟੇ ਸੋ ਖਾ।

ਦਰਸ਼ਨ ਸੰਤ ਦੇਹੋ ਸੁਖ ਪਾਵੇ ਪ੍ਰਭ ਲੋਚ ਪੂਰ ਜਨ ਤੁਮਕਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀਜੇ ਦਾਨ ਹਰ ਗਾ ਜਨ ਨਾਨਕ ਨਾਮ ਮਿਲੇ ਸੁਖ ਪਾਵੇ ਹਮ ਨਾਮ ਵਿਟੋ ਸਦ ਘੁੰਮ ਗਾ ਸੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਤੁਠੇ ਹਰ ਰੰਗ ਚਾੜਿਆ ਫਿਰ ਬਹੁੜਨਾ ਹੋਏ ਭੰਗ ਮੇਰੇ ਮਨ ਹਰ ਨਾ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁਠੇ ਹਰ ਉਪਦੇਸਿਆ ਹਰ ਭੇਟਿਆ ਰਾਉ ਨਿਸੰਗ ਰਹਾਉ ਮੁੰਦ ਇਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਜਿਤਨ ਆਇਓ ਮਨ ਦੂਜਾ ਭਾਉ ਸਹ ਸਹਿਲੰਗ ਹਮ ਮੈਲ ਭਰੇ ਦੁਹਚਾਰਿਆ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨਵ ਲਾਇਆ ਸਭ ਲਾਥੇ ਹੈ ਕਿਲਵਿਖ ਪੰਗ ਹਰ ਦਾਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲ ਸਲੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਧਨ ਰੰਗ ਸੂਹੀ ਮਹੱਲਾ ਚੌਥਾ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸੁਧ ਨਾ ਹੋਈ ਅੰਧਨ ਕਰਮ ਕਰੇ ਬੋ ਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰ ਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੇ ਜੇ ਲੋਚੇ ਪ੍ਰਭ ਕੋਈ ਕੋਰੇ ਰੰਗ ਕਦੇ ਨਾ ਚੜੇ ਜੇ ਲੋਚੇ ਸਭ ਕੋਈ ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨਾ ਜਾਈ ਅੰਤਰ ਰੋਗ ਮਹਾ ਅਭਿਮਾਨਾ ਦੂਜੇ ਭਾਏ ਖੁਆਈ ਬਾਹਰ ਭੇਖ ਬਹੁਤ ਚਤੁਰਾਈ ਮਨੁਆ ਦੈ ਦਿਸ ਧਾਵੇ ਹੋਮੇ ਵਿਆਪਿਆ ਸ਼ਬਦ ਨਾ ਚੀਨੇ ਫਿਰ ਫਿਰ ਜੂਨੀ ਆਵੇ ਨਾਨਕ ਨਦਰ ਕਰੇ ਸੋ ਬੂਜੇ ਸੋ ਜਨ ਰਾਹ ਨਾਮ ਧਿਆਏ ਗੁਰਪ੍ਰਸਾਦੀ ਏਕੋ ਬੂਜੇ ਏਕਸ ਮਾਹੇ ਸਮਾਏ ਸੂਹੀ ਮਹੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸ਼ਾਂਤ ਵਸਾਈ ਤਿਸਰਾ ਅਗਨ ਬੂਜੀ ਖਿਨ ਅੰਤਰ ਗੁਰ ਮਿਲੀਏ ਸਭ ਭੁੱਖ।

ਭੁੱਖ ਭੁੱਖ ਸਭ ਲਹਿ ਜਾਏ ਰਹਾਉ। ਰਵਿਦਾਸ ਜਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ। ਪਤਿਤ ਜਾਤ ਉਤਮ ਭਿਆ ਚਾਰ ਕਹ ਵਰਨ ਪਏ ਪਗਲਾਏ। ਨਾਮ ਦਏ ਪ੍ਰੀਤ ਲਗੀ ਹਰ ਸੇਤੀ ਲੋਕ ਛੀਪਾ ਕਹੇ ਬੁਲਾਏ। ਖੱਤਰੀ ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮ ਦਿਓ ਲਿਆ ਮੁਖ ਲਾਏ। ਜਿਤਨੇ ਭਗਤ ਹਰ ਸੇਵਕਾ ਮੁਖ ਅਠਸਠ ਤੀਰਥ ਤਿੰਨ ਤਿਲਕ ਕਢਾਏ। ਜਨ ਨਾਨਕ ਤਿੰਨ ਕੋ ਅੰਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ। ਸੁਹੀ ਮਹੱਲਾ ਚੌਥਾ ਤਿੰਨੇ ਅੰਤਰ ਹਰ ਅਰਾਧਿਆ ਜਿਨ ਕੋ ਤੁਰ ਲਿਖਿਆ।

0: ਪੁੱਤਰ ਜਾਮੇ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਕੋ ਤੇਹਾ ਹੋ ਕਰੀ ਵਖਿਆਨ। ਸੂਹੀ ਮਹੱਲਾ ਚੌਥਾ, ਘਰ ਸਤਵਾਂ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੇ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ, ਜਿਉ ਭਾਵੇ ਤਿਉਂ ਰਾਖ ਮੇਰੇ ਸਾਹਿਬ। ਮੈਂ ਤੁਧ ਬਿਨ ਅਵਰ ਨਾ ਕੋਈ ਰਹਾਉ, ਮੈਂ ਤਾਣ ਦਿਵਾਣ ਤੁਹੇ ਮੇਰੇ ਸੁਆਮੀ। ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੋ ਬੇਨੰਤੀ। ਮੇਰਾ ਦੁੱਖ ਸੁੱਖ ਤੁਝੀ ਪਾਸ, ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਧਰੀ ਜੇ। ਬੱਕਰੀ ਸਿੰਘ ਇੱਕ ਤੇ ਥਾਏ ਰਾਖੇ, ਮਨ ਹਰ ਜਪ ਭਰਮ ਭਉ ਦੂਰ ਕੀਜੇ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦੇਵਾਏ। ਜਿਉ ਧਰਤੀ ਚਰਨ ਤਲੇ ਤੇ ਉੱਪਰ ਆਵੇ, ਤਿਉ ਨਾਨਕ ਸਾਧ ਜਨਾ ਜਗਤ ਆਨ, ਸਭ ਪੈਰੀ ਪਾਏ। ਸੂਹੀ ਮਹੱਲਾ ਚੌਥਾ, ਤੂੰ ਕਰਤਾ ਸਭ ਕੁਛ ਆਪੇ ਜਾਣੇ, ਕਿਆ ਤੁਧ ਪੈ ਆਖ ਸੁਣਾਈਏ। ਬੁਰਾ ਭਲਾ ਤੁਧ ਸਭ ਕੁਛ ਸੂਝੇ, ਜਿਹਾ ਕਰੇ ਸੋ ਕਰੇ ਤੇ ਹਾ ਕੋ ਪਾਈਏ। ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣੇ, ਬੁਰਾ ਭਲਾ ਤੁਧ ਸਭ ਕੁਛ ਸੂਝੇ। ਤੁਧ ਭਾਵੇ ਤਿਵੇਂ ਬੁਲਾਵੇ ਰਹਾਉ, ਸਭ ਮੋਹ ਮਾਇਆ ਸਰੀਰ ਹਰ ਕੀਆਂ ਵਿੱਚ ਦੇਹੀ, ਮਨੁੱਖ ਭਗਤ ਕਰਾਈ। ਇੱਕ ਨਾ ਸਤਿਗੁਰ ਮੇਲ ਸੁਖ ਦੇਵੈ, ਇੱਕ ਮਨਮੁਖ ਤੰਦ ਮਿਟਾਈ। ਸਭ ਕੋ ਤੇਰਾ ਤੂੰ ਸਭਨਾ ਕਾ, ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ। ਜੇ ਹੀ ਤੂੰ ਨਦਰ ਕਰੇ ਤੇਹਾ ਕੋ ਹੋਵੇ, ਬਿਨ ਨਦਰੀ ਨਾਹੀ ਕੋ ਭੇਖ। ਤੇਰੀ ਵਡਿਆਈ ਤੂੰ ਹੈ ਜਾਣੇ, ਸਭ ਤੁਧਨੋ ਨਿਤ ਧਿਆਏ। ਜਿਸਨੋ ਤੁਧ ਭਾਵੇ ਤਿਸਨੋ ਤੂੰ ਮਿਲੇ, ਜਨ ਨਾਨਕ ਸੋ ਥਾਏ ਪਾਏ। ਸੂਹੀ ਮਹੱਲਾ ਚੌਥਾ,
1: ਜਿਨ ਕੋ ਅੰਦਰ ਵਸਿਆ ਮੇਰਾ, ਹਰ ਹਰ ਤਿਨ ਕੇ ਸਭ ਰੋਗ ਦਵਾਏ। ਤੇ ਮੁਕਤ ਪੈ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਮੇਰੇ ਰਾਮ ਹਰ ਜਿਨ ਅਰੋਗ ਪਏ, ਗੁਰਬਚਨੀ ਜਿਨ ਜਪਿਆ ਮੇਰਾ, ਹਰ ਹਰ ਦਿਨ ਕੇ ਹੋਮੇ ਰੋਗ ਗਏ ਰਹਾਓ। ਬ੍ਰਹਮਾ ਵਿਸ਼ਨ ਮਾਹ ਦੇਵ ਤ੍ਰੈ ਗੁਣ ਰੋਗੀ ਵਿੱਚ ਹੋਮੀ ਕਾਰ ਕਮਾਈ। ਜਿਨ ਕੀਏ ਤਿਸੀ ਨ ਚੇਤੇ ਬਪੜੇ, ਹਰ ਗੁਰਮੁਖ ਸੋ ਜੀ ਪਾਈ। ਹੋਮੇ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁਖ ਪਾਰੀ। ਗੁਰ ਪ੍ਰਸਾਦੀ ਕੋ ਬਿਰਲਾ ਛੂਟੇ, ਤਿਸ ਜਨ ਕੋ ਹੋ ਬਲਿਹਾਰੀ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ, ਤਾਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਬਿਕਸੇ, ਗੁਰਮੁਖ ਬ੍ਰਹਮ ਵਿਚਾਰੋ। ਸੂਈ ਮਹੱਲਾ ਚੌਥਾ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੇ ਜੇ ਕਰ ਸਕੀਏ। ਆਪਣਾ ਕੀਤਾ ਕੁਛ ਨ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਮੇਰੇ ਹਰ ਜੀਉ ਸਭ ਕੋ ਤੇਰੇ ਬਸ, ਅਸਾਂ ਜੋਰ ਨਾਹੀ ਜੈ ਕਿਛ ਕਰ ਹਮ ਸਾਕੇ। ਜਿਉ ਪਾਵੈ ਤਿਵੇਂ ਬਖਸ਼ ਰਹਾਉ, ਸਭ ਜੀਉ ਪਿੰਡ ਦੀਆ ਤੁਧ ਆਪੇ, ਤੁਧ ਆਪੇ ਕਾਰੇ ਲਾਇਆ। ਜੇਹਾ ਤੂੰ ਹੁਕਮ ਕਰੇ ਤੇਹੋ ਕੋ ਕਰਮ ਕਮਾਵੇ, ਜੇਹਾ ਤੁਧ ਤੁਰ ਲਿਖ ਪਾਇਆ। ਪੰਜ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੈ ਕਿਛ ਕੀਤਾ ਹੋਵੇ। ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇ, ਇੱਕ ਮਨ ਮੁਕਰ ਹੀ ਸਹਿ ਰੋਵੇ। ਹਰ ਕੀ ਵਡਿਆਈ ਹੋ ਆਖ ਨਾ ਸਾਕਾਂ, ਹੋ ਮੂਰਖ ਮੁਗਨੀ ਜਾਣ। ਜਨ ਨਾਨਕ ਹਰ ਬਖਸ਼ ਲੈ ਮੇਰੇ ਸਵਾਮੀ, ਸ਼ਰਨਾਗਤ ਪਿਆ ਅਜਾਣ। ਰਾਗ ਸੂਈ ਮਹੱਲਾ ਪੰਜਵਾਂ, ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਸਾਂਗ ਉਤਾਰ ਥੰਮਿਓ ਪਸਾਰਾ, ਤਬ ਇਕੋ ਇਕ ਅੰਕਾਰਾ। ਕਵਨ ਰੂਪ ਦ੍ਰਿਸ਼ਟ ਬਿਨਸਾਇਓ, ਕਤ ਗਿਓ ਓ ਕਤੇ ਆਇਓ ਰਹਾਉ। ਜਲ ਤੇ ਉਠੇ ਅਨਿਕ ਤਰੰਗਾ, ਕਨਿਕ ਪੂਖਨ ਕੀਨੇ ਬਹੁ ਰੰਗਾ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਏ ਤੇ ਕੰਕਾਰਾ। ਸੈਸ ਕਟਾ ਮੈਂ ਇੱਕ ਕਾਸ, ਕਟ ਫੂਟੇ ਤੇ ਉਹੀ ਪ੍ਰਗਾਸ। परम लोभ मोह माया विकार परम छूटे ते ओंकार ओ अविनाशी बिनसत नाही ना को आवे ना को जाही गुरपूरे हो में मल तोई को नानक मेरी परम गत होई सुई महला पंजमा कीता लोड़े सो प्रभ होए तुझ बिन दूजा नाही कोई जो जन सेवे तिस पूरन काज दास अपने की राखों लाज तेरी शरण पूरन दयाला तुझ बिन कवन करे प्रतपाला राव जल थल मैयल दया भरपूर निकट वसे नाही प्रभ दूर लोक पत्यारे कछु न पाइये साच लगे ता हों में जाइये जिसनु लाए लय सो लागे ज्ञान रतन अंतर तिस जागे दुर्मत जाए परम पद पाए गुर प्रसादी नाम त्याए दो कर जोड़ करो अरदास सुध पावे ताने रास कर कृपा अपनी भक्ति लाए जन नानक प्रभ सदा त्याए सुई महला पंजमा तन सुहागन जो प्रभु पछाने माने हुकम तजेब माने प्रसोरतिया रलिया माने सुन सखिए प्रभ मिलन सानी मन तन अर्प तज लाज लुकानी रहाओ सखी सहेली को समझावे सोई कमावे जो प्रभ पावे सास हागण अंक समावे गर्व गहेली महल न पावे फिर पछतावे जब रहन बिहानी करमहीन मन मुख दुख पावे बिनो करी जे जाना दूर प्रभ बनासी रिया परपूर जन नानक गावे देख दूर सुई महला पंजमा ग्रह वस गुर कीनो हो कर कीनार दस्तासी कर दीनी पतार सगल समग्री में कर की जोड़ी आस प्यासी फिर क्यों लोड़ी कवन कहाँ गुण कंत प्यारे सुगुण स्वरूप दयाल मरारे राव सात श्रृंगार पौ पंजन पाया अमृत नाम बोल मुख खाया कंगन वस्त्र घने बने सुहावे स्तन सब सुख पावे जा फिर करावे गुण कावन कर कंतर जाया बस कर लीना गुर परम चकाया सब ते ऊंचा मंदर मेरा सब कामन त्याग प्रीतम मेरा प्रगटिया सूर ज्योत जियारा सेज विशाई सरद पारा नव रंग लाल सेज रावण आया जन नानक पिरतन मिल सुख पाया सुई महला पंजमा उमक्यो हियो मिलन प्रवताई खोजत रचियो देखियो प्रजाई सुन सदेशो प्रग्रह सेज बशाई परम परम आयो तो नदर न पाई किन विद हीरो तीरे नी माना मिल साजन हो तुझ कुरबानो राव एक सेज विशी तन कंता तन सूती पिर साध जगंता प्यो मद्रो तन तन मतवंता तन जागे जय फिर बोलंता पई नरासी बहु दिन लागे देश दसंतर में सगले चागे खिन रह न पावो बिन पग पागे हो कृपाल प्रभ मिलो सपागे प्यो कृपाल सत्संग मलाया बूजी तप्त कर ही पिराया सगल शिंगार हुन मुझे सुहाया कौ नानक गुर परम चुकाया जय देखा तह पिर है पाई खोलियो कपाड़ता मन ठहराई रहाओ दूजा सुई महला पंजमा क्या गुण तेरे सार संभाली मैं निर्गुण के धतारे वह खरीद क्या करे चुतराई यो जो पिंड सब थारे लाल रंगीले प्रीतम मनमो तेरे दर्शन को हम बारे रहाओ प्रभदाता मो दीन पखारी तुम सदा सदा पकारे जो कुछ सो कुछ नाही जय मैं ते हो मेरे ठाकर अगम पारे क्या सेव कमावो क्या कहरी जावो बिद कित पावो दरसारे मितने पाइये अंत न लइये मंत्र से चरनारे पावो दान ढीठो मांगो मुख लागे संतरे नारे जन नाने को गुर कृपा तारी प्रभात दे निस तारे सुई महला पंजमा कर दीजा इक ओंकार सतगुर प्रसाद सेवा थोरी मागन बोता मैल न पावे कह तो पोता जो प्रमाने तिन की रीसा कूड़े मूरख की हठी सराओ पेख दिखावे सच न कमावे कह तो मैली निकट नावे तीत सदाए माया का माता मानी प्रीत कहे मुख राता कौ नानक प्रभ बिनो सनीजे कुचल कठोर कामी मुक्त कीजे दर्शन देखे देखे की वडियाई तुम सुखदाते पुरख सवाई रहाओ दूजा सुई महला पंजवा बुरे काम को उठ खलोया नाम की बेला पै पै सोया असर अपना बुझे ना इया ना माया मोल रंग लपटाना रहाओ लोभ लहर को भिक्ष फूल बैठा, साध जना का आदर्श न ढीठा, कबू न समझे ज्ञान गुवारा, बहर बहुत लपट्यो जंजारा रहो, बिखे नाद करन सुन पीना, हर जसन तालस मन कीना, दृष्ट ना ही रह पेख धंधे, छोड़ जाए झूठे सब तंदे रहा, कौ नानक प्रभ बख्श करीजे, कर कृपा मो साध संग दीजे, तो कुछ पाइये जो हो ये रहना, जिसे बजाए तिस नाम लेना रहो, सोई महला पंजमा, कर में ठाकर न दरनावे, गल में पहुन ले लटकावे, पर में पूले सूकत फिरता, नीर ब्रोले खप खप मरता रहा, जिस पहुन को ठाकर कहता, ओ पहुन ले उसको डूबता, गुनागार लून हरामी, पावन नाम न पार ग्रामी, गुरमिल नानक ठाकर जाता, जल थल में यल पूरन विदाता, सोई महला पंजमा, लालन राबिया कवन गतीरी, सखी बतावो मुझे मतीरी, सूप सूप सूबी अपने प्रीतम के रंग रती रहा, पाप मलोबो संग नैन पतीरी, जहां पटावो जहां ततीरी, जब तब संजम दियो जतीरी, एक निमख मलावो मो प्राण पतीरी, मान तान अहंग बुध हतीरी, सा नानक सोहाग बतीरी, सुई महला पंजवा, तू जीवन तू प्राण दारा, तुझी पेक पेक मन सदारा, तू साजन तू प्रीतम मेरा, चिते न विसरे काहू बेरा, रहो बैखरी धो दासरो तेरा, तू पारो ठाकर गुणी गहेरा, कोट दास जाके दरबारे, निमक निमक बसे तिन नाले, हाँ कुछ नाही सब कुछ तेरा, ओत पोत नानक संग बसेरा, सुई महला पंजमा, सूख महल जाके ऊच दवारे, ता मैं बसे भगत प्यारे, सहज कथा प्रभ की अत मीठी, बिरले काहू नेत्रो डीठी, रहाओ तै गीत नाद अखारे संगा, उहां संत करे हर रंगा, तै मरन जीवन सोगन हर का, साच नाम की अमृत वर्खा, गुहज कथा ए गुर ते जानी, नानक बोले हर हर बाणी, सुई महला पंजवा, जाके दर्श पाप कोट तारे, पेट संगे पव जल तारे, ओ साजन ओ मीत प्यारे, जो हमको हर नाम चितारे, रहो जाका शब्द सुंद सुख सारे, जाकी टहल जम दूत बतारे, जाकी तीरक इस मने सदारे, जाके सिमरन मुख जलारे, प्रभ के सेवक प्रभ आप सवारे, शरण नानक तिन सद बलिहारे, सुई महला पंजमा, रैन न पावे सुर नर देवा, ऊट सदारे कर मुन जन सेवा, जीवत पेखे जिनी हर हर त्याया, साध संगति नि दर्शन पाया, रहाओ बादशाह साब पारी मरना, जो दीसे सो खाले खरना, कूड़े मो लपट लपटे लपटाना, छोड़ चलिया ता फिर पछताना, कृपा न दान नानक को करो दात, नाम तेरा जपी दिन रात, सुई महला पंजमा, कट कट अंतर तुम्हें बसारे, सगल समग्री सूत तुम्हारे, तू प्रीतम तू प्राण अधारे, तुम ही पेक पेक मन विकसारे, रहाओ अनेक जोन परम परम परम हारे, ओट गई अब साध संगारे, अगम गोचर अलक पारे, नानक सिमरे दिन रह नारे, सुई महला पंजमा, कवन काज माया वडियाई, जाको बिनसत बार न काई, यो सुपना सोबत नहीं जाने, अचेत अवस्था में लपटाने रहा, महामोमो योग वारा, पेखत पेखत ऊट सदारा, ऊचते ऊचता का दरवारा, कई जंत पने ओ पारा, दूसर हुआ ना को होई, जप नानक प्रवे को सोई, सुई महला पंजमा, सिमर सिमरता हो को जीवा, चरण कमल तेरे तोय तोय पीवा, सोहर मेरा अंतर जामी, भक्त जना के संग स्वामी, रहाओ सुन सुन अमृत नाम त्यावा, आठ पैर तेरे गुण गामा, पेक पेक लीला मन अनंदा, गुण पार पर परमानंदा, जाके सिमरन कुछ पौन अभ्यापे, सदा सदा नानक हर जापे, सुई महला पंजमा, गुर के वचन दे त्यान तारी, रसना जाप जपो बनवारी, सफल मूरत दर्शन बलिहारी, चरण मल मन प्राण अदारी, रहो साध चंग जनम मरण वारी, अमृत कथा सुन करन अधारी, काम क्रोध लो मोत जारी, दृढ़ नाम दान स्नान सोचारी, कौ नानके तत् विचारी, नाम नाम जप पार उतारी, सुई महला पंजमा, लो मो मगन अपराधी, करन हार की सेवन सादी, पतित पावन प्रभ नाम तुम्हारे, राख लियो मो निर्गुणियारे, रहाओ तू दाता प्रवंतर जामी, काची दे मान खबवानी, स्वाद बाद ईरख मद माया, इन संग लाग रतन जन्म गवाया, दुख भजन जग जीवन हर राया, सगल त्याग नानक शरण आया, सोई महला पंजमा, ਪੇਖਤ ਚਾਕਤ ਕਹੀਏ ਅੰਧਾ ਸੁਨੀਅਤ ਸੁਨੀਅਤ ਨਾਹੀ ਨਿਕਟ ਵਸਕੋ ਜਾਣੇ ਦੂਰ ਪਾਪੀ ਪਾਪ ਕਮਾਈ ਜੋ ਕੁਛ ਕਰ ਜਿਤ ਛੁਠੇ ਪ੍ਰਾਣੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਓ ਕੋਰ ਮੈਲ ਸਦਾ ਰੰਗ ਰਾਤਾ ਸੰਗਤ ਮਾਰੇ ਕਚੂਨਾ ਜਾਤਾ ਰੱਖੇ ਪੋ ਚਾਰ ਮਾਟੀ ਕਾ ਪਾਂਡਾ ਅਤ ਕੁਚੀਲ ਮਿਲੈ ਜਮਰ ਡਾਂਡਾ ਕਾਮ ਕ੍ਰੋਧ ਲੋ ਮੋਹ ਬਾਦਾ ਮਹਾਂਗਰਤ ਮੈਨੇ ਘਰ ਜਾਤਾ ਨਾਨਕੀ ਅਰਦਾਸ ਨੂਜੇ ਸੁਣੀਜੇ ਡੂਬਤ ਪਾਨ ਪ੍ਰਮੇਰੇ ਲੀਜੇ ਸੂਈ ਮਹੱਲਾ ਪੰਜਵਾਂ ਜੀਵਤ ਮਰੇ ਬੂਝੇ ਪ੍ਰਭ ਸੋਏ ਤਿਸ ਜਨ ਕਰਮ ਪ੍ਰਾਪਤ ਹੋਇ ਸੁਣ ਸਾਜਨਿਓ ਦੁੱਤਰ ਤੁਰੀਏ ਤਰੀਏ ਮਿਲ ਸਾਧੂ ਹਰ ਨਾਮ ਉਚਰੀਏ ਰਹਾਉ ਏਕ ਬਿਨਾ ਦੂਜਾ ਨਹੀਂ ਜਾਣੇ ਕਟ ਕਟ ਅੰਤਰ ਪਾਰ ਬ੍ਰਹਮ ਪਛਾਣੇ ਜੋ ਕੁਛ ਕਰੇ ਸੋਈ ਪਲ ਮਾਨੇ ਆਦਿ ਅੰਤ ਕੀ ਕੀਮਤ ਜਾਣੇ ਕਉ ਨਾਨਕ ਤਿਸ ਜਨ ਬਲਿਹਾਰੀ ਜਾ ਕੇ ਹਿਰਦੇ ਵਸੇ ਮੁਰਾਰੀ ਸੂਈ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਕਰਨੇ ਹਾਰ ਸਗਲ ਸ੍ਰਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਤਨ ਤੇ ਜਾਏ ਰਹੋ ਪਵ ਜਲ ਡੂਬਤ ਸਤਗੁਰ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਗੁਰ ਕੀ ਸੇਵਾ ਕਰੋ ਦਿਨ ਰਾਤ ਸੂਖ ਸਹਿਜ ਮਨ ਆਵੇ ਸ਼ਾਂਤ ਸਤਗੁਰ ਕੀ ਰਹਿਣ ਬਡਭਾਗੀ ਪਾਵੇ ਨਾਨੇ ਗੁਰ ਕੋ ਹਾ ਕੋ ਸਦ ਬਲ ਚਾਵੇ ਸੂਈ ਮਹੱਲਾ ਪੰਜਵਾਂ ਗੁਰ ਆਪਣੇ ਉਪਰ ਬਲ ਜਾਈਏ ਆਠ ਪੈਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸਵਾਮੀ ਸਗਲ ਕਟਾਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਈ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮਾਂਗੇ ਸੰਤਰ ਵਾਲਾ ਸੂਈ ਮਹੱਲਾ ਪੰਜਵਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਏ ਬਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਰਹਾਉ ਆਪਣੀ ਸ਼ਰਨ ਰੱਖ ਪ੍ਰਭ ਦਾਤੇ ਗੁਰਪ੍ਰਸਾਦ ਕਿਨੇ ਬਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਏ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੂਈ ਮਹੱਲਾ ਪੰਜਵਾਂ ਮੀਤ ਸਾਜਨ ਸੁਧ ਬੰਦ ਪਾਈ ਜਤ ਕਤ ਵੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਤਨ ਹਰ ਨਾਮ ਸੁਖ ਸਹਿਜ ਆਨੰਦ ਬਿਸਰਾਮ ਰਹਾਉ ਪਾਰ ਬ੍ਰਹਮ ਚ ਪਹਿਰਸਨਾ ਕੋਟ ਆਵਤ ਤਿਸ ਬੇਦਤ ਨਾਏ ਹਰ ਚਰਨ ਸ਼ਰਨ ਗੜ ਕੋਟ ਹਮਾਰੇ ਕਾਲ ਕੰਟਕ ਜਮ ਤਿਸ ਨਾ ਬਦਾਰੇ ਨਾਨਕ ਦਾ ਸਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਵਰਾਰੀ ਸੂਈ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਆਨੰਦ ਵਿਨੋਦ ਮੰਗਲ ਸੁਖਦਾਹਾ ਚਲ ਸਕੀਏ ਪ੍ਰਭ ਰਾਵਣ ਜਾਹਾ ਸਾਧ ਜਨਾ ਕੀ ਚਰਨੀ ਪਾਹਾ ਰਹਾਉ ਕਰ ਬੇਨਤੀ ਜਨ ਤੂਰਬ ਸ਼ਾਹਾ ਜਨਮ ਜਨਮ ਕੇ ਕਿਲ ਵਿਕਲਾਹਾ ਮਨ ਤਨ ਪ੍ਰਾਣ ਜੀਓ ਅਰ ਪਾਹਾ ਹਰ ਸਿਮਰ ਸਿਮਰ ਮਾਨ ਮੋਹ ਕਟਾਹਾ ਦੀਨ ਦਿਆਲ ਕਰੋ ਉਤਸਾਹਾ ਨਾਨਕ ਦਾਸ ਹਰ ਚਰਨ ਸਮਾਹਾ ਸ਼ਰਨ ਸਮਾਹਾ ਸੂਈ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਬਾਸਾ ਪ੍ਰਭ ਚਰਨ ਕਮਲ ਦਮਾਏ ਨਵਾਸਾ ਸੁਣ ਮਨ ਤਨ ਤੁਜ ਸੁਖ ਦਿਖ ਲਾਵੋ ਹਰ ਅਨੇਕ ਭਿੰਜਨ ਤੁਜ ਭੋਗ ਪੰਚਾਵੋ ਰਹਾਉ ਅੰਮ੍ਰਿਤ ਨਾ ਪੁੰਚੋ ਮਨ ਮਾਹੀ ਅਚਰਜ ਸਾਧਾ ਕੇ ਵਰਨੇ ਨਾ ਜਾਈ ਲੋ ਮੋਆ ਤ੍ਰਿਸ਼ਨਾ ਬੁਝਥਾ ਕੀ ਪਾਰ ਬ੍ਰਹਮ ਕੀ ਸ਼ਰਨ ਜਨਤਾ ਕੀ ਜਨਮ ਜਨਮ ਕੈ ਪੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਦਾਰੇ ਸੂਈ ਮਹੱਲਾ ਪੰਜਵਾਂ ਅਨੇਕ ਬੀਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੇ ਛਡਾਏ ਲਿਓ ਜਿਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਓ ਪਰਬਤ ਦੋਖ ਮਹਾ ਬਿਕਰਾਲਾ ਖਿਨ ਮੈਂ ਦੂਰ ਕੀਏ ਦਿਆਲਾ ਸੋ ਗਰੋਗ ਬਿਪਤਤ ਪਾਰੀ ਦੂਰ ਪਈ ਜਪਨਾ ਮਰਾਰੀ ਦ੍ਰਿਸ਼ਤਾ ਲੀ ਨੋ ਲੜ ਲਾਏ ਹਰ ਚਰਨ ਗਹੇ ਨਾਨਕ ਸ਼ਰਨਾਏ ਸੋਈ ਮਹੱਲਾ ਪੰਜਵਾਂ ਦੀਨ ਛਡਾਏ ਦੁਨੀ ਜੋ ਲਾਏ ਦੂਈ ਸਰਾਈ ਖੋ ਨਾ ਮੀ ਕਹਾਏ ਜੋ ਤਿਸ ਪਾਵੇ ਸੋ ਪਰਵਾਨ ਆਪਣੀ ਕੁਦਰਤ ਆਪੇ ਜਾਣ ਰਾਓ ਸੱਚਾ ਧਰਮ ਪੁੰਨ ਭਲਾ ਕਰਾਏ ਦੀਨ ਕੇ ਤੋਸੇ ਦੁਨੀ ਨਾ ਜਾਏ ਸਰਬ ਨਿਰੰਤਰੀ ਕੋ ਜਾਗੇ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੇ ਅਗਮ ਗੋਚਰ ਸਚ ਸਾਹੇ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਸੂਈ ਮਹੱਲਾ ਪੰਜਵਾਂ ਪ੍ਰਤਾ ਕਾਲ ਹਰ ਨਾਮ ਉਚਾਰੀ ਈਤ ਊਤ ਕੀ ਓਟ ਸਵਾਰੀ ਸਦਾ ਸਦਾ ਜਪੀਏ ਹਰ ਨਾਮ ਪੂਰਨ ਹੋਵੇ ਮਨ ਕੇ ਕਾਮ ਰਹਾਓ ਪ੍ਰਭ ਨਾਸੀ ਰਿਨ ਰਹਿਣ ਦਿਨ ਗਾਓ ਜੀਵਤ ਮਰਤ ਨੈ ਜਲ ਪਾਵੇ ਥਾਓ ਸੋ ਸੋ ਸੋ ਸਾ ਸੇਵ ਜਿਤ ਤੋਟ ਨਾ ਆਵੇ ਖਾਤ ਖਰਚ ਸੁਖ ਆਨੰਦ ਬਿਹਾਵੇ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰਪ੍ਰਸਾਦ ਨਾਨਕ ਨਾਮ ਧਿਆਇਆ ਸੋਈ ਮਹੱਲਾ ਪੰਜਵਾਂ ਗੁਰਪੂਰੇ ਜਪੇ ਦਿਆਲ ਦੁਖ ਬਿਨਸੇ ਪੂਰਨ ਪਈ ਕਾਲ ਪੇਖ ਪੇਖ ਜੀਵਾਂ ਦਰਸਤ ਮਾਰਾ, ਚਰਨ ਕਮਲ ਜਾਈ ਬਲਿਹਾਰਾ, ਤੁਝ ਬਿਨ ਠਾਕਰ ਕਵਨ ਹਮਾਰਾ ਰਹਾਉ, ਸਾਧ ਸੰਗ ਸਿਓ ਪ੍ਰੀਤ ਬਣਾਈ, ਪੂਰਵ ਕਰਮ ਲਿਖ ਤੁਰ ਪਾਈ, ਜਪ ਹਰ ਹਰ ਨਾਮ ਅਚਰਜ ਪ੍ਰਤਾਪ, ਜਾਲ ਨਾ ਸੀ ਸਾਕੇ ਤੀਨੇ ਤਾਪ, ਨਿਮਖ ਨ ਵਿਸਰੇ ਹਰ ਚਰਨ ਤੁਮਾਰੇ, ਨਾਨਕ ਮਾਂਗੇ ਦਾਨ ਪਿਆਰੇ, ਸੂਈ ਮਹੱਲਾ ਪੰਜਵਾਂ, ਸੇ ਸੰਜੋ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਵਿਚਾਰੇ, ਸੁਣ ਬੇਨਤੀ ਪ੍ਰਭ ਦੀਨ ਦਿਆਲਾ, ਸਾਧ ਗਾਵੇ ਗੁਣ ਸਦਾ ਰਸਾਲਾ, ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਜਿਸ ਕਿਰਪਾ ਕਰੇ ਵਸੇ ਤਿਸ ਨੇਰਾ, ਜਨ ਕੀ ਭੂਖ ਤੇਰਾ ਨਾਮ ਹਰ, ਤੂੰ ਦਾਤਾ ਪ੍ਰਭ ਦੇਵਨ ਹਾਰ, ਰਾਮ ਰਮਤ ਸੰਤਨ ਸੁਖਮਾਨਾ, ਨਾਨਕ ਦੇਵਨ ਹਾਰ ਸਜਾਨਾ, ਸੋਈ ਮਹੱਲਾ ਪੰਜਵਾਂ, ਬੈਤੀ ਜਾਤ ਕਦੇ ਦ੍ਰਿਸ਼ਟਾਂ ਤਾਰਤ, ਮਿਥਿਆ ਮੋਹ ਬੰਦੇ ਨਿਤ ਪਾਰਚ, ਮਾਤ ਵੇ ਪਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਨੀ, ਰਹਾਉ ਕਰਤ ਵਿਕਾਰ ਦੋ ਕਰ ਚਾਰਤ, ਰਾਮ ਰਤਨ ਦਿਲ ਨਹੀਂ ਤਾਰਤ, ਪਰਨ ਪੋਖਣ ਸੰਗ ਔਦ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਸ਼ਰਨ ਸਮਰਥ ਅਗੋਚਰ ਸਵਾਮੀ, ਉਦਰ ਨਾਨਕ ਪ੍ਰਭ ਅੰਤਰ ਜਾਮੀ, ਸੂਈ ਮਹੱਲਾ ਪੰਜਵਾਂ, ਸਾਧ ਸੰਗ ਤਰੇ ਪੈ ਸਾਗਰ, ਹਰ ਹਰ ਨਾਮ ਸਿਮਰ ਰਤਨਾਗਰ, ਸਿਮਰ ਸਿਮਰ ਜੀਵਾ ਨਾਰਾਇਣ, ਦੁਖ ਰੋਗ ਸੋਗ ਸਭ ਬਿਨਸੇ, ਗੁਰਪੂਰੇ ਮਿਲ ਪਾਪਤ ਜਾਇਣ, ਰਹਾਉ ਜੀਵਨ ਪਦਵੀ ਹਰ ਕਾ ਨਾਉ, ਮੰਤਨ ਨਿਰਮਲ ਸੱਚ ਸੁਭਾਉ, ਆਠ ਪੈਰ ਪਾਰ ਬ੍ਰਹਮ ਤਿਆਈਏ, ਪੂਰਬ ਲਿਖਤ ਹੋਏ ਤਾਂ ਪਾਈਏ, ਸ਼ਰਨ ਪੈ ਜਪ ਦੀਨ ਦਿਆਲਾ, ਨਾਨਕ ਜਾਂਚੇ ਸੰਤਰ ਵਾਲਾ, ਸੋਈ ਮਹੱਲਾ ਪੰਜਵਾਂ, ਕਰ ਕਾ ਕਾਜ ਨਾ ਜਾਣੀ ਰੂੜਾ, ਝੂਠੇ ਧੰਦੇ ਰਚਿਓ ਮੂੜਾ, ਜਿੱਤੂ ਲਾਵੇ ਤਿਤ ਤਿਤ ਲਗਣਾ, ਜਾਂ ਤੂੰ ਦੇ ਤੇਰਾ ਨਾਉਂ ਜਪਣਾ, ਰਹਾਉ ਹਰ ਕੇ ਦਾਸ ਰਸੇਤੀ ਰਾਤੇ, ਰਾਮ ਰਸਾਇਣਾ ਦਿਨ ਮਾਤੇ, ਬਾਂ ਪਕੜ ਪ੍ਰਭਾਪੇ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ, ਉਦਰ ਸਵਾਮੀ ਪ੍ਰਭ ਕਿਰਪਾ ਤਾਰੇ, ਨਾਨਕ ਦਾਸ ਹਰ ਸ਼ਰਨ ਦੁਆਰੇ, ਸੂਈ ਮਹੱਲਾ ਪੰਜਵਾਂ, ਸੰਤ ਪ੍ਰਸਾਦ ਨੇ ਚਲ ਕਰ ਪਾਇਆ, ਸਰਬ ਸੁਖ ਫਿਰ ਨਹੀਂ ਡੋਲਾਇਆ, ਗੁਰੂ ਤਿਆਏ ਹਰ ਰਚਨ ਮਨ ਚੀਨੇ, ਤਾਂ ਤੇ ਕਰਤੇ ਅਸਤਰ ਕੀਨੇ, ਰਹਾਉ ਗੁਣ ਗਾਵਤ ਚਤਵ ਨਾਸੀ, ਤਾਂ ਤੇ ਕਾਟੀ ਜਮਕੀ ਪਾਸੀ, ਕਰ ਕਿਰਪਾਲੀ ਨੇ ਲੜ ਲਾਏ, ਸਦਾ ਆਨੰਦ ਨਾਨਕ ਗੁਣ ਗਾਏ, ਸੂਈ ਮਹੱਲਾ ਪੰਜਵਾਂ, ਅੰਮ੍ਰਿਤ ਵਚਨ ਸਾਧਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੇ, ਹਰ ਹਰ ਨਾਮ ਨਿਤ ਰਸਨ ਬਖਾਣੀ, ਰਹਾਉ ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾਮ ਮਨ ਮੈਂ ਪਰਵੇਸਾ, ਸਾਧੂ ਤੂਰ ਮੁਖ ਮਸਤਕ ਲਾਈ, ਨਾਨਕ ਉਦਰੇ ਹਰ ਗੁਰ ਸ਼ਰਨਾਈ, ਸੂਈ ਮਹੱਲਾ ਪੰਜਵਾਂ, ਕਰ ਤੀਜਾ ਗੋਬਿੰਦਾ ਗੁਣ ਗਾਓ ਦਿਆਲਾ, ਦਰਸ਼ਨ ਦਿਓ ਪੂਰਨ ਕਿਰਪਾਲਾ, ਰਹਾਉ ਕਰ ਕਿਰਪਾ ਤੁਮ ਹੀ ਪ੍ਰਿਤ ਪਾਲਾ, ਜੀਉ ਪਿੰਡ ਸਭ ਤੁਮਰਾ ਮਾਲਾ, ਅੰਮ੍ਰਿਤ ਨਾਮ ਚਲੇ ਜਪਨਾਲਾ, ਨਾਨਕ ਜਾਂਚੇ ਸੰਤਰ ਵਾਲਾ, ਸੂਈ ਮਹੱਲਾ ਪੰਜਵਾਂ, ਤਿਸ ਬਿੰਦੂ ਜਾ ਵਰਨਾ ਕੋਈ, ਆਪੇ ਥੰਮੇ ਸੱਚਾ ਸੋਈ, ਹਰ ਹਰ ਨਾਮ ਮੇਰਾ ਆਧਾਰ, ਕਰਨ ਕਾਰਨ ਸਮਰਥ ਅਪਾਰ, ਰਹਾਉ ਸਭ ਰੋਗ ਮਿਟਾਵੇ ਨ ਮਨ ਰੋਵਾ, ਨਾਨਕ ਰੱਖਾ ਆਪੇ ਹੋਆ, ਸੂਈ ਮਹੱਲਾ ਪੰਜਵਾਂ, ਦਰਸ਼ਨ ਕੋਲ ਉੱਚੇ ਸਭ ਕੋਈ, ਪੂਰੇ ਪਾਗ ਪ੍ਰਾਪਤ ਹੋਈ, ਸਿਆਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾਮੋਨੀ ਦੂਤਾ ਲਾਈ, ਪ੍ਰੇਮ ਪਿਛੋਹਾ ਕਰਤ ਕਸਾਈ, ਨਿਰਦੇਹ ਜੰਤ ਤਿਸ ਦਿਆ ਨ ਪਾਈ, ਅਨਕ ਜਨਮ ਬੀਤਿਅਨ ਪਰਮਾਈ, ਕਰ ਵਾਸ ਨ ਦੇਵੇ ਦੁੱਤਰ ਮਾਈ, ਦਿਨ ਰਹਿਣ ਆਪਣਾ ਕੀ ਆ ਪਾਈ, ਕਿਸ ਦੋਸ ਨ ਦੀਜੇ ਕਿਰਤ ਪਵਾਈ, ਸੁਣ ਸਾਜਨ ਸੰਤ ਜਨ ਪਾਈ, ਚਰਨ ਚਰਨ ਨਾਨਕ ਪਾਈ, ਰਾਗ ਸੂਈ ਮਹੱਲਾ ਪੰਜਵਾਂ, ਕਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਭਲੀ ਸੁਹਾਵੀ ਸ਼ਾਪਰੀ ਜਾ ਮੈਂ ਗੁਣ ਗਾਏ, ਕਿਤ ਹੀ ਕਾਮ ਤੌਲ ਤਰ ਜਿਤ ਹਰ ਵਿਸ ਰਾਏ, ਰਹਾਉ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਵਚਿਤ ਆਏ, ਜਲ ਜਾਓ ਇਹ ਬੜਪਣਾ ਮਾਇਆ ਲਪਟਾਏ, ਪੀਸਨ ਪੀਸ ਓਡ ਕਾਮਰੀ, ਸੁਖ ਮਨ ਸੋ ਤੋ ਖਾਏ, ਐਸੋ ਰਾਜ ਨ ਕਿਤੇ ਕਾਜ, ਜਿਤ ਨੈ ਤ੍ਰਿਪਤਾਏ, ਨਗਨ ਫਿਰ ਤਰੰਗ ਏਕ ਹੈ ਉਹ ਸੋਭਾ ਪਾਏ, ਪਾਟ ਪਟੰਬਰ ਬਿਰਥਿਆ ਜੈ ਰਚ ਲਵਾਏ, ਸਭ ਕੁਛ ਤੁਮਰੇ ਹੱਥ ਪ੍ਰਭ ਆਪੇ ਕਰੇ ਕਰਾਏ, ਸਾ ਸਾ ਸਿਮਰਤ ਰਹਾ ਨਾਨਕ ਦਾਨ ਪਾਏ, ਸੂਈ ਮਹੱਲਾ ਪੰਜਵਾਂ, ਹਰ ਕਾ ਸੰਤ ਪ੍ਰਾਂਤਨ ਤਿਸ ਕਾ ਪਨਿਹਾਰਾ, ਪਾਈ ਮੀਤ ਸੁਤ ਸਗਲ ਤੇ ਜੀ ਤੂੰ ਹੈ ਤੇ ਪਿਆਰਾ, ਰਾਉ ਕੇਸਾ ਕਾ ਕਰ ਬੀਜਨਾ, ਸੰਤ ਚੌਰ ਟਲਾਵੋ, ਸੀਤ ਨਿਹਾਰੋ ਚਰਨ ਤਲ ਤੂਰ ਮੁਖ ਲਾਵੋ, ਮਿਸਟ ਬਚਨ ਬੇਨਦੀ ਕਰੋ ਦੀਨ ਕੀ ਨਿਆਈ, ਤਜਬ ਮਨ ਸ਼ਰਨੀ ਪਰੋ ਹਰ ਗੁਣ ਨਿਧ ਪਾਈ, ਅਵਲੋਕਨ ਪੁਨੇ ਪੁਨੇ ਕਰੋ ਜਨ ਕਾ ਦਰਸਾਰ, ਅੰਮ੍ਰਿਤ ਬਚਨ ਮਨ ਮੈਂ ਸੰਚਿਓ, ਬੰਧੋ ਬਾਰ ਬਾਰ ਚਿਤਪੋ ਮਨਾਸਾ ਕਰੋ, ਜਨ ਕਾ ਸੰਗ ਮੰਗੋ ਨਾਨਕ ਪ੍ਰਭ ਦਿਆ ਕਰ, ਦਾਸ ਚਰਨੀ ਲਾਗੋ, ਸੂਈ ਮਹੱਲਾ ਪੰਜਵਾਂ, ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮੈਂ ਪਾਏ ਰਾਖ ਲਿਓ ਵਿਖੀ ਜਿਉਂ ਦਿਓ ਆਪਣਾ ਨਾਰ ਜਾਂ ਤੇ ਨਾਹੀ ਕੋ ਸੁਖੀ ਤਾਂ ਕਿ ਭਾਚੇ ਜਾਓ ਛੋੜ ਜਾਏ ਜੋ ਸਗਲ ਕੋ ਫਿਰ ਫਿਰ ਲਪਟਾਓ ਕਰੋ ਕਿਰਪਾ ਕੁਰਨਾ ਪਤੇ ਤੇਰੇ ਹਰ ਗੁਣ ਗਾਓ ਨਾਨਕੀ ਪ੍ਰਭ ਬੇਨਤੀ ਸਾਧ ਸੰਗ ਸਮਾਹੁ ਰਾਗ ਸੂਈ ਮਹੱਲਾ ਪੰਜਵਾਂ ਕਰ ਪੰਜਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ ਨਾ ਜਪ ਮਨ ਗੋਬਿੰਦ ਕੈ ਅਵਰ ਨਾਹੀ ਕੇ ਲੇਖੇ ਸੰਤ ਲਾਗ ਮਨੇ ਛਾੜ ਦੁਬਦਾ ਕੀ ਕੁਰੀਆ ਰਹਾਉ ਨਿਰਗੁਣ ਹਰੀਆ ਸਰਗੁਣ ਤਰੀਆ ਅਨੇਕੋਠੀਆ ਪਿੰਨ ਪਿੰਨ ਪਿੰਨ ਕਰੀਆ ਵਿੱਚ ਮਨ ਕੋਟ ਵਰੀਆ ਨਿਜ ਮੰਦਰ ਪਿਰੀਆ ਤਹਾਂ ਆਨੰਦ ਕਰੀਆ ਨੇ ਮਰੀਆ ਨੇ ਚਰੀਆ ਕੀਰਤਨ ਜੁਰੀਆ ਬਹੁਵਿਦ ਫਿਰੀਆ ਪਰਖੋ ਹਿਰੀਆ ਵਿਖਨਾ ਕਿਰੀਆ ਅਬ ਸਾਧੂ ਸੰਗ ਪਰੀਆ ਹਰ ਦੁਆਰੇ ਖਰੀਆ ਦਰਸ਼ਨ ਕਰੀਆ ਨਾਨਕ ਗੁਰਮਰੀਆ ਬੋਰ ਨ ਫਿਰੀਆ ਸੂਈ ਮਹੱਲਾ ਪੰਜਵਾਂ ਰਾਸ ਮੰਡਲ ਕੀ ਨੋ ਅਖਾਰਾ ਸਗਲੋ ਸਾਜ ਰੱਖਿਓ ਪਸਾਰਾ ਰਹਾਓ ਬਹੁਵਿਦ ਰੂਪ ਰੰਗ ਪਾਰਾ ਪੇਖੇ ਖੁਸ਼ੀ ਭੋਗ ਨਿਹਾਰਾ ਸਵਰਸ ਲੈਤ ਬਸਤ ਨਿਰਾਰਾ ਬਰਨ ਚਹਿਨਾ ਹੀ ਮੁਖ ਨਾ ਮਸਾਰਾ ਕਹਿਣ ਨਾ ਜਾਈ ਖੇਲ ਤੁਹਾਰਾ ਨਾਨਕ ਰਹਿਣ ਸੰਤ ਚਰਨਾਹਾ ਸੂਈ ਮਹੱਲਾ ਪੰਜਵਾਂ ਤੋਂ ਮੈਂ ਆਇਆ ਸ਼ਰਨੀ ਆਇਆ ਪਰੋਸੇ ਆਇਆ ਕਿਰਪਾਇਆ ਜਿਉਂ ਪਾਵੇ ਤਿਉਂ ਰਾਖੋ ਸਵਾਮੀ ਮਾਰਗ ਗੁਰੇ ਪਠਾਇਆ ਰਹਾ ਮਾਹਾ ਦੁੱਤਰ ਮਾਇਆ ਜੈਸੇ ਭਵਨ ਚਲਾਇਆ ਸੁਨ ਸੁਨ ਹੀਰ ਰਾਇਆ ਕਰੋ ਧਰਮ ਰਾਇਆ ਗ੍ਰਹਿ ਅੰਧਕੂਪਾਇਆ ਪਾਵਕ ਸਗਰਾਇਆ ਗਯੋਟ ਸਦਾਇਆ ਨਾਨਕ ਹਰਦਾਇਆ ਅਬ ਮੈਂ ਪੂਰਾ ਪਾਇਆ ਰਾਗ ਸੋਈ ਮਹੱਲਾ ਪੰਜਵਾਂ ਕਰ ਸੀਮਾ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬਨੰਤੀਆਂ ਮਿਲੇ ਨਾਮ ਅਧਾਰਾ ਤੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹੋ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹੋਂ ਕੁਰਬਾਨੀਆਂ ਤੇਰੇ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਚਰਨਾਂ ਕੋ ਬਲਿਹਾਰਾ ਰਾਗ ਸੂਈ ਮਹੱਲਾ ਪੰਜਵਾਂ ਕਰ ਸਤਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੇਰਾ ਪਾਣਾ ਤੁਹੇ ਮਨਾਏ ਜਿਸਨੂੰ ਹੋਏ ਦਿਆਲਾ ਸਾਈ ਭਗਤ ਜੋਤ ਦਪਾਵੇ ਤੂੰ ਸਰਬ ਜੀਆਂ ਪ੍ਰਿਤ ਪਾਲਾ ਮੇਰੇ ਰਾਮ ਰਾਏ ਸੰਤਾਂ ਟੇਕ ਤਮਾਰੀ ਜੋਤ ਦਪਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾਓ ਤੂੰ ਦਿਆਲ ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਣ ਪ੍ਰਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾ ਅਪਾਰ ਅਤ ਉੱਚਾ ਕੋਈ ਅਵਰਨ ਤੇਰੀ ਪਾਤੇ ਇਹ ਅਰਦਾਸ ਹਮਾਰੀ ਸਵਾਮੀ ਸਰਨਾਈ ਸੁਖ ਦਾਤੇ ਦਿਨ ਰਹਿਣ ਸਾਸ ਸਾਸ ਗੁਣ ਗਾਵਾਂ ਜੇ ਸਵਾਮੀ ਤੁਦ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁੱਠੇ ਪਾਵਾ ਸੂਈ ਮਹੱਲਾ ਪੰਜਵਾਂ ਵਿਸਰ ਨਾਹੀ ਜਿਤੂ ਖਬੂ ਸੋ ਥਾਨ ਤੇਰਾ ਕਿਹਾ ਆਠ ਪੈਰ ਜਿਤੁ ਦਿਆਈ ਨਿਰਮਲ ਹੋਵੇ ਦੇਹਾ ਮੇਰੇ ਰਾਮ ਹੋ ਸੋ ਥਾਨ ਪਾਲਣ ਆਇਆ ਖੋਜਤ ਖੋਜਤ ਪਿਆ ਸਤ ਸੰਗ ਤਿਨ ਸ਼ਰਨਾਈ ਪਾਇਆ ਰਹਾਓ ਵੇਦ ਪੜੇ ਪੜ ਬ੍ਰਹਮੇ ਹਾਰੇ ਇੱਕ ਤਿਲ ਨਹੀਂ ਕੀਮਤ ਪਾਈ ਸਾਧਕ ਸਿੱਧ ਫਿਰ ਹੈ ਬਿਲਾਤੇ ਤੇ ਵੀ ਮੋਹੇ ਪਾਈ ਦਸ ਅਵਤਾਰ ਰਾਜੇ ਹੋਏ ਵਰਤੇ ਮਹਾਂਦੇਵ ਦੂਤਾ ਤਿਨ ਪੀ ਅੰਤ ਨ ਪਾਇਆ ਤੇਰਾ ਲਾਏ ਥਕੇ ਵੀ ਪੂਤਾ ਸਹਿ ਸੁਖ ਆਨੰਦ ਨਾਮ ਹਰ ਰਸ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾਂ ਮਨ ਤਨ ਹਰ ਹਰ ਤਿਆਇਆ ਸੂਈ ਮਹੱਲਾ ਪੰਜਵਾਂ ਕਰਮ ਧਰਮ ਪੇਖਣ ਜੋ ਦੀਸੇ ਤਿਨ ਜਮ ਜਗਾਤੀ ਲੂਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਬਿਸ ਸਿਮਰਤ ਜਿਤ ਛੂਟੇ ਸੰਤੋ ਸਾਗਰ ਪਰ ਉਤਰੀਏ ਜੇ ਕੋ ਬਚਨ ਕਵਾਵੇ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਰਹਾਓ ਕੋਠ ਤੀਰਥ ਮਜਨ ਇਸ਼ਨਾਨਾ ਇਸ ਕਲ ਮੈਂ ਮੈਲ ਪਰੀਚੇ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ ਵੇਦ ਕਤੇ ਸਿਮਰਤ ਸਭ ਸਾਸ ਇਨ ਪੜਿਆ ਮੁਕਤ ਨ ਹੋਈ ਏਕ ਅੱਖਰ ਜੋ ਗੁਰਮੁਖ ਜਾਪੇ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੌਬਰਨਾ ਕੋ ਸਾਂਝਾ ਗੁਰਮੁਖ ਨਾਮ ਜਪੇ ਉਦਰੇ ਸੋ ਕਲਮੇ ਕਟ ਕਟ ਨਾਨਕ ਮਾਝਾ ਸਲੋਈ ਮਹੱਲਾ ਪੰਜਵਾਂ ਜੋ ਕੁਛ ਕਰੇ ਸੋਈ ਬ੍ਰਹਮਾਨੇ ਉਹ ਨਾਮ ਨਾਮ ਰੰਗ ਰਾਤੇ ਤਿਨਕੀ ਸੋਭਾ ਸਵਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੇ ਵੜਨਾ ਕੋਈ भगत बन आई प्रभ अपने स्यों जल थल मैयल सोई रहाओ कोट अपराधी सत्संग उदरे जम तांके ने नावे जन्म जन्म का बिछड़िया होवे तिन हर स्यो आण मलावे माया मोह परम पो काटे संत शरण जो आवे जे हा मनोरथ कर अरादे सो संतन ते पावे जनकी महिमा के तक वर्णो जो प्रभ अपने पाणे कौ नानक जिन सतगुर पेटिया से सब पे निकाणे सोई महला पंजमा महा अगन दे तुद हाथ ते राके पै तेरी शरणाई तेरा मान तान रिद अंतर होर दूजी आस चुकाई मेरे राम राय तुद चित आवे आइये उबरे तेरी टेक परवासा तेरी टेक परवासा तुमरा जित नाम तुम्हारा उदरे रहाओ अंध कूप ते काढ़ लिए तुम आप पे कृपाला सार समाल सर्व सुख दिए आपे करे प्रतपाला अपनी नदर करे परमेश्वर बंधन काट छाए अपनी भगत प्रभ आप कराई आपे सेवा लाए परम गया पै मोह बनासे मिटिया सगल बसूरा नानक दया करी सुखदाते पेटिया सतगुर पूरा सोई महला पंजमा जब कुछ न सियो तब क्या करता कवन कर्म कर आया अपना खेल आप कर देखे ठाकर चन चाया मेरे राम राय मुझते कुछ न होई आपे करता आपे कराए सर्व निरंतर सोई रहा गणती गणी न छूटे कतू काची दे यानी कृपा करो प्रभ करने हारे तेरी बख्श निराली जी जन सब तेरे कीते कटकड़ तू ही त्याईये तेरी गत में तू है जाने कुदरत की मन पाइये निर्गुण मुक्त अजान अज्ञानी करम तरम नी जाना दया करो नानक गुण गावे मीठा लगे तेरा पाणा सुई महला पंजमा पाग चढ़े हर संत मारे जिन कर तन हर नामा परवान गई से ए आए सफल तिना के कामा मेरे राम हर जन को हो वल जाई केसा का कर चवर टलावो चरण तूड़ मुख लाई रहो जन्म मरण दुहो में नाही जन पर उपकारी आए जी दान दे भक्ति लाए हर स्यो लैन मलाए सच्चा अमर सच्ची पातशाही सच्चे से तीराते सच्चा सुख सच्ची वड्याई जिसकै से तिन जाते पक्खा फेरी पानी टोवा हर जन के पीसन पीस कमावा नानक की प्रभ पास बनंती तेरा जन देखन पावा सुई महला पंजमा पार ब्रह्म परमेश्वर सतगुर आपे करने हारा चरण तोड़ तेरी सेवक मांगे तेरे दर्शन को बलिहारा मेरे राम राय ज्यो राखे त्यो रहिए तुद पावे ता नाम जपावे सुख तेरा दिता लइए राव मुक्त पुक्त जुक्त तेरी सेवा जिस तू आप कराए तहां बैकुंठ जय कीर्तन तेरा तू आपे श्रद्धा लाए सिमर सिमर सिमर नाम जीवा तन मन होई निहाला चरण कमल तेरे तो बीवा मेरे सतगुर दीन दयाला करवाण जाई ओ बेला सहावी जी तुमरे द्वारे आया नानक को प्रपे कृपाला सतगुर पूरा पाया सुई महला पंजमा तुद चित आए महा अनंदा जिस विषय सो मर जाए दयाल होवे जिस ऊपर करते सो तुद सदा त्याए मेरे साहिब तू मैं मान न माणी अरदास करी प्रभ अपने आगे सुन सुन जीवा तेरी बाणी राव चरण तूर तेरे जन की होवा तेरे दर्शन को बल जाई अमृत बचन हृदय उर तारी तो कृपा ते संग पाई अंतर की गत तुद पै सारी तुद जेवड़ अवर न कोई जिसनु लाए लै सो लागे भगत तुहारा सोई दो कर जोड़ मांगो एक दाना साहिब तुठे पावा सा सास नानक राधे आठ पैर गुण गावा सुई महला पंजमा जिसके सिर ऊपर तू स्वामी सो दुख कैसा पावे बोल न जानी माया मत माता मरना चीत ना आवे मेरे राम राय तू संता का संत तेरे तेरे सेवक को पौ कुछ नाही जब नहीं आवे नेरे राहो जो तेरे रंग राते स्वामी तिनका जन्म मरण दुख न सा तेरी बख्श न मेटे कोई सतगुर का दलासा नाम त्यायन सुख फल पाइन आठ पहर अरा दे तेरी शरण तेरे परवासे पंच दुष्ट ले सादे ज्ञान ध्यान किश कर्म न जाना सार न जाना तेरी ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੂਈ ਮਹੱਲਾ ਪੰਜਵਾਂ ਸਗਲ ਤਿਆ ਗੁਰ ਛੰਨੀ ਆਇਆ ਰਾਖੋ ਰਾਖਣ ਹਾਰੇ ਜਿੱਤੂ ਲਾਵੇ ਤੇ ਦਮ ਲਾਗੇ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸਵਾਮੀ ਰਹਾਓ ਆਠ ਪ੍ਰਭ ਆਪਣਾ ਧਿਆਈਏ ਗੁਰ ਪ੍ਰਸਾਦ ਪਉ ਧਰੀਏ ਆਪ ਤਿਆਗ ਹੋਈਏ ਸਭ ਰਹਿਣਾ ਜੀਵ ਧਿਆ ਓ ਮਰੀਏ ਸਫਲ ਜਨਮ ਤਿਸਕਾ ਜਗ ਪੀਤਰ ਸਾਧ ਸੰਗਨੋ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਿਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਲ ਪ੍ਰਭ ਸਵਾਮੀ ਤੇਰੀ ਸ਼ਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੇ ਨਾਨਕ ਸਾਦਰ ਵਾਲਾ ਰਾਗ ਸੋਈ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਲਾਵਾ ਹੋਈ ਨਾ ਮੈਂ ਰੂਪ ਨ ਬੰਕੇ ਨੈਣਾ ਨਾ ਕੁਲ ਢੰਗ ਨ ਮੀਠੇ ਬਹਿਣਾ ਰਾਵ ਸਹਿ ਸ਼ਿੰਗਾਰ ਕਾਮਣ ਕਰਾਵੇ ਤਾਂ ਸੁਹਾਗਣ ਜਾ ਕੰਤ ਪਾਵੇ ਨਾ ਤਿਸ ਰੂਪ ਨ ਰੇਖਿਆ ਕਾਈ ਅੰਤ ਨ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀ ਚਤੁਰਾਈ ਕਰ ਕਿਰਪਾ ਪ੍ਰਭ ਲਾਭੋ ਪਾਈ ਖਰੀ ਸਿਆਣੀ ਕੰਤਨ ਪਾਣੀ ਮਾਇਆ ਲਾਗੀ ਪਰਮ ਫਲਾਣੀ ਹੋਮੇ ਜਾਈ ਤਕੰਤ ਸਮਾਈ ਉਹ ਕਾਮਣ ਪਿਆਰੇ ਨਮ ਨਿਧ ਪਾਈ ਅਨੇਕ ਜਨਮ ਵਿਛੜ ਦੁੱਖ ਪਾਇਆ ਕਰ ਗੈ ਲੈ ਪ੍ਰੀਤਮ ਪ੍ਰਵਰਾਇਆ ਪੰਡਤ ਨਾਨਕ ਸੋ ਹੈਪੀ ਹੋਸੀ ਜੈ ਪਾਵੇ ਪਿਆਰਾ ਧਾਰ ਵੈਸੀ ਸੋਈ ਮਹੱਲਾ ਪਹਿਲਾ ਕਰਨੋ ਮੈਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕਸੁੰਭ ਕਾ ਥੋਥੜਿਆ ਦਿਨ ਚਾਰ ਜੀਓ ਬਿਣ ਨਾਮੇ ਪਰਮ ਭੁੱਲਿਆ ਠਗਮੁੱਠੀ ਕੁੜਿਆਰ ਜੀਓ ਸੱਚੇ ਸੇ ਤੀਰਤਿਆ ਜਨਮ ਨ ਦੂਜੀ ਵਾਰ ਜੀਓ ਰੰਗੇ ਕਾਕਿਆ ਰੰਗੀਏ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਏ ਸੱਚੇ ਸਿਉਂ ਚਿਤ ਲਾਏ ਜੀਓ ਰਹਾਓ ਚਾਰੇ ਕੁੰਡਾਂ ਜੇ ਪਵੇ ਬਿਨ ਪਾਗਾਂ ਤਨ ਆਏ ਜੀਓ ਅਵਗੁਣ ਮੁੱਠੀ ਜੈ ਪਰੇ ਬਧਿਕ ਥਾਏ ਨ ਪਾਏ ਜੀਓ ਗੁਰ ਰਾਖੇ ਸੇ ਉਭਰੇ ਸ਼ਬਦ ਰੇ ਰੱਤੇ ਮਨ ਮਾਏ ਜੀਓ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਤਿੰਨ ਮੁੱਖ ਨਾਮ ਨ ਉਪਜੇ ਦੂਜੇ ਵਿਆਪੇ ਚੋਰ ਜੀਓ ਮੂਲ ਨ ਬੂਝੋ ਆਪਣਾ ਸੇ ਪਸ਼ੂਆਂ ਸੇ ਟੋਰ ਜੀਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁਖ ਜੀਓ ਕਰਤਾ ਚਿਤਨਾ ਵੀ ਫਿਰ ਲੱਗੇ ਦੁੱਖ ਜੀਓ ਸੁਖ ਦੁੱਖ ਦਾ ਤਾਂ ਮਨ ਵਸੇ ਤੇ ਤਨ ਕੈਸੀ ਭੁੱਖ ਜੀਓ ਬਾਕੀ ਵਾਲਾ ਤਲਬਲੀਏ ਸਿਰ ਮਾਰੇ ਜੰਦਾਰ ਜੀਓ ਲੇਖਾ ਮੰਗੇ ਦੇ ਬਣਾ ਪੂਛੇ ਕਰ ਵਿਚਾਰ ਜੀਓ ਸੱਚੇ ਕੀ ਲਿਬ ਉਬਰੇ ਬਖਸ਼ੇ ਬਖਸ਼ਣ ਹਾਰ ਜੀਓ ਅਨਕੋ ਕੀ ਜੇ ਮਿਤੜਾ ਖਾਕ ਰਲੇ ਮਰ ਜਾਏ ਜੀਓ ਬਹੁ ਰੰਗ ਦੇਖ ਪਲਾਇਆ ਪੁਲ ਪੁਲ ਆਵੇ ਜਾਏ ਜੀਓ ਨਦਰ ਪ੍ਰਭ ਤੇ ਛੁਟੀਏ ਨਦਰੀ ਮੇਲ ਮਲਾਏ ਜੀਓ ਗਾਫਲ ਗਿਆਨ ਵਿਹੂਣੀਆਂ ਗੁਰਬਿਨ ਗਿਆਨ ਨ ਪਾਲ ਜੀਓ ਖਿੱਚੋ ਤਾਣ ਬਗੁਚੀਏ ਬੁਰਾ ਭਲਾ ਦੋਏ ਨਾਲ ਜੀਓ ਬਿਨ ਸ਼ਬਦੇ ਪੈਰ ਤਿਆ ਸਭ ਜੋਈ ਜਮਕਾਲ ਜੀਓ ਜਿਨ ਕਰ ਕਾਰਨ ਤਾਰਿਆ ਸਭਸੇ ਦੇ ਅਧਾਰ ਜੀਓ ਸੋ ਕਿਉਂ ਮਨੋ ਵਸਾਰੀਏ ਸਦਾ ਸਦਾ ਦਾਰ ਜੀਓ ਨਾਨਕ ਨਾਮ ਨ ਵਿਸਰੈ ਨੇ ਧਾਰਾ ਅਧਾਰ ਜੀਓ ਸੂਈ ਮਹੱਲਾ ਪਹਿਲਾ ਕਾਫੀ ਕਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦੁਲਭ ਗੁਰਮੁਖ ਪਾਇਆ ਮਨ ਤਨ ਹੋਏ ਚਲਮਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਬੱਖਰ ਸਚ ਲੈ ਪਤ ਪਾਏ ਦਰਵਾ ਸਤਿਗੁਰ ਸ਼ਬਦ ਪੈ ਰਾਓ ਤਨ ਮਨ ਸੱਚ ਸਲਾਹ ਸੱਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹੋ ਜੀਵਾਂ ਗੁਣਸਾਰ ਅੰਤਰ ਤੂੰ ਵਸੇ ਮਨ ਮਾਏ ਸਹਿਜੇ ਰਸ ਰਸੇ ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਨਿਤ ਨਿਤ ਹਿਰਦੇ ਸਮਾਲ ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ ਨਾ ਹੀ ਦੁੱਖ ਸੰਤਾਪਣਾ ਮਨਮੁਖ ਪਰਮ ਪਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਬਡਾਣਾ ਮਨ ਧਨ ਪੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਕਰ ਆਣੀਆ ਗੁਰਬਾਣੀ ਨਿਰਬਾਣ ਸ਼ਬਦ ਪਛਾਣੀਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵ ਸੀ ਸੂਈ ਮਹੱਲਾ ਪਹਿਲਾ ਜਿਉ ਆਰਨ ਲੋਹਾ ਪਾਏ ਪੰਨ ਕੜਾਈਏ ਤਿਉ ਸਾਕਤ ਜੂਨੀ ਪਾਏ ਪਵੇ ਪਵਾਈਏ ਬਿਨ ਬੂਜੇ ਸਭ ਦੁੱਖ ਦੁੱਖ ਮਾਮਣਾ ਹੋਮੇ ਆਵ ਜਾਏ ਪਰਮ ਭਲਾਵਣਾ ਤੂੰ ਗੁਰਮੁਖ ਰੱਖਣ ਹਰ ਹਰ ਨਾਮ ਤਿਆਈਏ ਮੇਲੇ ਤੁਝੇ ਰਜਾਏ ਸ਼ਬਦ ਕਮਾਈਏ ਤੂੰ ਕਰ ਕਰ ਵੇਖੇ ਆਪ ਦੇ ਸੋ ਪਾਈਏ ਤੂੰ ਦੇਖੇ ਥਾਪ ਥਾਪ ਦਰ ਬਣਾਈਏ ਦੇਹੀ ਹੋਵਕ ਖਾਕ ਭਵਣੇ ਉਡਾਈਏ, ਇਹ ਕਿੱਥੇ ਕਰ ਉਹ ਤਾਕ ਮਹਿਲ ਨ ਪਾਈਏ, ਦੈ ਦੀਵੀ ਅੰਧਕੋਰ ਖਬ ਮੋਹਾਈਏ, ਗਰਮ ਉਸੇ ਕਰ ਚੋਰ ਕਿਸਰੋ ਆਈਏ, ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈਏ, ਸ਼ਬਦ ਨਿਵਾਰੀ ਆਗ ਜੋਧੀ ਪਾਈਏ, ਲਾਲ ਰਤਨ ਹਰ ਨਾਮ ਗੁਰਸੁਰਤ ਬਚਾਈਏ, ਸਦਾ ਰਹੇ ਨੇ ਕਾਮ ਜੇ ਗੁਰਮੁਖਤ ਪਾਈਏ, ਰਾਤ ਦੇਹੇ ਹਰ ਨਾਮ ਮਨ ਵਸਾਈਏ, ਨਾਨਕ ਮੇਲ ਮਲਾਈ ਜੇ ਤੁਧ ਪਾਈਏ, ਸੂਈ ਮਹੱਲਾ ਪਹਿਲਾ ਮਨੋ ਨਾ ਵਿਸਾਰ ਐਨ ਸਤਿਆਈਏ, ਜਿਉ ਰਾਖੇ ਕਿਰਪਾ ਤਾਰ ਤਿਵੇ ਸੁਖ ਪਾਈਏ, ਮੈਂ ਅੰਦਲੇ ਹਰ ਨਾਮ ਲਖੁੱਟੀ ਟੂਣੀ, ਰਾਓ ਸਾਹਿਬ ਕੀ ਟੇਕ ਨਾਮ ਮੋਹੇ ਮੋਣੀ, ਰਾਓ ਜਾ ਦੇਖੋ ਤੈ ਨਾਲ ਹਰ ਗੁਰ ਦਿਖਾਲਿਆ, ਅੰਤਰ ਬਾਹਰ ਪਾਲ ਸ਼ਬਦ ਨਿਹਾਲਿਆ, ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ, ਤੁਧ ਪਾਵੇ ਤਿਵੇ ਰਜਾਏ ਪਰਮ ਭਉ ਪੰਜਨਾ, ਜਨਮਤ ਹੀ ਦੁਖ ਲਾਗੇ ਮਰਨਾ ਆਏ ਕੇ, ਜਨਮ ਮਰਨ ਪਰਵਾਰ ਹਰ ਗੁਣ ਗਾਏ ਕੇ, ਹੋ ਨਾਹੀ ਤੂੰ ਹੋਵੇ ਤੁਧ ਹੀ ਸਾਜਿਆ, ਆਪੇ ਥਾਪ ਅਥਾਪ ਸ਼ਬਨੇ ਵਾਜਿਆ, ਦੇਹੀ ਪਸਮ ਰਲਾਏ ਨਾ ਜਾਪੀ ਕਹਿ ਗਿਆ, ਆਪੇ ਰਿਆ ਸਮਾਏ ਸੋ ਬਿਸਮਾਦ ਪਿਆ, ਤੂੰ ਨਾਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ, ਗੁਰਮੁਖ ਵੇਖ ਦੂਰ ਅੰਤਰ ਵੀ ਤੂੰ ਹੈ, ਮੈਂ ਦੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ, ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ, ਰਾਗ ਸੂਈ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ, ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਮੇ ਹੇਤੀ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨ ਜਾਪੇ, ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨ ਜਾਪੇ, ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀ ਆਪੇ, ਗੁਰਮੁਖ ਹੋਵੇ ਤਾਂ ਏਕੋ ਜਾਣੇ, ਹੋਮੇ ਦੁੱਖ ਨ ਸੰਤਾਪੇ, ਬਲਿਹਾਰੀ ਗੁਰ ਆਪਣੇ ਵਿੱਟੋ, ਜਿਨ ਸਾਚੇ ਸਿਉਂ ਸਿਉਂ ਲਿਵਲਾਈ, ਸ਼ਬਦ ਚੀਨ ਆਤਮ ਪਰਗਾਸਿਆ, ਸਹਿਜੇ ਰਿਆ ਸਮਾਈ ਰਹਾਉ, ਗੁਰਮੁਖ ਗਾਵੇ ਗੁਰਮੁਖ ਬੂਜੇ, ਗੁਰਮੁਖ ਸ਼ਬਦ ਵਿਚਾਰੇ, ਜਿਉ ਪਿੰਡ ਸਭ ਗੁਰ ਤੇ ਉਪਜੇ, ਗੁਰਮੁਖ ਘਰ ਸਵਾਰੇ, ਮਨ ਮੁਖ ਅੰਧਾ ਅੰਧ ਕਮਾਵੇ, ਬਿਖੱਟੇ ਸੰਸਾਰੇ, ਮਾਇਆ ਮੋਹ ਸਦਾ ਦੁੱਖ ਪਾਏ, ਬਿਨ ਗੁਰ ਅਤ ਪਿਆਰੇ, ਸੋਈ ਸੇਵਕ ਜੇ ਸਤਿਗੁਰ ਸੇਵੇ, ਚਾਲੇ ਸਤਿਗੁਰ ਪਾਏ, ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ, ਸੱਚੀ ਬਾਣੀ ਗੁਰਮੁਖ ਆਖੇ, ਹੋਮੇ ਵਿੱਚੋਂ ਜਾਏ, ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ, ਗੁਰਮੁਖ ਕਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਚ ਪਾਏ, ਸਦਾਲਪਤ ਸਾਚੇ ਰੰਗਰਾਤਾ, ਗੁਰ ਕੇ ਸਹਿਜ ਸਵਾਏ, ਮਨਮੁਖ ਸਦ ਹੀ ਕੂੜੋ ਬੋਲੇ, ਬਿਖ ਬੀਜੇ ਬਿਖ ਕਾਏ, ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ, ਬਿਨ ਗੁਰ ਕਵਣ ਛਡਾਏ, ਸੱਚਾ ਤੀਰਥ ਜਿਤ ਸਤ ਸਰਨਾਵਣ, ਗੁਰਮੁਖ ਆਪ ਬਚਾਏ, ਅੜਸਠ ਤੀਰਥ ਗੁਰ ਸ਼ਬਦ ਖਾਏ, ਤਿਤ ਨਾਤੇ ਮਲ ਜਾਏ, ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲਗੇ ਨ ਲਾਏ, ਸੱਚੀ ਸਿਫਤ ਸੱਚੀ ਸਲਾਹ, ਪੂਰੇ ਗੁਰ ਤੇ ਪਾਏ, ਤਨ ਮਨ ਸਭ ਕੁਛ ਹਰ ਤਿਸਕੇਰਾ, ਦੁਰਮਤ ਕਹਿ ਨ ਜਾਏ, ਹੁਕਮ ਹੋਵੇ ਤਾਂ ਨਿਰਮਲ ਹੋਵੇ, ਹੋਮੇ ਵਿੱਚੋਂ ਜਾਏ, ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਵਜਾਏ, ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ, ਸਹਿਜੇ ਰਿਆ ਸਮਾਏ, ਹਰ ਕਾ ਨਾਮ ਸਤਿਕਰ ਜਾਣੇ, ਗੁਰ ਕੇ ਪਾਏ ਪਿਆਰੇ, ਸੱਚੀ ਵਡਿਆਈ ਗੁਰ ਤੇ ਪਾਈ, ਸੱਚੇ ਨਾਏ ਪਿਆਰੇ, ਏਕੋ ਸੱਚਾ ਸਮੇ ਵਰਤੇ, ਬਿਰਲਾ ਕੋ ਵਿਚਾਰੇ, ਆਪੇ ਮੇਲ ਲਏ ਤਾਂ ਬਖਸ਼ੇ, ਸੱਚੀ ਭਗਤ ਸਵਾਰੇ, ਸਭੋ ਸੱਚ ਸੱਚ ਸੱਚ ਵਰਤੇ, ਗੁਰਮੁਖ ਕੋਈ ਜਾਣੇ, ਜੰਮਣ ਮਰਨਾ ਹੁਕਮੋ ਵਰਤੇ, ਗੁਰਮੁਖ ਆਪ ਪਛਾਣੇ, ਨਾਮ ਤਿਆਏ ਤਾਂ ਸਤਿਗੁਰ ਪਾਏ, ਜੋ ਇੱਛੇ ਸੋ ਫਲ ਪਾਏ, ਨਾਨਕ ਤਿਸਕਾ ਸਭ ਕੁਛ ਹੋਵੇ, ਜੈ ਵਿੱਚੋਂ ਆਪ ਗਵਾਏ, ਸੂਈ ਮਹੱਲਾ ਤੀਜਾ ਕਾਇਆ ਕਾਵਣ ਅਤ ਸੁਹਾਲੀਆ, ਫਿਰ ਵਸੇ ਜਿਸ ਨਾਲੇ, ਫਿਰ ਸੱਚੇ ਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ, ਹਰ ਕੀ ਭਗਤ ਸਦਾ ਰੰਗਰਾਤਾ, ਹੋਮੇ ਵਿੱਚੋਂ ਜਾਲੇ, ਵਾਹ ਵਾਹ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਵਾਣੀ, ਰਹਾਓ ਕਾਇਆ ਅੰਦਰ ਸਭ ਕੁਛ ਵਸੇ, ਖੰਡ ਮੰਡ ਪਤਾਲਾ, ਕਾਇਆ ਅੰਦਰ ਜਗ ਜੀਵਨ ਦਾਤਾ, ਵਸੇ ਸਭਨਾ ਕਰੇ ਪ੍ਰਿਤ ਪਾਲਾ, ਕਾਇਆ ਕਾਮਣ ਸਦਾ ਸਹੇਲੀ, ਗੁਰਮੁਖ ਨਾਮ ਸਮਾਲਾ, ਕਾਇਆ ਅੰਦਰ ਆਪੇ ਵਸੇ, ਅਲਖ ਨ ਲਖਿਆ ਜਾਈ, ਮਨਮੁਖ ਮੁਖ ਦੂਜੇ ਨਾਹੀ, ਬਾਹਰ ਪਾਲਣ ਜਾਈ, ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਅਲਖ ਦਿੱਤਾ ਲਖਾਈ, ਕਾਇਆ ਅੰਦਰ ਰਤਨ ਪਦਾਰਥ, ਭਗਤ ਭਰੇ ਭੰਡਾਰਾ, ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਪ੍ਰਿਥਮੀ ਹਾਟ ਭਟਨ ਵਿਚਾਰਾ, ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਏ, ਗੁਰ ਕੇ ਸ਼ਬਦ ਵਿਚਾਰਾ, ਕਾਇਆ ਅੰਦਰ ਤੋਲ ਤਲਾਵੇ, ਆਪੇ ਤੋਲਣ ਹਾਰਾ, ਏ ਮਨ ਰਤਨ ਜਵਾਹਰ ਮਾਣਕ, ਤਿਸਕਾ ਮੁੱਲ ਅਫਾਰਾ, ਮੋਲ ਕਿਤ ਹੀ ਨਾਮ ਪਾਈਏ ਨਾਹੀ ਨਾਮ ਪਾਈਏ ਗੁਰ ਵਿਚਾਰਾ ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਪਰਮ ਭਲਾਈ ਜਿਸਨੂੰ ਦੇ ਸੋਈ ਜਨ ਪਾਏ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਪਉ ਪਉ ਵਸੇ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਵਿਸ਼ਨੁ ਮਹੇਸਾ ਸਭ ਉਤਪਤਿ ਜਿਤ ਸੰਸਾਰਾ ਸੱਚੇ ਆਪਣਾ ਖੇਲ ਰਚਾਇਆ ਆਵਾ ਗੁਣ ਪਸਾਰਾ ਪੂਰੇ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੇ ਸੱਚੇ ਆਪ ਸਵਾਰੀ ਬਿਨ ਨਾਮੀ ਦਰ ਟੋਈ ਨਾਹੀ ਤਾਂ ਜਮ ਕਰੇ ਖਵਾਰੀ ਨਾਨਕ ਸੱਚ ਵਡਿਆਈ ਆਪੇ ਜਿਸਨੂੰ ਹਰਿ ਕਿਰਪਾ ਤਾਰੀ ਰਾਗ ਸੋਈ ਮਹੱਲਾ ਤੀਜਾ ਕਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਲਾਹੇ ਜੋ ਮਰ ਵੰਜਸੀ ਲੋਕਾਂ ਨਾ ਸਲਾਹੇ ਜੋ ਮਰ ਖਾਕਤੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਏ ਸੱਚਾ ਬੇਪਰਵਾਹੋ ਰਹਾਓ ਦੁਨੀਆ ਕਰੇ ਦੋਸਤੀ ਮਨਮੁਖ ਦਚ ਮਰਨ ਮਰਨ ਜਮ ਪਰ ਵਧੇ ਮਾਰੀਏ ਵੇਲਾ ਨਾ ਲਹਨ ਗੁਰਮੁਖ ਜਨਮ ਸਖਾਰਤਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਸਾਰਿਆ ਦੂਜੇ ਪਾਇ ਰਚਨ ਤਿਸਨਾ ਭੁੱਖ ਨਾ ਉਤਰੇ ਅੰਧਿਨ ਜਲ ਤਫਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾ ਵੈਰ ਕਰਨ ਆਪੇ ਡੁੱਬੇ ਕੁਟੁੰਬ ਸਿਉ ਸਗਲੇ ਕੁੱਲ ਡੁਬਨ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਮਰ ਕਰਨ ਮੋਹ ਕਾਲੇ ਤੇ ਨਿੰਦਕਾ ਨਰਕੇ ਕੋਰ ਪਵਨ ਇਹ ਮਨ ਜੈਸਾ ਸੇਵੇ ਤੈਸਾ ਹੋਵੇ ਤੇ ਕਰਮ ਕਮਾਏ ਆਪੇ ਬੀਜੇ ਆਪੇ ਹੀ ਕਾਮਣਾ ਕਹਿਣਾ ਕਛੁ ਨ ਜਾਏ ਮਹਾਂਪੁਰਖਾ ਕਾ ਬੋਲਣਾ ਹੋਵੇ ਕਿਤੇ ਪਰ ਥਾਏ ਉਹ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਤਮਾਏ ਗੁਣਕਾਰੀ ਗੁਣ ਸੰਗਰੇ ਅਵਰਾ ਉਪਦੇਸਨ ਸੇ ਬਟਪਾਗੀ ਜੈ ਉਹਨਾਂ ਮਿਲ ਰਹੇ ਆਂਦੀ ਨਾਮ ਲੈਨ ਦੇਸੀ ਰਿਜਕ ਸਵਾਏ ਜਿਨ ਉਪਾਈ ਮੇਦਨੀ ਏਕੋ ਹੈ ਦਤਾਰ ਸੱਚਾ ਧਨੀ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮੇਲੇ ਸੋ ਪ੍ਰਭ ਸਦਾ ਸਮਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹੋਮੇ ਸ਼ਬਦ ਜਲਾਏ ਸੋ ਸੋ ਸੋ ਸੱਚਾ ਵਿਸਰੇ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵਿਸਰੇ ਗੁਰਮਤੀ ਵਿਚਾਰ ਸਤਿਗੁਰ ਮਿਲੇ ਤਾਂ ਮਿਲ ਰਹਾ ਸਾਚ ਰਖਾ ਉਰ ਤਾਰ ਮਿਲਿਆ ਹੋਈ ਨ ਵਿਛੜੇ ਗੁਰ ਕੇ ਹੇਤ ਪਿਆਰ ਪਿਰਸ ਲਾਹੀ ਆਪਣਾ ਗੁਰ ਕੇ ਸ਼ਬਦ ਵਿਚਾਰ ਮਿਲੇ ਪ੍ਰੀਤਮ ਸੁਖ ਪਾਇਆ ਸੋਭਾ ਬੰਤੀ ਨਾਰ ਮਨਮੁਖ ਮਨ ਬੀਜੀ ਅਤ ਮੇਲੇ ਚਿੱਤ ਕਠੋਰ ਸੱਪੇ ਦੁੱਧ ਪਿਆਈਏ ਅੰਦਰ ਵਿਸਨ ਕੋਰ ਆਪੇ ਕਰ ਕਿਸ ਆਕੀ ਆਪੇ ਬਖਸ਼ਣ ਹਾਰ ਗੁਰ ਸ਼ਬਦੀ ਮਲ ਉਤਰੇ ਤਾਂ ਸੱਚ ਬਣਿਆ ਸ਼ਿੰਗਾਰ ਸੱਚਾ ਸਾਉ ਸੱਚੇ ਬਣ ਜਾਰੇ ਉੱਥੇ ਕੂੜੇ ਨਾ ਟਿਕਨ ਉਹਨਾਂ ਸੱਚ ਨ ਪਾਵੀ ਦੁਖੀ ਮਾਏ ਪਚਨ ਹੋਮੇ ਮੈਲਾ ਜਗ ਫਿਰੇ ਮਰ ਜੰਮੇ ਵਾਰੋ ਬਾਰ ਪਿਆ ਕਿਰਤ ਕਮਾਵਣਾ ਕੋਈ ਨ ਮੇਟਣ ਹਾਰ ਸੰਤ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ ਸੱਚ ਸਲਾਈ ਸੱਚ ਮੰਦਰ ਸੱਚੇ ਸਚਿਆਰ ਗੁਰ ਪੂਰੇ ਪੂਰੀ ਮਤ ਹੈ ਐਨ ਇਸ ਨਾਮ ਤਿਆਏ ਹੋਮੇ ਮੇਰਾ ਵਡਰੋਗ ਹੈ ਵਿੱਚੋਂ ਠਾਕ ਰਹਾਏ ਗੁਰ ਸਲਾਹੀ ਆਪਣਾ ਨਿਵ ਨਿਵ ਲਾਗਾ ਪਾਏ ਤਨ ਮਨ ਸਭ ਪੀ ਆਗੇ ਤਰੀ ਵਿੱਚੋਂ ਆਪ ਗਵਾਏ ਖਿੱਚੋ ਤਾਣ ਬਗੁਚੀਏ ਇੱਕ ਸਿਉਂ ਲਿਵਲਾਏ ਹੋਮੇ ਮੇਰਾ ਛੜ ਤੂੰ ਸੱਚ ਤਾਂ ਸੱਚ ਰਹੇ ਸਮਾਏ ਸਤਿਗੁਰ ਨੂੰ ਮਿਲੇ ਸਹਿ ਸਹੀ ਪਾਇਰਾ ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚੇ ਦੇ ਸਨ ਸਹੀ ਪਾਈ ਸੇ ਸੱਜਣਾ ਜੋ ਸੱਚਾ ਸੇਵਨ ਆਪ ਗੁਣ ਬਿਕਨ ਪਲਰਨ ਪਲਰਨ ਗੁਣ ਕੀ ਸਾਂਝ ਕਰਨ ਗੁਣ ਕੀ ਸਾਂਝ ਸੁਖ ਉਪਜੇ ਸੱਚੀ ਭਗਤ ਕਰੇਨ ਸੱਚ ਵਣਜੇ ਗੁਰ ਸ਼ਬਦ ਸਿਓ ਲਾਹਾ ਨਾਮ ਲੈਨ ਸੋਇਨਾ ਰੂਪਾ ਪਾਪ ਕਰ ਕਰ ਸੰਚੀਏ ਚਲੇ ਨ ਚਲਦਿਆਂ ਨਾਲ ਬਿਨ ਨਾਮੇ ਨਾਲ ਨ ਚਲਸੀ ਸਭ ਮੁੱਠੀ ਜਮਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੇ ਰੱਖੋ ਸਮਾਲ ਇਹ ਖਰਚ ਅਖੁੱਟ ਹੈ ਗੁਰਮੁਖ ਨਿਭੇ ਨਾਲ ਇਹ ਮਨ ਮੂਲੋ ਫੁੱਲਿਆ ਜਾਸੇ ਪਤ ਗਵਾਏ ਜਾਸੀ ਪਤ ਗਵਾਏ ਯੋ ਜਗਤ ਮੋਹ ਦੂਜੇ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨ ਜਾਏ ਗੁਰ ਕੇ ਸ਼ਬਦ ਮਨ ਤਨ ਰਪੇ ਹਰ ਸਿਉ ਰਹੇ ਸਮਾਏ ਸੋ ਸੋ ਮੇਰਾ ਰੰਗਲਾ ਰੰਗੇ ਸਹਿਜ ਸਵਾਏ ਕਾਮ ਰੰਗ ਤਾਂ ਚੜੇ ਤਾਂ ਪਿਰ ਕੈ ਅੰਕ ਸਮਾਏ ਚਿਰੀ ਬਿਸ਼ੁਨੇ ਪੀ ਮਿਲਨ ਜੋ ਸਤਿਗੁਰ ਸੇਵਨ ਅੰਤਰ ਨਵਨਿਤ ਨਾਮ ਹੈ ਖਾਨ ਖਰਚ ਨਖੁਟੀ ਹਰ ਗੁਣ ਸਾਹਜ ਰਵਨ ਨਾਓ ਜਨਮੀ ਨਾ ਮਰੀ ਨਾਓ ਦੁੱਖ ਸਹਨ ਗੁਰ ਰਾਖੇ ਸੇ ਉਬਰੇ ਹਰ ਸਿਓ ਕੇਲ ਕਰਨ ਸੱਜਣ ਮਿਲੇ ਤਾਂ ਵਿਛੜੇ ਜੇ ਅੰਦਿਨ ਮਿਲੇ ਰਹਨ ਇਸ ਜਗ ਮੈਂ ਵਿਰਲੇ ਜਾਣੀਏ ਨਾਨਕ ਸੱਚ ਲਹਨ ਸੂਈ ਮਹੱਲਾ ਤੀਜਾ
2: ਹਰ ਜੀ ਸੁਖਮ ਅਗਮ ਅਗਾ ਹੈ ਹਰ ਜੀ ਸੁਖਮ ਅਗਮ ਹੈ ਕਿਤ ਵਿਦ ਮਿਲਿਆ ਜਾਏ ਗੁਰ ਕੇ ਸ਼ਬਦ ਭਰਮ ਕੱਟੀਏ ਅਚਿਤ ਬਸੇ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹੋ ਤਿਨ ਕੇ ਬਲਿਹਾਰ ਨੇ ਮਨ ਹਰ ਗੁਣ ਸਧਾਰ ਮਨ ਰਹਾ ਗੁਰ ਸਰਵਰ ਮਾਨ ਸਰੋਵ

ਨੇ ਸਮਾਏ ਸੇਵਾ ਸਾਂ ਪ੍ਰਭ ਭਾਵ ਸੀ ਜੋ ਪ੍ਰਭ ਪਾਏ ਬਥਾਏ ਜਨ ਨਾਨਕ ਹਰ ਆਰਾਧਿਆ ਗੁਰ ਚਰਨੀ ਚਿੱਤ ਲਾਏ ਰਾਗ ਸੋਈ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਕੋਈ ਆਉਣ ਵਾਲਾ ਮੇਰ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਬਚਾਏ ਦਰਸ਼ਨ ਹਰ ਦੇਖਣ ਕੇ ਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਧਿਆਈ ਰਹੋ ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁੱਖ ਭੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਮਾ ਜੇ ਦੇਵੇ ਸੋ ਖਾਈ ਨਾਨਕ ਗਰੀਬ ਟੈ ਪਿਆ ਦੁਆਰੇ ਹਰ ਮੇਲ ਲਿਓ ਵਡਿਆਈ ਅੱਖੀ ਕਾੜ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ ਜੇ ਮਾਰ ਕੱਢੇ ਪੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੇ ਤਾਂ ਛੋੜ ਨਾ ਜਾਈ ਜੇ ਤੁਧ ਬਲ ਰਹੇ ਤਾਂ ਕੋਈ ਕਿਹੋ ਆਖੋ ਤੁਧ ਵਿਸਰੀਏ ਮਰ ਜਾਈ ਬਾਰ ਬਾਰ ਜਾਈ ਗੁਰ ਉੱਪਰ ਪੈਰੀ ਸੰਤ ਮਨਾਈ ਨਾਨਕ ਬਚਾਰਾ ਪਿਆ ਦਵਾਨਾ ਹਰ ਤੋਂ ਦਰਸ਼ਨ ਕੇ ਤਾਈ ਚੱਖੜ ਝਾਕੀ ਮੀਂਹ ਵਰਸੇ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੋਖਾਰਾ ਗੁਰਸਿੱਖ ਲੰਘ ਗੁਰ ਪੈ ਜਾਈ ਜਿਉਂ ਪੁਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜਿਉਂ ਧਰਤੀ ਸੋਭ ਕਰੇ ਜਲ ਵਰਸੇ ਤਿਉਂ ਸਿੱਖ ਗੁਰ ਮਿਲ ਬਖਸਾਈ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨੋਂ ਬੁਲਾਈ ਨਾਨਕ ਕੀ ਬਨਾਤੀ ਹਰ ਹਰ ਹਰ ਪੈ ਗੁਰ ਮਿਲ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ ਜੋ ਤੁਧ ਸੇਵੇ ਸੋ ਤੂਹੇ ਹੋਵੇ ਤੁਧ ਸੇਵਕ ਪੈ ਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੇ ਤਿਸ ਦਿਵਾਈ ਜਿਸ ਤੂੰ ਦੇ ਸੋ ਜਨ ਪਾਏ ਹੋਰ ਨੇਫਲ ਸਭ ਚਿਤਰਾਈ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ ਇੱਕ ਦਾਨ ਮੰਗੇ ਨਾਨਕ ਬਚਾਰਾ ਹਰ ਦਾਸਣ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ ਜੇ ਬਖਸ਼ੇ ਤਾਂ ਗੁਰ ਵਡਿਆਈ ਗੁਰਸਿੱਖ ਗੁਰਮੁੱਖ ਬੋਲੇ ਸੋ ਥਾਏ ਪਾਏ ਮਨਮੁੱਖ ਇਸ ਥਾਏ ਨਾ ਪਾਈ ਪਾਲਾ ਕੱਕਰ ਬਰਫ ਵਰਸੇ ਗੁਰ ਸਿੱਖ ਗੁਰ ਦੇਖਣ ਜਾਈ ਸਭ ਦਿਨ ਸਰਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰੇ ਤਰਾਈ ਅਨੇਕ ਪਾ ਕਰੀ ਗੁਰ ਕਾਰਨ ਗੁਰ ਪਾਵੇ ਸੋ ਥਾਏ ਪਾਈ ਰਹਿਣ ਦਿਨ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜਿਉ ਪਿੰਡ ਗੁਰੂ ਹੈ ਗੁਰਮਿਲ ਤ੍ਰਿਪਤ ਅਕਾਈ ਨਾਨਕ ਕਾ ਪ੍ਰਭ ਪੂਰ ਹੈ ਜਤ ਕਾ ਤਤ ਗੋਸਾਈ ਰਾਗ ਸੂਈ ਮਹੱਲਾ ਚੌਥਾ ਅਸ਼ਟਪਦੀਆਂ ਕਰ ਦਸਮਾ ਏਕ ਓਂਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨਿਉ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਸਾਉ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਥਾਉ ਰਹਾਉ ਹੋ ਸਤਿਗੁਰ ਵੇਖ ਵਿਖਸਿਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆ ਪਾਇਆ ਮੁਖ ਦੁਆਰ ਸਤਿਗੁਰ ਵਿਰਹੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦਿਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪਿਆਈਓ ਸੁੱਤਿਆਂ ਗੁਰ ਸਲਾਈਏ ਉੱਠਦਿਆਂ ਪੀ ਗੁਰ ਅਲਾਹੋ ਕੋਈ ਐਸਾ ਗੁਰਮੁਖ ਜੇ ਮਿਲੇ ਹੋ ਤਾਂ ਕਿ ਧੋਵਾਂ ਪਾਉ ਕੋਈ ਐਸਾ ਸੱਜਣ ਲੋੜ ਲੰਮੈ ਪ੍ਰੀਤਮ ਦੇ ਮਲਾਏ ਸਤਿਗੁਰ ਮਿਲੀਏ ਹਰ ਪਾਇਆ ਮਿਲਿਆ ਸਹਿ ਸਵਾਏ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਓ ਹੋ ਤਿਸ ਬਿਨ ਘੜੀ ਨਾ ਜੀਵਿਓ ਬਿਨ ਦੇਖੇ ਮਰ ਜਾਓ ਜਿਉਂ ਮਛਲੀ ਬਿਨ ਪਾਣੀਏ ਰਹਿਣਾ ਕਿਤੇ ਅਪਾਏ ਤਿਉਂ ਹਰ ਬਿਨ ਸੰਤ ਨਾ ਜੀਵੀ ਬਿਨ ਹਰ ਨਾਮੇ ਮਰ ਜਾਏ ਮੈਂ ਸਤਿਗੁਰ ਸਿੱਤੀ ਪਿਰ ਹੜੀ ਕਿਉਂ ਗੁਰਬਿਨ ਜੀਵਾਂ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਣੇ ਗੁਰਬਾਣੀ ਲਾਗ ਰਹਾਉ ਹਰ ਹਰ ਨਾਮ ਰਤਨ ਹੈ ਗੁਰ ਟੁੱਠਾ ਦੇਵੇ ਮਾਏ ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦਿਲਰਾਏ ਜਿਸ ਪ੍ਰਾਪਤ ਸੋ ਲੈ ਗੁਰਚਰਨੀ ਲਾਗੇ ਆਏ ਅਖੱਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ ਤਿਸ ਦੇਵਾ ਮਨ ਆਪਣਾ ਨਿਮਿਰ ਲਾਗਾ ਪਾਏ ਸੱਜਣ ਮੇਰਾ ਏਕ ਤੋਂ ਕਰਤਾ ਪੁਰਖ ਸੁਜਾਣ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ ਰਾਮ ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਹਿ ਮੰਨਿਆ ਗੁਰ ਪੂਰੇ ਸੁਭਾਸ
ਰਾਗ ਸੂਈ ਅਸ਼ਟਪਦੀਆਂ।

ਅੱਲਾ ਪੰਜਵਾਂ ਘਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸ਼ਾਦ ਉਰਜਰੀਓ ਵਿਖਿਆ ਕੇ ਸੰਗਾ ਮਨੇ ਪਿਆ ਪਤ ਅਨਕ ਤਰੰਗਾ ਮੇਰੇ ਮਨ ਅਗਮ ਗੋਚਰ ਕਤ ਪਾਈਏ ਪੂਰਨ ਪਰਮੇਸ਼ੁਰ ਮੋਹ ਮਗਨ ਮੈਂ ਰਿਹਾ ਬਿਆਪੇ ਅਤ ਤ੍ਰਿਸ਼ਨਾ ਕਬੂ ਨਹੀਂ ਤਰਾਪੇ ਬਸੇ ਕ੍ਰੋਧ ਸਰੀਰ ਚੰਡਾਰਾ ਅਗਿਆਨ ਨਾ ਸੂਝੇ ਅਗਿਆਨ ਨਾ ਸੂਝੇ ਮਹਾਂ ਗੁਬਾਰਾ ਪਰਮਤ ਬਿਆਪਤ ਰਹੇ ਵਿਆਪਤ ਜਰੇ ਕਵਾਰਾ ਜਾਣ ਨ ਪਾਈਏ ਪ੍ਰਭ ਦਰਬਾਰਾ ਆਸਾਂ ਦਿਸਾਂ ਬੰਦ ਪਰਾਨਾ ਮੈਲ ਨ ਪਾਵੇ ਫਿਰਤ ਬਗਾਨਾ ਸਗਲ ਵਿਆਦ ਕੇ ਬਸ ਕਰ ਦੀਨਾ ਫਿਰਤ ਪਿਆਸ ਜਿਉਂ ਜਲ ਬਿਨ ਮਹੀਨਾ ਕਸੂ ਸਿਆਨ ਉਕਤਨ ਮੋਰੀ ਏਕ ਆਸ ਠਾਕਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲ ਲਿਓ ਨਾਨਕ ਅਰਦਾਸੇ ਪਿਓ ਕਿਰਪਾ ਸੰਗ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ ਰਾਗ ਸੋਈ ਮਹੱਲਾ ਪੰਜਵਾਂ ਘਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸ਼ਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉੱਧਰ ਹਰ ਨਾਗਰ ਚਰਨ ਕਮਲ ਸੁਨਾਇ ਨਾਰਾਇਣ ਦੀਨਾ ਨਾਥ ਭਗਤ ਪਰਾਇਣ ਰਹਾ ਅਨਾਥਾ ਨਾਥ ਭਗਤ ਪੈ ਮੇਟਣ ਸਾਧ ਸੰਗ ਜਮਦੂਤ ਨ ਭੇਟਣ ਜੇਵਨ ਰੂਪ ਅਨੂਪ ਦੇ ਅੱਲਾ ਰਮਣ ਗੁਣਾ ਕੱਟੀਏ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੇ ਰੋਗ ਰੂਪ ਮਾਇਆ ਨਾ ਬਿਆਪੇ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਚ ਬਟਵਾਰੇ ਮਨ ਬਚ ਕਰਮ ਪ੍ਰਭ ਏਕ ਤਿਆਏ ਸਰਬ ਭਲਾ ਸੋਈ ਜਨ ਪਾਏ ਤਾਰ ਨਗਰੇ ਆਪਣਾ ਪ੍ਰਭ ਕੀਨਾ ਕੇਵਲ ਨਾ ਭਗਤ ਰਸ ਦੀਨਾ ਆਤਮਤ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਰਾਗ ਸੋਈ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਨੌਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਜਿਨ ਡਿੱਠਿਆ ਮਨ ਰਹਿਸੀਏ ਕਿਉਂ ਪਾਈਏ ਤਿੰਨ ਸੰਗ ਜੀਓ ਸੰਤ ਸੱਜਣ ਮਨ ਮਿੱਤਰ ਸੇ ਲਾਹਿਨ ਪ੍ਰਭ ਸਿਉਂ ਸੁਰੰਗ ਜੀਓ ਤਿੰਨ ਸਿਉਂ ਪ੍ਰੀਤ ਨਾ ਟੁੱਟਹੀ ਕਬੂ ਨਾ ਹੋਵੇ ਭੰਗ ਜੀਓ ਪਾਰ ਬਨ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ ਆਏ ਮਿਲੋ ਸੰਤ ਸੱਜਣਾ ਨਾਮ ਜਪੇ ਮਨ ਮਿੱਤ ਜੀਓ ਰਹਾਓ ਦੇਖੇ ਸੁਣੇ ਨਾ ਜਾਣਦੀ ਮਾਇਆ ਮੋਏ ਅੰਧ ਜੀਓ ਕਾਚੀ ਦੇਹਾ ਬਿਣਛਣੀ ਕੂੜ ਕਮਾਵੇ ਤੰਦ ਜੀਓ ਨਾਮ ਤਿਹਾਵੇ ਸੇਜਣ ਚੱਲੇ ਗੁਰ ਪੂਰੇ ਸੰਬੰਧ ਜੀਓ ਹੁਕਮੇ ਜੁਗਮੇ ਆਇਆ ਚੱਲਣ ਹੁਕਮ ਸੰਯੋਗ ਜੀਓ ਹੁਕਮੇ ਪ੍ਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ ਜਿਸਨੂੰ ਕਰਤਾ ਬਿਸਰੇ ਤਿਸੇ ਵਿਛੋੜਿਆ ਸੋਗ ਜੀਓ ਆਪਣੇ ਪ੍ਰਭ ਪਾਣਿਆ ਦਰਗੇ ਪੈਂਦਾ ਜਾਏ ਜੀਓ ਇੱਥੇ ਸੁਖਮੁਖ ਉਜੜਾ ਇੱਕੋ ਨਾਮ ਤੇ ਆਏ ਜੀਓ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਪਾਏ ਜੀਓ ਥਾਨ ਸੁਨੱਤਰ ਰਾਬ ਰਿਆ ਸਰਬ ਜੀਆ ਪ੍ਰਿਤ ਪਾਲ ਜੀਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਤਨ ਮਾਲ ਜੀਓ ਮਨ ਤੇ ਕਬੂਨਾ ਬਿਸਰੇ ਜਾ ਆਪੇ ਹੋਏ ਦਿਆਲ ਜੀਓ ਆਵਣ ਜਾਣਾ ਰਹਿ ਗਏ ਮਨ ਬੂਠਾ ਨਿਰੰਕਾਰ ਜਿਉ ਤਾਂ ਕਾ ਅੰਤ ਨ ਪਾਈਏ ਉੱਚਾ ਅਗਮ ਅਪਾਰ ਜਿਉ ਜਿਸ ਪ੍ਰਭ ਆਪਣਾ ਬਿਸਰੇ ਸੋ ਮਰ ਜੰਮੇ ਲਖ ਬਾਰ ਜਿਉ ਸੱਚ ਨਿਉ ਤਿਨ ਪ੍ਰੀਤਮਾ ਜਿਨ ਮਨ ਬੁੱਠਾ ਆਪ ਜਿਉ ਗੁਣ ਸਾਂਝੀ ਤਿਨ ਸੰਗ ਬਸੇ ਆਠ ਪਰ ਪ੍ਰਭ ਜਾਪ ਜਿਉ ਰੰਗ ਰਤੇ ਪਰਮੇਸਰੇ ਬਿਨਸੇ ਸਗਲ ਸੰਤਾਪ ਜਿਉ ਤੂੰ ਕਰਤਾ ਤੂੰ ਕਰਨ ਹਾਰ ਤੂੰ ਹੈ ਏਕ ਅਨੇਕ ਜਿਉ ਤੂੰ ਸਮਰਾ ਤੂੰ ਸਰਮ ਹੈ ਤੂੰ ਹੈ ਬੁੱਧ ਵਿਵੇਕ ਜਿਉ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜਿਉ ਰਾਗ ਸੂਈ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਦਸਵਾਂ ਕਾਫੀ ਏਕ ਓਂਕਾਰ ਸਤਿਗੁਰ ਪ੍ਰਸ਼ਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤੈਂਜੀ ਕਾਢੀਆਂ ਜਿਨ੍ਹਾਂ ਨੇ ਉਸ ਦੂ ਜਾਣੇ ਲੱਗਾ ਝੂਰ ਮਰੋ ਸੇ ਬਾਡੀਆਂ ਹੋ ਨਾ ਛੋਡੋ ਕੰਥ ਪਾਸਰਾ ਸਦਰ ਨੀਲਾ ਲਾਲ ਪਿਆਰਾ ਇਹੋ ਮੈਂਝਾ ਆਸਰਾ ਰਾਹ ਸੱਜਣ ਤੂੰ ਹੈ ਸਹਿਣ ਤੂੰ ਮੈਂ ਤਾਂ ਤੁਝ ਉੱਪਰ ਬਹੁ ਮਾਣੀਆਂ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਮਾਣੀ ਮਾਣੀਆਂ ਜੇ ਤੂੰ ਟੁੱਠਾ ਕਿਰਪਾ ਨਾਨਾ ਦੂਜਾ ਬਿਖਾਲ ਇਹ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸਮਾਲ ਪਾਪ ਜਲਾਈ ਪੰਨ ਤੋਂ ਨੈਣੀ ਦਰਸ਼ ਦਿਖਾਲ ਸਰਬਣੇ ਸੁਣੀ ਕਹਾਣੀਆਂ ਜੇ ਗੁਰਥੀ ਵੇ ਕਿਰਪਾਲ ਕੀਤੀ ਲੱਖ ਕਰੋੜ ਪਿਰੀਏ ਰੋਮ ਨਾ ਪੂਜਣ ਤੇਰਿਆਂ ਤੂੰ ਸਾਹੀ ਤੂੰ ਸਾਹੂ ਕਹਿ ਨਾ ਸਕਾਂ ਗੁਣ ਤੇਰਿਆਂ ਸਈਆਂ ਤੂੰ ਅਸੰਖ ਮਜੋ ਅੰਬ ਵਧਾਣੀਆਂ ਇੱਕ ਭੋਰੀ ਨਜ਼ਰ ਦਿਹਾ ਨਿਹਾਲ ਦੇ ਦਰਸ਼ ਰੰਗ ਮਾਣੀਆਂ ਜੇ ਡਿੱਠੇ ਮਨ ਤੇਰੀਏ ਕਿਲ ਵਿਖ ਮੰਜਣ ਦੂਰੇ ਸੋ ਕਿਉਂ ਬਿਸਰੇ ਮਾਉ ਮੈਂ ਜੋ ਰਿਹਾ ਪਰ ਪੂਰੇ ਹੋਏ ਨਵਾਣੀ ਟੈ ਪਏ ਮਿਲਿਆ ਸਹਿਬ ਸਬਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੂਈ ਮਹੱਲਾ ਪੰਜਵਾਂ ਸਿਮਰਨ ਵੇਦ ਪੁਰਾਣ ਪਕਾਰਨ ਪੋਥੀਆਂ ਨਾਮ ਨਾ ਸਭ ਕੂੜ ਗਾਲੀ ਹੋਛੀਆਂ ਨਾਮ ਦਨ ਅਪਾਰ ਭਗਤਾਂ ਮਨ ਬਸੇ ਜਨ ਮਨ ਮੂੰਹ
दुख साधु संग नसेरा मोह बाद हकार सरपरुण्या सुख न पान मूल नाम बिशुन्या मेरी मेरी तार बंधन बंध्या नरक स्वर्ग अवतार माया तंध्या सोध सोध सो तत् विचारिया ना मिना सुख नाय सर पर हारिया आवे जाए अनेक मर मर जन्म ते बिन बुझे सब बाद जूनी परबते जिना को पै दयाल तिन साधु संग पिया अमृत हर का नाम तिनी जनी जप लिया खोजे कोट संख बहुत अनंत के जिस बजाए आप नीड़ा तिस है बिसर नाय दतार अपना नाम दियो गुण गावा दिन रात नानक चाहो इहो राग सुई महला पहला कूच अज्जी एकोंकार सतगुर प्रसाद मज कचजियां मामन डोसड़े हो क्यों सो रावण जाओ जियो एक दू एक चढ़ांदियां कौन जाने मेरे नाओ जियो जिनी सखी सौ राविया से अंबी शावड़ी हो जियो से गुण मांजना आमने हो कह जी दोस तेरे हो जी क्या गुण तेरे बिथरा हो क्या गिना तेरा नाओ जियो अकात टोलना अंबड़ा हो सद करवाने तेरे जाओ जियो सोना रूपा रंगला मोती ते माणक जियो से बस्त सह दितियां मैं तिन सिंह लाया लाया चित जियो मंदर मिट्टी संदड़े पत्थर कीते रास जियो हो नी टोली भुलिया सुतिसकांतन बैठी पास जियो अंबर कुंजा कोरलियां बग बैठे आए जियो सांतन चली सौरे क्या मुँह देसी अगे जाए जियो सुती सुती चाल थिया पुली बाटली आस जियो तैसे नालों मुतियस दुखा कूतरे आस जियो दुध गुण में सब आमगणा एक नानकी अरदास जियो सबेरा सब राती सुहागणी मडवागण काई रात जियो सुई महला पहला सुचजी जा तू ता मैं बस सब को तू साब मेरी रास जियो तुद अंतर हो सुख बसा तू अंतर सवास जियो भाणे भगत भाणे तख्त बढ़ाइया भाणे पीख अदास जियो भाणे थल सिर बसों बहे कमल फुले आकाश जियो भाणे पबज लंघिए भाणे मझ भरियास जियो भाणे सुसो रंगला सिवत रता गुण तास जियो भाणे सो बिहावला हो आमन जान मोयास जियो तू सो अगमग तोलबा को कह कह टह अभ्यास जियो क्या मंगा क्या गो कह गुण सुनी मैं दर्शन भुख प्यास जियो गुर शब्दी सौ पाया सच नानकी अरदास जियो सूई महला पंजमा गुण मंती जो दिसे गुर सिखड़ा तिस निमण लागो पाई जियो आखा बिरथा जी की गुर सज्जन दे मलाए जियो सोई दस उपदेसड़ा मेरा मन अंत न काऊ जाए जियो ए मन ते कू डेवसा मैं मार्ग दे बताए जियो हो आया दूरों चल के मैं तकी तासर नाए जियो मैं आसा रखी चित मैं मेरे सबो दुख गवाए जियो इत मार्ग चले पाई अड़े गुर कह सुकार कमाए जियो त्यागे मन की मतड़ी बसारे दूजा पाओ जियो इो पावे हर दर सावड़ा ना लगे तत्ती बाओ जी हो आखा बोलना जानदा मैं कहा सब हुक्म आओ जियो हर भगत खजाना बख्शिया गुरु नानक पसाओ जियो मैं बोलना तृष्णा भुखड़ी हो रजा तृप्त काए जियो जो गुरस दिसे सिखड़ा तिसने मिल लागो पाए जियो राग सुई शांत महला पहला कर पहला एक ओंकार सतगुर साद पर जो उन्हें मत पई हड़े कर पहुणी बलराम जियो होई मैली अवगण चित बिन गुर गुण ना समामनी बलराम जियो गुण सार न जानी भरम पलानी जोबन बाद गवाया बर कर दर्शन नहीं जाता फिर का सहज न पाया सतगुर पूछना मार्ग चली सूती रहन बिहानी नानक बलतन रंडीपा बिन फिर धन कमलाणी बाबा मैं बर दे मैं हर पावे तिसकी बलराम जियो रब रिया जुग चार त्रिवण बाणी तिसकी जिसकी बलराम जियो त्रिवण कंत रवे सुवागण अवगण बंती दूरे जैसी आसा तैसी मनसा पूरे हा पर पूरे हर की नारसु सर्व सुवागण रण मेले बेसे नानक मैं बर साचा पावे जुग जुग प्रीतम तैसे बाबा लगन गणाए हां भी बंजा सौरे बलराम जियो
ਸਾਹ ਹੁਕਮ ਰਜਾਏ ਸੋਨਾ ਟਲੇ ਜੋ ਪ੍ਰਭ ਕਰੇ ਬਨ ਰਾਮ ਜੀਉ ਕਿਰਤ ਪਿਆ ਕਰਤ ਕਰ ਪਾਇਆ ਮਿਟ ਨਾ ਸਕੇ ਕੋਈ ਜਾਂਜੀ ਨਾ ਹੋ ਨਰਿਨ ਕੇਵਲ ਰਵ ਰਿਆ ਤੈ ਲੋਈ ਮਾਇ ਨਰਾਸੀ ਰੋਈ ਬਛੁਨੀ ਬਾਲੀ ਬਾਲੇ ਹਿੱਤੇ ਨਾਨਕ ਸਾਚ ਸ਼ਬਦ ਮੁਖ ਮੈਲੀ ਗੁਰਚਰਨੀ ਪ੍ਰਭ ਚੇਤੇ ਬਾਬਲ ਜਿਤਲੀ ਦੂਰ ਨਾ ਆਵੇ ਕਰ ਪਈਏ ਬਲਰਾਮ ਜੀਓ ਰੈਸੀ ਬੇਕਹ ਦੂਰ ਫਿਰ ਰਾਵੀ ਕਰ ਸੋਈਏ ਬਲਰਾਮ ਜੀਓ ਸਾਚੇ ਫਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਦਾਨੇ ਸੰਜੋਗੀ ਮੇਲਾ ਥਾਨ ਸਵੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪਾਲੇ ਸੱਚ ਬੋਲੇ ਫਿਰ ਪਾਏ ਨਾਨਕ ਵਿਛੜ ਨਾ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਰਾਗ ਸੂਈ ਮਹੱਲਾ ਪਹਿਲਾ ਸ਼ਾਂਤ ਕਰ ਦੂਜਾ ਏਕੋ ਅਕਾਰ ਸਤਿਗੁਰ ਪ੍ਰਸ਼ਾਦ ਹਮ ਕਰ ਸਾਜਣ ਆਏ ਸੱਚੇ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਦੁੱਖ ਸੁੱਖ ਪਾਇਆ ਸਾਈ ਬਤ ਪ੍ਰਾਪਤ ਹੋ ਜਿਸ ਸਿੱਤੀ ਮਨ ਲਾਇਆ ਅੰਦਨ ਮੇਲ ਪਿਆ ਮਨ ਮਾਨਿਆ ਘਰ ਮੰਦਰ ਸੋਹਾਏ ਪੰਜ ਸ਼ਬਦ ਤੁਨ ਆਨੰਦ ਬਾਜੇ ਹਮ ਕਰ ਸਾਜਣ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਭ ਪਾਵੋ ਸੋਰੜਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸਵਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਣ ਤ੍ਰਿਬਣ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਮੰਤਨ ਅੰਮ੍ਰਿਤ ਪੀਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤੱਤ ਵਿਚਾਰੋ ਜੰਤ ਪੇਖ ਤੂੰ ਸਫਲ ਉਦਾਤਾ ਸਿਰ ਸਿਰ ਦੇਵਣ ਹਾਰੋ ਤੂੰ ਜਾ ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਤਾ ਕੀਨਾ ਸੁਣੋ ਸਖੀ ਮਨ ਮੂਨ ਮੋਹਿਆ ਤਨ ਮਨ ਸਿ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸੱਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਪਾਰਾ ਤੁਧ ਬਿਨ ਕੌਣ ਬਜਾਏ ਸਿੱਧ ਸਾਧਕ ਸਿਆਣੇ ਕੀਤੇ ਤੁਜਮਨ ਕਮਣ ਕਹਾਏ ਕਾਲ ਬਕਾਲ ਪੈ ਦਮਾਨੇ ਮਨ ਰੱਖਿਆ ਗੁਰ ਠਾਏ ਨਾਨਕ ਅਵਗੁਣ ਸ਼ਬਦ ਜਲਾਏ ਗੁਣ ਸੰਗਮ ਪ੍ਰਾਪਾਏ ਰਾਗ ਸੂਈ ਮਹੱਲਾ ਪਹਿਲਾ ਘਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸ਼ਾਦ ਆਵੋ ਸਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ ਕਰ ਆਪਣੇ ਖੜੀ ਤੱਕਾ ਮੈਂ ਮਨ ਚਾਹੋ ਕਨੇਰਾ ਰਾਮ ਮਨ ਚਾਹੋ ਕਨੇਰਾ ਸੁਣ ਪਰਾ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਭਿੰਨ ਕੇਵਲ ਜਨ ਮਨ ਦੁੱਖ ਨਾਸਾ ਸਗਰੀ ਜੋਤ ਜਾਤਾ ਤੂੰ ਸੋਈ ਮਿਲਿਆ ਪਾਏ ਸੁਭਾਏ ਨਾਨਕ ਸੱਜਣ ਕੋ ਬਲ ਜਾਈਏ ਸੱਚ ਮਿਲੇ ਘਰ ਆਏ ਅੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ ਹਰ ਮੋਹੜੀ ਸੱਚ ਸ਼ਬਦ ਠਾਕਰ ਦੇਖ ਰਹਾਂ ਸੀ ਰਾਮ ਗੁਣ ਸੰਗ ਰਹਾਂ ਸੀ ਖਰੀ ਸਰਸੀ ਜਾ ਰਾਵੀ ਰੰਗ ਰਾਤੇ ਆਵਗਣ ਮਾਰ ਗੁਣੀ ਘਰ ਪਛਾਇਆ ਪੂਰੇ ਪੁਰਖ ਬਤਾਤੇ ਤਸਕਰ ਮਾਰ ਬਸੀ ਪਛਾਣ ਅਦਲ ਕਰੇ ਬੇਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮੁਖ ਮਿਲੇ ਪਿਆਰੇ ਬਰ ਪਾੜਿਆ ਬਾਲੜੀ ਆਸਾ ਮਨਸਾ ਪੂਰੀ ਰਾਮ ਫਿਰ ਰਵ ਅੜੀਏ ਸ਼ਬਦ ਰਲੀਏ ਰਵ ਰਿਹਾ ਨਾ ਦੂਰੀ ਰਾਮ ਪ੍ਰਭ ਦੂਰ ਨਾ ਹੋਏ ਘਟ ਘਟ ਸੋਈ ਤਿਸਕੀ ਨਾਰ ਸਬਾਈ ਤਿਸਕੀ ਨਾਰ ਸਬਾਈ ਆਪੇ ਰਸਿਆ ਆਪੇ ਰਾਵੇ ਜਿਉਂ ਤਿਸ ਦੀ ਵਡਿਆਈ ਅੰਬਰਾ ਡੋਲ ਅਮੋਲ ਅਪਾਰਾ ਗੁਰ ਪੂਰੇ ਸੱਚ ਪਾਈਏ ਨਾਨਕ ਆਪੇ ਜੋਰ ਸੰਜੋਗੀ ਨਦਰ ਕਰੇ ਲਿਵਲਾਈਏ ਪਿਰ ਉਚੜੀਏ ਮਾੜੀਏ ਤਿਉਂ ਲੋਕ ਨਿਸਤਾਰਾ ਰਾਮ ਲੋਕ ਸਿਰ ਤਾਜਾ ਰਾਮ ਹੋ ਬਿਸਮ ਪਈ ਦੇ ਗੁਣ ਅਨਹੱਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸਾਣੋ ਨਾ ਬਿਨਾ ਖੋਟੇ ਨਹੀਂ ਠਾਰ ਨਾਮ ਰਤਨ ਪਰਵਾਣੋ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਬਨਾਸੀ ਏਕ ਓਂਕਾਰ ਸਤਿਗੁਰ ਪ੍ਰਸ਼ਾਦ ਰਾਗ ਸੂਈ ਸ਼ਾਂਤ ਮਹੱਲਾ ਪਹਿਲਾ ਕਰ ਚੌਥਾ ਜਿਨ ਕਿਆ ਤਿਨ ਦੇਖਿਆ ਜਗ ਤੰਦੜੇ ਲਾਇਆ ਦਾਨ ਤੇਰੇ ਘਟ ਚਾਨਾ ਤਨ ਚੰਦ ਦੇ ਪਾਇਆ ਚੰਦੋ ਦਪਾਇਆ ਦਾਨ ਹਰ ਕੇ ਦੁੱਖ ਹਨੇਰਾ ਦੁੱਖ ਅੰਧੇਰਾ ਉੱਠ ਗਿਆ ਗੁਣ ਜਾਂਜ ਲਾੜੇ ਨਾਲ ਸੋਏ ਪਰਖ ਸੋਵਣੀਆਂ ਲਿਆ ਵਿਵਾਹ ਹੋਆ ਸੋਭ ਸਿੱਤੀ ਪੰਚ ਸਭ ਦੇ ਆਇਆ ਜਿਨ ਕਿਆ ਤਿਨ ਦੇਖਿਆ ਜਗ ਤੰਦੜੇ ਲਾਇਆ ਹੋ ਬਲਿਹਾਰੀ ਸਾਜਣਾ ਮੀਤਾ ਪ੍ਰੀਤਾ ਇਹੋ ਤਨ ਜਿਨ ਸਿਉਂ ਗਾਢਿਆ ਮਨ ਲੀ ਅੜਾ ਦਿੱਤਾ ਲਿਆ ਤੰਦਿਆ ਮਾਨ ਜਿਨ ਸਿਉਂ ਸੇ ਸਾਜਣੇ ਕਿਉਂ ਬਿਸਰੇ ਜਿਨ ਦਿਸ ਆਇਆ ਹੋਏ ਰਲੀਆਂ ਜੀ ਸੇਤੀ ਗਏ ਰਹੇ ਸਗਲ ਗੁਣ ਅਵਗਣ ਕੋਈ ਹੋਏ ਨੀਤਾ ਨੀਤਾ ਹੋ ਬਲਿਹਾਰੀ ਸਾਜਣਾ ਮੀਤਾ ਪ੍ਰੀਤਾ ਗੁਣਕ ਹੋਵੇ ਬਾਸਲਾ ਕੱਢ ਬਾਸ ਲਹੀ ਜੇ
ਜੇ ਗੁਣ ਹੋਮਣ ਸਾਜਨਾ ਮਿਣ ਸਾਜ ਕਰੀ ਸਾਜ ਕਰੀ ਜੇ ਸਾਜ ਕਰੀ ਜੇ ਗੁਣਾ ਕੀਰੀ ਛੋੜ ਅਵਗਣ ਚੱਲੀਏ ਪੈਰੇ ਪਟੰਬਰ ਘਰ ਅਡੰਬਰ ਆਪਣਾ ਭਿੜ ਮਾਲੀਏ ਜਿੱਥੇ ਜਾਏ ਬਹੀਏ ਭਲਾ ਕਹੀਏ ਚੋਲ ਅੰਮ੍ਰਿਤ ਪੀਜੇ ਗੁਣਾ ਕਹੋਵੇ ਬਾਸਲਾ ਕੱਢ ਬਾਸ ਲਹੀਜੇ ਆਪ ਕਰੇ ਕਿਸ ਆਖੀਏ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਏ ਜੇ ਭੁੱਲਣਾ ਹੋਈ ਜੇ ਹੋਏ ਭੋਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੇ ਸੁਣੇ ਦੇਖੇ ਬਾਂਝ ਕਹੀਏ ਦਾਨ ਅਣਮੰਗਿਆ ਦੇਵੇ ਦਾਨ ਦੇ ਦਾਤਾ ਜੱਗ ਬਤਾਤਾ ਨਾਨਕ ਸੱਚਾ ਸੋਈ ਆਪ ਕਰੇ ਕਿਸ ਆਖੀਏ ਹੋਰ ਕਰੇ ਨਾ ਕੋਈ ਸੂਈ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੇ ਰਵੇ ਮਨ ਭਾਵੇ ਹੋਈ ਗੁਰ ਕੀ ਪੌੜੀ ਸੱਚ ਕੀ ਸੱਚਾ ਸੁਖ ਹੋਈ ਸੁਖ ਸਹਿਜ ਆਵੇ ਸਾਚ ਪਾਵੇ ਸੱਚ ਕੀ ਮਤ ਕਿਉਂ ਟਲੇ ਇਸਨਾਨ ਦਾਨ ਸੁਗਿਆਨ ਮੰਜਣ ਆਪ ਅਛਲੀਓ ਕਿਉਂ ਛਲੇ ਪਰਪੰਚ ਮੋਹ ਬਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੇ ਮਨ ਪਾਵੇ ਸੋਈ ਸਾਹਿਬ ਸੋ ਸਹਿਲਾਈਆਂ ਜਿਨ ਕਾਰਨ ਕਿਹਾ ਮੈਲ ਲੱਗੀ ਮਨ ਮੈਲੀਏ ਕਿਨੇ ਅੰਮ੍ਰਿਤ ਪੀਆ ਮਤ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪੈ ਮੂਲ ਕਰਾਇਆ ਆਪਣਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚੇ ਲਾਇਆ ਤਿਸ ਨਾਲ ਗੁਣਾ ਗੁਣ ਗਾਵਾਂ ਜੇ ਤਿਸ ਪਾਵਾਂ ਕਿਉਂ ਮਿਲੇ ਹੋਏ ਪਰਾਇਆ ਸਾਹਿਬ ਸੋ ਸਹਿਲਾਈਆ ਜਿਨ ਜਗਤ ਅਪਾਇਆ ਆਇ ਗਿਆ ਕੀ ਨਾ ਆਇਓ ਕਿਉਂ ਆਵੇ ਜਾਤਾ ਪ੍ਰੀਤਮ ਸੁ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤ ਜਿਨ ਬਿੰਬ ਕਾ ਕੋਟ ਅਸਾਰਿਆ ਪੰਚਪੂ ਨਾ ਕੇ ਆਪ ਸਰੰਦਾ ਜਿਨ ਸੱਚ ਕਾ ਪਿੰਡ ਗੁਸਵਾਰਿਆ ਹਮ ਅਵਗਣ ਆਰੇ ਤੂੰ ਸੁਣ ਪਿਆਰੇ ਤੁਧ ਪਾਵੇ ਸੱਚ ਸੋਈ ਆਮਣ ਜਾਣਾ ਨਾ ਥੀਏ ਸੱਚੀ ਮਤ ਹੋਈ ਮੰਜਣ ਤੈਸਾ ਮੰਜੀਏ ਜੈਸਾ ਪਿਰ ਪਾਵੇ ਸਮਝੇ ਸੁਝੇ ਜਾਣੀਏ ਜੇ ਆਪ ਜਣਾਵੇ ਮਾਰਗ ਪਾਵੇ ਆਪੇ ਮਨੁਆ ਲੇਵੇ ਕਰਮ ਸਕਰਮ ਕਰਾਏ ਆਪੇ ਕੀਮਤ ਕੌਣ ਅਪੀਵੇ ਤੰਤ ਮੰਤ ਪਖੰਡ ਨ ਜਾਣਾ ਰਾਮ ਹਿਰਦੇ ਮਨ ਮਾਨਿਆ ਅੰਜਲ ਨਾਮ ਤੇ ਸਿਜੇ ਸੁਜੇ ਗੁਰਸਾਹਿਬ ਦੀ ਸੱਚ ਜਾਣਿਆ ਸਾਜਣ ਹੋਮਣ ਆਪਣੇ ਕਿਉਂ ਪਰ ਕਰ ਸਜਾਈ ਸਾਜਣ ਰਾਤੇ ਸੱਚ ਕੇ ਸੰਗੇ ਮਨ ਮਾਹੇ ਮਨ ਮਾਏ ਸਾਜਣ ਕਿਹਾ ਰਲੀਆਂ ਕਰਮ ਧਰਮ ਸੁਭਾਇਆ ਅੱਠ ਸਿੱਠ ਤੀਰਥ ਪੁੰਨ ਪੂਜਾ ਨਾਮ ਸੱਚਾ ਪਾਇਆ ਆਪ ਸਾਜੇ ਥਾ ਵੇਖੇ ਤਿਸੇ ਭਾਣਾ ਪਾਇਆ ਸਾਜਣ ਰੰਗ ਰੰਗੀਲੜੇ ਰੰਗ ਲਾਲ ਬਣਾਇਆ ਅੰਧਾ ਆਗੂ ਜੇ ਥੀਆਂ ਕਿਉਂ ਪਾਦਰ ਜਾਣੇ ਆਪ ਮੁਸੇ ਮਤ ਹੋਛੀਏ ਕਿਉਂ ਰਾਹ ਪਛਾਣੇ ਕਿਉਂ ਰਾਹ ਜਾਵੇ ਮੈਲ ਪਾਵੇ ਅੰਧ ਕੀ ਮਤ ਅੰਦਲੇ ਬਿਨ ਨਾਮ ਹਰ ਕੇ ਕੁਛ ਨ ਸੁਝੇ ਅੰਧ ਬੁੱਢੋ ਤੰਦਲੇ ਦਿਨ ਰਾਤ ਚੰਨ ਚਾਉ ਉਪਜੇ ਸ਼ਬਦ ਗੁਰ ਕਾ ਮਨ ਬਸੇ ਕਰ ਜੋੜ ਗੁਰ ਪੂਰੇ ਕਹੇ ਬਨਾਤੀ ਰਾ ਪਾਦਰ ਗੁਰ ਦੱਸੇ ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ ਕਿਵੇਂ ਕਿਸ ਪੇ ਖੋਲੋਂ ਗੰਢੜੀ ਦੁਖੀ ਪਰ ਆਇਆ ਦੁਖੀ ਪਰ ਆਇਆ ਜਗਤ ਸਭਾਇਆ ਕੌਣ ਜਾਣੇ ਬਿਧ ਮੇਰੀਆਂ ਆਵਣੇ ਜਾਵਣੇ ਖਰੇ ਡਰਾਵਣੇ ਟੁੱਟ ਨਾ ਆਵੇ ਫੇਰੀਆਂ ਨਾ ਵਿਘਣੇ ਊਣੇ ਚੁਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ ਗੁਰਮੈਲੀ ਕਰ ਆਪਣੇ ਸੋ ਭਰਪੂਰ ਲੈਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸਭ ਦੇ ਭਤੀਜੇ ਅੰਕ ਭੀਜੇ ਸੋ ਮੈਲ ਮੰਤਰਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਨਾਂਤ ਨਿਰੰਤਰੇ ਗੁਰ ਸ਼ਬਦ ਮੇਲਾ ਸਾਂ ਸੁਹੇਲਾ ਬਜੰਤ ਅਨਹਦ ਬੀਣਾ ਗੁਰਮੈਲੀ ਕਰ ਆਪਣੇ ਸੋ ਭਰਪੂਰ ਲੈਣਾ ਕਿਆ ਕਹਿ ਕੀਤਾ ਕਿਆ ਸਲਾਈਏ ਕਰ ਵੇਖੇ ਸੋਈ ਤਾਂ ਕੀ ਕੀਮਤ ਨਾ ਪਵੇ ਜੇ ਲੁੱਚੇ ਕੋਈ ਕੀਮਤ ਸੋ ਪਾਵੇ ਆਪ ਜਣਾਵੇ ਆਪ ਅਭੁੱਲ ਨਾ ਭੁੱਲ ਹੈ ਜੈ ਜੈਕਾਰ ਕਰੇ ਤੁਧ ਪਾਵੇ ਗੁਰ ਕੇ ਸ਼ਬਦ ਅਮੁੱਲ ਏ ਹੀਣੋ ਨੀਚ ਕਰੋ ਬਨਾਤੀ ਸੱਚ ਨਾ ਛੋਡੋ ਭਾਈ ਨਾਨਕ ਜਨ ਕਰ ਦੇਖਿਆ ਦੇਵੇ ਮਤ ਸਾਈ ਰਾਗ ਸੂਈ ਸ਼ੰਤ ਮਹੱਲਾ ਤੀਜਾ ਕਰ ਦੂਜਾ ਏਕੋ ਅਕਾਰ ਸਤਿਗੁਰ ਪ੍ਰਸਾਦ ਸੁਖ ਸੋਇਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਮਰਨ ਕੇ ਜਨਮ ਜਨਮ ਕੇ ਦੁੱਖ ਨਵਾਰੇ ਬਲਿਹਾਰੀ ਗੁਰ ਆਪਣੇ ਬਿਠੋਂ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਪੋ ਸੁਖ ਫਲ ਹਰ ਜਨ ਪਾਵੋ ਨਾਨਕੈ ਸੁਣੋ ਜਨ ਪਾਈ ਸੁਖ ਸੋਲੜਾ ਹਰ ਧਿਆਵੋ ਸੁਣ ਹਰ ਗੁਣ ਪੀਨੇ ਸਹਿ ਸੁਭਾਏ ਗੁਰਮਤਿ ਸਹਿਜੇ ਨਾਮ ਧਿਆਏ ਜਿਨ ਕੋ ਤੁਰ ਲਿਖਿਆ ਤਿੰਨ ਗੁਰ ਮਿਲਿਆ ਤਿੰਨ ਜਨਮ ਮਰਨ ਪਉ ਭਾਗਾ ਅੰਦਰੋਂ ਧਰਮ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ
ਜਿਨ ਕੋ ਕਿਰਪਾ ਕਿਨੀ ਮੇਰੇ ਸੁਆਮੀ ਤਿਨ ਅੰਦਨ ਹਰ ਗੁਣ ਗਾਏ ਸੁਣ ਮਨ ਪੀਨੇ ਸਹਿ ਸਵਾਏ ਜੁਗ ਮੈਂ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੇ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੂ ਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲਬਿਖ ਸਭ ਗਾਵਾਏ ਸਭ ਕੋ ਤੇਰਾ ਤੂੰ ਸਭਨਾ ਕਾਹੂ ਤੇਰਾ ਤੂੰ ਹਮਾਰਾ ਜੁਗ ਮੈਂ ਰਾਮ ਨਾਮ ਨਿਸਤਾਰਾ ਸਾਜਣ ਆਏ ਬੁੱਠੇ ਕਰ ਮਾਈ ਹਰ ਗੁਣ ਗਾਵੇ ਤ੍ਰਿਪਤ ਅਕਾਏ ਹਰ ਗੁਣ ਗਾਏ ਸਦਾ ਤ੍ਰਿਪਤਾ ਸੀ ਫਿਰ ਪੋਖਰਨ ਲਾਗੇ ਆਏ ਦੇ ਦਿਸ ਪੂਜ ਜੇ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੂੜ ਵਿਛੋੜੇ ਹਰ ਬਿਨ ਕੋ ਨਾ ਦੂਜਾ ਨਾਏ ਸਾਜਣ ਆਏ ਬੁੱਠੇ ਕਰ ਮਾਹੇ ਏਕ ਓਂਕਾਰ ਸਤਿਗੁਰ ਸ਼ਬਦ ਰਾਗ ਸੂਈ ਮਹੱਲਾ ਤੀਜਾ ਕਰ ਤੀਜਾ ਭਗਤ ਜਨਾ ਕੀ ਹਰ ਜਿਉਂ ਰਾਖੇ ਗੁਰ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਸੋ ਗੁਰ ਸੋ ਭਗਤ ਜੋ ਗੁਰਮੁਖ ਹੋਵੇ ਹੋਮੇ ਸ਼ਬਦ ਜਲਾਇਆ ਰਾਮ ਹੋਮੇ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸਦੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਖ ਬਖਾਣੀ ਭਗਤਾਂ ਕੀ ਚਾਰ ਸੱਚੀ ਅਤਿ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਏ ਦਰ ਸੱਚੇ ਜਿਨੇ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਥ ਹੈ ਭਗਤ ਹਰ ਕੇ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚੋਂ ਆਪ ਗਵਾਵੇ ਜਿਨ ਗੁਰ ਅਵਗੁਣ ਪਛਾਣੇ ਰਾਮ ਗੁਰ ਗੁਣ ਔਗੁਣ ਪਛਾਣੇ ਹਰ ਨਾਮ ਬਖਾਣੇ ਪੇ ਭਗਤ ਮਿੱਠੀ ਲਾਗੀ ਅੰਦਨ ਭਗਤ ਕਰੇ ਦਿਨ ਰਾਤੀ ਕਰ ਹੀ ਮੈਂ ਬਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜਿਉਂ ਵੇਖੋ ਸਦਾ ਨਾਲੇ ਨਾਨਕ ਸੇ ਭਗਤ ਹਰ ਕੇ ਦਰ ਸੱਚੇ ਅੰਦਨ ਨਾਮ ਸੰਭਾਲੇ ਮਨ ਮੁੱਖ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨ ਹੋਈ ਰਾਮ ਹੋਮੇ ਮਾਇਆ ਰੋਗ ਬਿਆਪੇ ਹਰ ਮਨ ਜਨਮੇ ਦੁੱਖ ਹੋਈ ਰਾਮ ਮਰ ਜਨਮੇ ਦੁੱਖ ਹੋਈ ਪੂਜੇ ਦੂਜੇ ਪਾਏ ਪਰਜ ਬਕੋਈ ਬਿਨ ਗੁਰ ਤਤ ਨ ਜਾਣਿਆ ਭਗਤ ਵਿਹੋਣਾ ਸਭ ਜਗ ਪਰ ਮੈਂ ਅੰਤ ਗਿਆ ਪਛਤਾਨਿਆ ਕੋਟ ਮਦੇ ਕਿਨੇ ਪਛਾਣਿਆ ਹਰ ਨਾਮਾ ਸੱਚ ਸੋਏ ਨਾਨਕ ਨਾ ਮਿਲੇ ਵਡਿਆਈ ਦੂਜੇ ਪਾਏ ਪਤ ਖੋਈ ਭਗਤਾਂ ਕੇ ਕਰ ਕਾਰਜ ਸੱਚਾ ਹਰ ਗੁਣ ਸਦਾ ਬਖਾਣੇ ਰਾਮ ਭਗਤ ਖਜ਼ਾਨਾ ਆਪੇ ਦਿਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਦਾਨ ਸੱਚ ਪਾਇਆ ਸਦਾ ਖੁੱਟ ਕਦੇ ਨ ਖੁੱਟੇ ਹਰ ਦਿਆ ਸਹਿਜ ਸਵਾਇਆ ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੇ ਸ਼ਬਦ ਸਵਾਇਆ ਨਾਨਕ ਆਪੇ ਬਖਸ਼ ਮਿਲਾਏ ਜੁਜਗ ਸੋਭਾ ਪਾਇਆ ਸੂਈ ਮਹੱਲਾ ਤੀਜਾ ਸ਼ਬਦ ਸੱਚੇ ਸੱਚ ਸੋਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ ਹੋਮੇ ਸਭ ਕਿਲਵੇ ਕਟੇ ਰਸਾਚ ਰੱਖਿਆ ਉਰ ਤਾਰੇ ਰਾਮ ਸੱਚ ਰੱਖਿਆ ਉਰ ਤਾਰੇ ਦੁੱਤਰ ਤਾਰੇ ਫਿਰ ਪਬ ਜਲ ਤਰ ਨ ਹੋਈ ਸੱਚਾ ਸਤਿਗੁਰ ਸੱਚੀ ਬਣ ਜਨ ਸੱਚ ਬਖਾਲੇ ਸੋਏ ਸੱਚੇ ਗੁਣ ਗਾਵੇ ਸੱਚ ਸਮਾਵੇ ਸੱਚ ਸਭ ਸੱਚੇ ਗੁਣ ਗਾਵੇ ਸੱਚ ਸਮਾਵੇ ਸੱਚ ਵੇਖੇ ਸਪ੍ਰਭ ਸੋਏ ਨਾਨਕ ਸੱਚਾ ਸਾਹਿਬ ਸੱਚੀ ਨਾਈ ਨਾ ਸੱਚ ਨਿਸਤਾਰਾ ਹੋਈ ਸੱਚੇ ਸਤਿਗੁਰ ਸੱਚ ਬਜਾਇਆ ਪਤ ਰਾਖੇ ਸੱਚ ਸੋਈ ਰਾਮ ਸੱਚਾ ਭੋਜਨ ਪਾਓ ਸੱਚਾ ਹੈ ਸੱਚੇ ਨਾਮ ਸੁਖ ਹੋਈ ਰਾਮ ਸੱਚੇ ਨਾਮ ਸੁਖ ਹੋਈ ਮਰੇ ਨਾ ਕੋਈ ਗਰਭ ਨ ਜੂਨੀ ਬਸ ਜੋਤੀ ਜੋਤ ਮਲਾਈ ਸੱਚ ਸਮਾਈ ਸੱਚ ਨਾਮ ਪਰਗਾਸਾ ਜਿਨੇ ਸੱਚ ਜਾਤਾ ਸੇ ਸੱਚੇ ਹੋਏ ਅੰਦਰ ਸੱਚ ਧਿਆਨ ਨਾਨਕ ਸੱਚ ਨਾਮ ਜਨ ਬਹਿਰਦੇ ਬਸਿਆਨ ਵਿਛੜ ਦੁੱਖ ਪਾਹਨ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤ ਕਰ ਸੋਹਲਾ ਹੋਈ ਰਾਮ ਨਿਰਮਲ ਗੁਣ ਸੱਚੇ ਤਨ ਮਨ ਸੱਚਾ ਵਿੱਚ ਸੱਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੇ ਸੱਚੋਂ ਬੋਲੇ ਜੋ ਸੁੱਚ ਕਰੇ ਸੋ ਹੋਈ ਜੇ ਦੇਖਾਂ ਤੈ ਸੱਚ ਪਸਰਿਆ ਆਵਰਨ ਦੂਜਾ ਕੋਈ ਸੱਚੇ ਉਪਜੇ ਸੱਚ ਸਮਾਵੇ ਮਰ ਜਨਮੇ ਦੂਜਾ ਹੋਏ ਨਾਨਕ ਸਭ ਕਿਸ ਆਪੇ ਕਰਤਾ ਆਪ ਕਰਾਵੇ ਸੋਈ ਸੱਚੇ ਭਗਤ ਸੋਏ ਦਰਬਾਰੇ ਸੱਚੋ ਸੱਚ ਬਖਾਣੇ ਰਾਮ ਕਟ ਅੰਤਰੇ ਸੱਚੀ ਬਾਣੀ ਸੱਚੋ ਆਪ ਛਾਣੇ ਰਾਮ ਆਪ ਛਾਣੇ ਤਾਂ ਸੱਚ ਜਾਣੇ ਸੱਚੇ ਸੋ ਜੀ ਹੋਈ ਸੱਚਾ ਸਭ ਸੱਚੀ ਹੈ ਸੋਭਾ ਸੱਚੇ ਹੀ ਸੁਖ ਹੋਈ ਸੱਚ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਨ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਏ ਸੋਈ ਮਹੱਲਾ ਤੀਜਾ ਯੁਗ ਚਾਰੇ ਧਨ ਜੇ ਪਵੇ ਬਿਨ ਸਤਿਗੁਰ ਸੁਆਗ ਨਾ ਹੋਈ ਰਾਮ ਨੈਚਰ ਰਾਜ ਸਦਾ ਕਹਰ ਕੇਰਾ ਤਿਸ ਬਿਨ ਅਵਰ ਨ ਕੋਈ ਰਾਮ ਤਿਸ ਬਿਨ ਅਵਰ ਨ ਕੋਈ ਸਦਾ ਸੱਚ ਸੋਈ ਸਤ ਗੁਰਮੁਖ ਇੱਕੋ ਜਾਣਿਆ ਧਨ ਫਿਰ ਮਲਾਮਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਮੇ ਮੁਕਤ ਨ ਹੋਈ
ਨਾਨਕਾਮਣ ਕੰਤੇ ਰਾਵੇ ਮਨ ਮਾਨੀਐ ਸੁਖ ਹੋਈ। ਸਤਿਗੁਰ ਸੇਵ ਧਨ ਬਾਲੜੀਏ ਹਰ ਬਰ ਪਾਵੇ ਸੋਈ ਰਾਮ। ਸਦਾ ਹੋਵੇ ਸੁਹਾਗਣੀ ਫਿਰ ਮੈਲਾ ਬੇਸਨ ਹੋਈ ਰਾਮ। ਫਿਰ ਮੈਲਾ ਬੇਸਨ ਹੋਏ ਸਤ ਗੁਰਮੁਖ ਬੁੱਝੇ ਕੋਈ। ਹੋਮੇ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰੇ ਕੋ ਜਾਣਿਆ। ਗੁਰਮੁਖ ਪ੍ਰਭ ਪਾਵੇ ਦਿਨ ਰਾਤੇ ਆਪਣਾ ਸਾਚੀ ਸੋਭਾ ਹੋਈ। ਨਾਨਕ ਕਾਮਣ ਫਿਰ ਆਵੇ ਆਪਣਾ ਰਵ ਰਿਹਾ ਪ੍ਰਭ ਸੋਈ। ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਬਰ ਦੇ ਮਲਾਏ ਰਾਮ। ਹਰ ਕੇ ਰੰਗ ਰਤੀਏ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ। ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੇ ਸਭ ਸਥਾਈਨ। ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਏ। ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ। ਨਾਨਕ ਮੈਲੀ ਮੈਲ ਪਛਾਣੇ ਗੁਰਮਤਿ ਹਰ ਪਾਵੇ ਪਾਏ। ਸਾਂ ਤਨ ਵਾਲੀ ਧੁਰ ਮੈਲੀ ਮੇਰੇ ਪ੍ਰਭ ਆਪ ਮਲਾਈ ਰਾਮ। ਗੁਰਮਤਿ ਘਟ ਚਾਨਣ ਹੋਆ ਪ੍ਰਭ ਰਵ ਰਿਹਾ ਸਭ ਥਾਈ ਰਾਮ। ਪ੍ਰਭ ਰਵ ਰਿਹਾ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ। ਸੇ ਸਕਾਲੀ ਮੇਰੇ ਪ੍ਰਭ ਪਾਈ ਸੇ ਸਕਾਲੀ ਮੇਰੇ ਪ੍ਰਭ ਪਾਣੀ ਸੱਚ ਸੰਗਾਰ ਬਣਾਇਆ। ਕਾਮਣ ਨਿਰਮਲ ਹੋਮੇ ਮਲ ਖੋਈ ਗੁਰਮਤਿ ਸੱਚ ਸਮਾਈ। ਨਾਨਕ ਆਪ ਮਲਾਈ ਕਰਤੇ ਨਾਮ ਨਵੇਂ ਨਿਧ ਪਾਈ। ਸੂਈ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੇ ਹਰ ਮੁਖੇ ਪਾਏ ਰਾਮ। ਅੰਦਰ ਸ਼ਬਦ ਰਵੋ ਅਨਹੱਦ ਸ਼ਬਦ ਬਜਾਏ ਰਾਮ। ਅਨਹੱਦ ਸ਼ਬਦ ਬਜਾਏ ਹਰ ਜਿਉਂ ਕਰ ਆਏ ਹਰ ਗੁਣ ਗਾਵੇ ਨਾਰੇ। ਅੰਦਨ ਭਗਤ ਕਰੇ ਜੋਗੇ ਅੰਦਨ ਭਗਤ ਕਰੇ ਗੁਰ ਆਗੇ ਸਾਂ ਤਨ ਕੰਤ ਪਿਆਰੀ। ਗੁਰ ਕਾ ਸ਼ਬਦ ਵਸਿਆ ਘੱਟ ਅੰਤਰ ਸੇ ਜਨ ਸ਼ਬਦ ਸੁਆਏ। ਨਾਨਕ ਤਿੰਨ ਘਰ ਸਦ ਹੀ ਸੋਲਾ ਹਰ ਕਰ ਕਿਰਪਾ ਆਕਰ ਆਏ। ਭਗਤਾਂ ਮਨ ਆਨੰਦ ਪਿਆ ਹਰਨਾਮੇ ਹਰ ਨਾਮ ਰਹਿ ਲਿਵਲਾਏ ਰਾਮ। ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ। ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ। ਜਿਨ ਮਨ ਵਸਿਆ ਸੇ ਜਨ ਨਿਸਤਰੇ ਘਟ ਘਟ ਸਰਬ ਸਮਾਇਣੀ। ਤੇਰੇ ਗੁਣ ਗਾਵੇ ਸਹਿਜ ਸਮਾਵੇ ਸਭਦੇ ਮੇਲ ਮਲਾਏ। ਨਾਨਕ ਸਫਲ ਜਨਮ ਤਿੰਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ। ਸਤ ਸੰਗਤ ਸਿਉ ਮੇਲ ਪਿਆ ਹਰ ਹਰ ਨਾਮ ਸਮਾਏ ਰਾਮ। ਗੁਰ ਕੇ ਸਭ ਸਦ ਜੀਵਨ ਮੁਕਤ ਪਏ ਹਰ ਕੇ ਨਾਮ ਲਿਬਲਾਏ ਰਾਮ। ਹਰ ਨਾਮ ਚਿੱਤ ਲਾਏ ਗੁਰ ਮੇਲ ਮਲਾਏ ਮਨੁਹਾਰਤਾ ਹਰ ਨਾਲੇ। ਸੁਖਦਾਤਾ ਪਾਇਆ ਮੋਚ ਕਾਂਦਨ ਨਾਮ ਸਮਾਰੇ। ਗੁਰ ਸਭ ਦੇ ਰਾਤਾਂ ਸਜੇ ਮਾਤਾ ਨਾਮ ਮਨ ਵਸਾਏ। ਨਾਨਕ ਤਿੰਨ ਘਰ ਸਾਦੀ ਸੋਲਾ ਜੇ ਸਤਿਗੁਰ ਸੇਵ ਕਮਾਏ। ਬਿਨ ਸਤਿਗੁਰ ਜਗ ਭਰਮ ਫੁਲਾਇਆ ਹਰ ਕਾ ਮੈਲ ਨ ਪਾਇਆ ਰਾਮ। ਗੁਰਮੁਖੇ ਇੱਕ ਮੇਲ ਮਲਾਇਆ ਤਿਨਕੇ ਦੁੱਖ ਗਵਾਇਆ ਰਾਮ। ਤਿਨਕੇ ਦੁੱਖ ਗਵਾਇਆ ਜਾ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੇ। ਹਰ ਕੇ ਭਗਤ ਜੀ ਸਦਾ ਮਨ ਨਿਰਮਲ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ। ਸੱਚੀ ਭਗਤ ਕਦ ਕਰੇ ਦਰ ਜਾਪੇ ਗਰ ਦਰ ਸੱਚਾ ਸੋਈ। ਨਾਨਕ ਸੱਚਾ ਸੋਲਾ ਸੱਚੀ ਸਦ ਸੱਚ ਬਾਣੀ ਸਭਦੇ ਹੀ ਸੁਖ ਹੋਈ। ਸੂਈ ਮਹੱਲਾ ਤੀਜਾ ਜੇ ਲੋੜੇ ਬਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ। ਸਦਾ ਸੁਹਾ ਹੋਵੇ ਸੁਹਾਗਣੀ ਹਰ ਜਿਉਂ ਮਰੇ ਨ ਜਾਏ ਰਾਮ। ਹਰ ਜਿਉਂ ਮਰੇ ਨ ਜਾਏ ਗੁਰ ਕੇ ਸਹਿ ਸਭਾਏ ਤਾਂ ਸਾਂ ਤਨ ਕੰਤ ਪਿਆਰੀ। ਸੱਚ ਸਾਂਝਮ ਸਦਾ ਹੈ ਨਿਰਮਲ ਗੁਰ ਕੇ ਸ਼ਬਦ ਸੰਗਾਰੀ। ਮੇਰਾ ਪ੍ਰਭ ਸੱਚਾ ਸਦ ਹੀ ਸੱਚਾ ਜਿਨ ਆਪੇ ਆਪ ਅਪਾਇਆ। ਨਾਨਕ ਸਦਾ ਫਿਰ ਰਾਵੇ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ। ਫਿਰ ਪਾਈ ਉੜਿਆ ਬਾਲੜੀ ਅੰਦਰ ਸਹਿਜੇ ਮਾਤੀ ਰਾਮ। ਗੁਰਮਤਿ ਮਨ ਆਨੰਦ ਪਿਆ ਤੇ ਤਨ ਮੈਲਣਾ ਰਾਤੀ ਰਾਮ। ਤਿੰਨ ਤਿੱਤ ਤਨ ਮੈਲਣਾ ਰਾਤੀ ਹਰ ਪ੍ਰਭ ਰਾਤੀ। ਮੇਰਾ ਪ੍ਰਭ ਮੇਲ ਮਲਾਏ ਅੰਦਨ ਗਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ। ਗੁਰਮਤਿ ਪਾਇਆ ਸਹਿਜ ਮਲਾਏ ਆਪਣੇ ਪ੍ਰੀਤਮ ਰਾਤੀ। ਨਾਨਕ ਨਾਮ ਵਡਿਆਈ ਵਡਿਆਈ ਪ੍ਰਭ ਰਾਵੇ ਰੰਗ ਰਾਤੀ। ਫਿਰ ਰਾਵੇ ਰੰਗ ਰਬਾ ਰਾਤੜੀਏ ਫਿਰ ਕਾ ਮਿਲਣਾ ਤੈਨ ਪਾਇਆ ਰਾਮ। ਸੋ ਸੁਵੰਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ। ਵਿੱਚੋਂ ਮੋਹ ਚੁਕਾਇਆ ਜਾ ਹਰ ਪ੍ਰਪਾਇ ਹਰ ਕਾਮਣ ਮਨ ਪਾਣੀ। ਅੰਦਿਨ ਗੁਣ ਗਾਵੇ ਨਿਤ ਸੱਚੇ ਕਥੇ ਅਕਤ ਖਾਣੇ। ਯੁਗ ਚਾਰੇ ਸੱਚਾ ਏਕੋ ਵਰਤੇ ਬਿਨ ਗੁਰ ਮੁਕਣੇ ਨਾ ਵਾਹਿ ਜਿਨੇ ਨਾ ਪਾਇਆ। ਨਾਨਕ ਰੰਗ ਰਵੇ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ। ਕਾਮਣ ਮਨ ਸੋਲੜਾ ਸਾਜਣ ਮਿਲੇ ਪਿਆਰੇ ਰਾਮ। ਗੁਰਮਤਿ ਮਨ ਨਿਰਮਲ ਹੋਇਆ ਹਰ ਰਾਖਿਆ ਉਰ ਧਾਰੇ ਰਾਮ। ਹਰ ਰਾਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ ਗੁਰਮਤਿ ਹਰ ਜਾਤਾ। ਪ੍ਰੀਤਮ ਉਹ ਲਿਆ ਮਨ ਮੇਰਾ ਪਾਇਆ ਕਰਮ ਬਤਾਤਾ। ਸਤਿਗੁਰ ਸੇਵੇ ਸਦਾ ਸੁਖ ਪਾਇਆ ਹਰ ਵਸਿਆ ਮਨ ਮਰਾਰੇ।
ਨਾਨਕ ਮਿਲ ਲਏ ਗੁਰੇ ਆਪਣੇ, ਗੁਰ ਕੇ ਸ਼ਬਦ ਸਵਾਰੇ, ਸੂਈ ਮਹੱਲਾ ਤੀਜਾ, ਸੂਲੜਾ ਹਰ ਰਾਮ ਨਾ ਗੁਰ ਸਬਦੀ ਵਿਚਾਰੇ ਰਾਮ, ਹਰ ਮਨ ਧਨੋ ਗੁਰਮੁਖ ਭਿੱਜੇ, ਰਾਮ ਨਾਮ ਪਿਆਰੇ ਰਾਮ, ਰਾਮ ਨਾ ਪਿਆਰੇ ਸਭ ਕੁਲ ਉਧਾਰੇ, ਰਾਮ ਨਾਮ ਮੁੱਖ ਬਾਣੀ, ਆਵਣ ਜਾਣ ਰਹੇ ਸੁਖ ਪਾਇਆ, ਹਰ ਅੰਦਰ ਸੁਰਤ ਸਮਾਣੀ, ਹਰ ਹਰਿ ਏਕੋ ਪਾਇਆ, ਹਰ ਪ੍ਰਭ ਨਾਨਕ ਕਿਰਪਾ ਤਾਰੇ, ਸੋਲੜਾ ਹਰ ਰਾਮ ਨਾਮ ਗੁਰ ਸਭ ਦੀ ਵਿਚਾਰੇ, ਹਰ ਅਮਨੀ ਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਗੁਰ ਮੇਲੀ ਬੋ ਕਿਰਪਾ ਤਾਰੀ, ਹਰ ਕੇ ਸ਼ਬਦ ਸੁਭਾਏ ਰਾਮ, ਮਿਲ ਸ਼ਬਦ ਸਪਾਏ ਆਪ ਗਵਾਏ, ਰੰਗ ਸਿਉਂ ਰਲੀਆਂ ਮਾਣੇ, ਸੇਜ ਸਖਾਲੀ ਜਾ ਪ੍ਰਭ ਪਾਇਆ, ਹਰ ਹਰ ਨਾਮ ਸਮਾਣੇ, ਨਾਨਕ ਸੁਹਾਗਣ ਸਾਂਭਟ ਭਾਗੀ, ਜੇ ਚੱਲੇ ਸਤਿਗੁਰ ਪਾਏ, ਹਮ ਨੀਵੇਂ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਘੱਟ ਘਟੇ ਸਭਨਾ ਵਿੱਚ ਇੱਕੋ ਇੱਕੋ ਰਾਮ ਪਤਾਰੋ ਰਾਮ, ਇੱਕ ਨਾ ਪ੍ਰਭ ਦੂਰ ਬਸੇ, ਇੱਕ ਨਾ ਮਨ ਆਧਾਰੋ ਰਾਮ, ਇੱਕ ਨਾ ਮਨ ਆਧਾਰੋ ਸਿਰਜਣ ਹਰ ਬਟਭਾਗੀ, ਗੁਰ ਪਾਇਆ ਘੱਟ ਘੜ ਹਰ ਪ੍ਰਭ ਏਕੋ ਸੁਆਮੀ, ਗੁਰਮੁਖ ਅਲਖ ਲਖਾਇਆ, ਸਹਿਜੇ ਅੰਦ ਹੋਆ ਮਾ ਹੋਆ ਮਨ ਮੈਂ ਮਾਨਿਆ, ਨਾਨਕ ਬ੍ਰਹਮ ਵਿਚਾਰੋ ਘੱਟ ਘਟੇ ਸਭਨਾ ਵਿੱਚ ਇੱਕੋ ਏਕੋ ਰਾਮ ਪਤਾਰੋ ਰਾਮ, ਗੁਰਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ, ਹਰ ਤੂੜ ਦੇਵੋ ਮੈਂ ਪੂਰੇ ਗੁਰ ਕੀ, ਹਮ ਪਾਪੀ ਮੁਕਤ ਕਰਾਇਆ ਰਾਮ, ਪਾਪੀ ਮੁਕਤ ਕਰਾਏ ਆਪ ਗਵਾਏ, ਨਿਜ ਕਰ ਪਾਇਆ ਬਸ, ਵਿਵੇਕ ਬੁੱਧੀ ਸੁਖ ਰਹਿਣ ਬਿਹਾਣੀ, ਗੁਰਮਤ ਨਾਮ ਪਰਗਾਸਾ, ਹਰ ਹਰ ਆਨੰਦ ਪਿਆ ਦਿਨ ਰਾਤੀ, ਨਾਨਕ ਹਰ ਮੀਠ ਲਗਾਏ, ਗੁਰਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ, ਰਾਗ ਸੂਈ ਮਹੱਲਾ ਚੌਥਾ ਘਰ, ਸ਼ੰਤ ਪਹਿਲਾ ਏਕ ਓਂਕਾਰ, ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਲਾਏ, ਅਵਗੁਣ ਵਿਕਣਾ ਗੁਣ ਰਮਾ ਬਲਰਾਮ ਜਿਉ, ਹਰ ਹਰ ਨਾਮ ਧਿਆਏ ਗੁਰਬਾਣੀ, ਨਿਤਨ ਚਮਾ ਬਲਰਾਮ ਜਿਉ, ਗੁਰਬਾਣੀ ਸਦ ਮਿੱਠੀ ਲਾਗੀ, ਪਾਪ ਬਕਾਰ ਗਵਾਇਆ, ਹੋਮੇ ਰੋ ਗਿਆ ਪ੍ਰਭ ਭਾਗ, ਹੋਮੇ ਰੋ ਗਿਆ ਭਉ ਭਾਗਾ, ਸਹਿਜੇ ਸਹਿਜ ਮਲਾਇਆ, ਕਾਇਆ ਸਹਿਜ ਗੁਰ ਸ਼ਬਦ ਸਕਾਲੀ, ਗਿਆਨ ਤਤ ਕਰ ਭੋਗੋ, ਅੰਦਨ ਸੁਖ ਮਾਣੇ, ਨਿਤ ਰਲੀਆਂ ਨਾਨਕ ਧੁਰ ਸੰਜੋਗੋ, ਸਤ ਸੁਖ ਕਰ ਪਾਓ, ਕੋੜ ਮੁਕੜਮਾਈ ਆਇਆ ਬਲਰਾਮ ਜਿਉ, ਸੰਤ ਜਨਾ ਕਰ ਮੇਲ ਗੁਰਬਾਣੀ ਗਵਾਈਆਂ ਬਲਰਾਮ ਜਿਉ, ਬਾਣੀ ਗੁਣ ਗਾਈ ਪਰਮ ਗਤ ਪਾਈ, ਪੰਚ ਮਿਲੇ ਸੋਹਾਇਆ, ਗਿਆ ਕ੍ਰੋਧ ਮਮਤਾ ਤਨ ਨਾਠੀ, ਪਾ ਖੰਡ ਭਰਮ ਗਵਾਇਆ, ਹੋਮੇ ਪੀਰ ਗਏ ਸੁਖ ਪਾਇਆ, ਆ ਰੋਗਤ ਪਏ ਸਰੀਰਾ, ਗੁਰਪ੍ਰਸ਼ਾਦੀ ਬ੍ਰਹਮ ਪਛਾਤਾ, ਨਾਨਕ ਗੁਣੀ ਗਹੀਰਾ, ਮਨ ਮੁਖ ਵਿਛੜੀ ਦੂਰ ਮੈਲ ਨ ਪਾਏ, ਬਲ ਗਈ ਬਲਰਾਮ ਜਿਉ, ਅੰਤਰ ਮਮਤਾ ਕੂੜ ਕੂੜ ਅੰਤਰ ਮਮਤਾ ਕੂੜ ਕੂੜ ਬਿਹਾਜੇ, ਕੂੜ ਲਈ ਬਲਰਾਮ ਜਿਉ, ਕੂੜ ਕਪਟ ਕਮਾਵੇ ਮਹਾਂ ਦੁੱਖ ਪਾਵੇ, ਬਿਨ ਸਤਿਗੁਰ ਮੰਗ ਨ ਪਾਇਆ, ਉੱਜੜ ਪੰਥ ਭਰਮੇ ਗਵਾਰੀ, ਖਿਨ ਖਿਨ ਧੱਕੇ ਖਾਇਆ, ਆਪੇ ਦਇਆ ਕਰੇ ਪ੍ਰਭ ਦਾਤਾ, ਸਤਿਗੁਰ ਪੁਰਖ ਮਲਾਏ, ਜਨਮ ਜਨਮ ਕੇ ਵਿਛੜੇ ਜਨ ਮਿਲੇ, ਨਾਨਕ ਸਹਿਜ ਸਪਾਏ, ਆਇਆ ਲਗਣ ਗਣਾਏ ਹਿਰਦੇ ਧਨ ਹਮਾਈਆਂ ਬਲਰਾਮ ਜਿਉ, ਪੰਡਿਤ ਪਾਦੇ ਆਣ ਪੱਤੀ ਬਹਿ ਬਚਾਈਆਂ ਬਲਰਾਮ ਜਿਉ, ਪੱਤੀ ਬਚਾਈ ਮਨ ਭੱਜੀ ਵਧਾਈ, ਸਭ ਜਬ ਸਾਜਨ ਸੁਣੇ ਕਰ ਆਏ, ਗੁਣੀ ਗਿਆਨੀ ਬਹਿ ਮਤਾ ਪਕਾਇਆ, ਫੇਰੇ ਧੱਤ ਦਵਾਏ ਬਰ ਪਾਇਆ, ਪੁਰਖ ਅਗੰਮ ਗੋਚਰ ਸਦ ਨਾਮ ਧਨ ਨਿਵਾਰ ਸਕਾਏ, ਨਾਨਕ ਕਿਰਪਾ ਕਰਕੇ ਮਿਲੇ ਵਿਛੜ ਕਦੇ ਨਾ ਜਾਏ, ਸੂਈ ਮਹੱਲਾ ਚੌਥਾ ਹਰ ਪਿਰੜੀ ਲਾਮ ਪਰ ਬਿਰਤੀ ਕਰਮ ਦੁੜਾਇਆ ਬਲਰਾਮ ਜਿਉ, ਬਾਣੀ ਬ੍ਰਹਮਾ ਬੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜਿਉ, ਧਰਮ ਦ੍ਰਿੜਾ ਹਰ ਨਾਮ ਧਿਆਵੋ, ਸਿਮਰਤ ਨਾਮ ਦੁੜਾਇਆ, ਸਤਿਗੁਰ ਪੂਰਾ ਅਰਾਧੋ, ਸਭ ਕਿਲਵਿਕ ਪਾਪ ਗਵਾਇਆ, ਸਹਿਜ ਆਨੰਦ ਹੋਆ ਬਡਭਾਗੇ, ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਮ ਪਹਿਲੀ ਆਰਾਮ ਕਾਜ ਰਚਾਇਆ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਲਾਇਆ ਬਲਰਾਮ ਜਿਉ, ਨਿਰਭਉ ਪੈ ਮਨ ਹੋਏ ਹੋਮੇ ਮੈਲ ਗਵਾਇਆ ਬਲਰਾਮ ਜਿਉ, ਨਿਰਮਲ ਪਉ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹੰਦੂਰੇ, ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਿਹਾ ਭਰਪੂਰੇ, ਅੰਤਰ ਬਾਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਮ ਚਲਾਈ, ਅਨਹਦ ਸ਼ਬਦ ਬਚਾਏ, ਹਰ ਤੀਜੜੀ ਲਾਮ ਮਨ ਚਾਉ ਪਿਆ ਬਰਾਗੀਆਂ ਬਲਰਾਮ ਜਿਉ, ਸੰਤ ਜਨਾ ਹਰ ਮੀਲ ਹਰ ਬਾ ਪਾਇਆ, ਬਡਭਾਗੀਆਂ ਬਲਰਾਮ ਜਿਉ, ਨਿਰਮਲ ਹਰ ਪਾਇਆ ਹਰ ਗੁਣ ਗਾਇਆ, ਮੁੱਖ ਬੋਲੀ ਬਾਣੀ ਮੁੱਖ ਬੋਲੀ ਹਰ ਬਾਣੀ, ਸੰਤ ਜਨਾ ਬਡਭਾਗੀ ਪਾਇਆ, ਹਰ ਕਥੀਏ ਕਤ ਕਹਾਣੀ, ਹਿਰਦੇ ਹਰ ਹਰ ਹਰ ਤਨੂ ਧੋਨੋ ਉਪਜੀ, ਹਰ ਜਪੀਏ ਮਸਤਕ ਭਾਗ ਜਿਉ, ਜੇ ਨਾਨਕ ਬੋਲੇ ਤੀਜੀ ਲਾਵੇਂ, ਹਰ ਉਪਜੇ ਮਨ ਬਰਾਗ ਜਿਉ, ਹਰ ਚੌਥੜੀ ਲਾ ਮਨ ਸਹਿਜ ਪਿਆ, ਹਰ ਪਾਇਆ
ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ ਹਰ ਮਿੱਠਾ ਲਾਇਆ ਮੇਰੇ ਪ੍ਰਾਪਾ ਅੰਦਿਨ ਹਰ ਲਿਵਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਬੱਜੀ ਬਦਾਈ ਹਰ ਪ੍ਰਭ ਠਾਕਰ ਕਾਜ ਰਚਾਇਆ ਤਨ ਹਿਰਦੇ ਨਾਮ ਬਗਾਸੀ ਜਨ ਨਾਨਕ ਬੋਲੇ ਚੌਥੀ ਲਾਵੇਂ ਹਰ ਪਾਇਆ ਪ੍ਰਭ ਨਾਸੀ ਏਕ ਓਂਕਾਰ ਸਤਿਗੁਰ ਪ੍ਰਸ਼ਾਦ ਰਾਗ ਸੂਈ ਸ਼ੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੇ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਪਾਏ ਮਿਲਿਆ ਸਹਿਤ ਸੁਭਾਏ ਅੰਦਨ ਭੋਗ ਭੋਗੇ ਸੁਖ ਸੁਆਵੇ ਸਾਬਦ ਰਹਿ ਲਿਵਲਾਏ ਵੱਡੇ ਪਾ ਗੁਰ ਪੂਰਾ ਪਾਈ ਅੰਦਰ ਨਾਮ ਤਿਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਾਏ ਨਿਰਮਲ ਜਲ ਨਾਏ ਮੈਲ ਗਵਾਏ ਪੈ ਪਵਿੱਤ ਸਰੀਰਾ ਦੁਰਮਤ ਮੈਲ ਗਈ ਪ੍ਰਮ ਪਾਗਾ ਹੋਮੇ ਬਿੰਠੀ ਪੀਰਾ ਨਦਰ ਪ੍ਰਭ ਸੰਤ ਸੰਗਤ ਪਾਏ ਨਿਜ ਕਰ ਹੋਆ ਬਾਸਾ ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾ ਪਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅਧੀਰ ਗਵਾਇਆ ਗਿਆਨ ਪ੍ਰਚੰਡ ਬਲਿਆ ਖਟ ਚਾਨਣ ਘਰ ਮੰਦਰ ਸੁਹਾਇਆ ਤਨ ਮਨ ਅਰਪ ਸੰਗਾਰ ਬਣਾਏ ਹਰ ਪ੍ਰਭ ਸੱਚੇ ਪਾਇਆ ਜੋ ਪ੍ਰਭ ਕਹੇ ਸੋਈ ਪਰ ਕੀਜੇ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਬਿਹਾਨ ਆਇਆ ਬਿਹਾਨ ਆਇਆ ਗੁਰਮੁਖ ਹਰਜ ਪਾਇਆ ਸੰਤਨ ਕੰਤ ਪਿਆਰੇ ਸੰਤ ਜਨਾ ਮਿਲ ਮੰਗਲ ਗਾਏ ਹਰ ਜਿਉਂ ਆਪਸ ਬਾਰੇ ਸੁਰ ਨਰ ਗਣ ਗਧਾਰ ਮਿਲ ਆਏ ਅਪੂਰਬ ਜੰਝ ਬਣਾਏ ਨਾਨਕ ਪ੍ਰਭ ਪਾਇਆ ਮੈਂ ਸੱਚਾ ਨਾ ਕਦੇ ਮਰੇ ਨਾ ਜਾਏ ਰਾਗ ਸੂਈ ਸ਼ੰਤ ਮਹੱਲਾ ਚੌਥਾ ਘਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜਨੋ ਸੁਣ ਗਾਵੋ ਗੋਬਿੰਦ ਕੀਰੇ ਰਾਮ ਗੁਰਮੁਖ ਮਿਲ ਰਹੀਏ ਘਰ ਬਾਜੇ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਐਨਿਸ ਜਪੀ ਸਦਾ ਸਲਾਈ ਸੱਚ ਸ਼ਬਦ ਲਿਵਲਾਈ ਅੰਦਿਨ ਸਹਿਜ ਰਹਿ ਰੰਗ ਰਾਤਾ ਰਾਮ ਨਾਮ ਰਿਦ ਪੂਜਾ ਨਾਨਕ ਗੁਰਮੁਖ ਇੱਕ ਪਛਾਣੇ ਅਵਰਨ ਜਾਣੇ ਦੂਜਾ ਸਭ ਮੈਂ ਰਾਵ ਰਿਹਾ ਸੋ ਪ੍ਰਭ ਮੰਤਰ ਜਾਮੀ ਰਾਮ ਗੁਰ ਸ਼ਬਦ ਰਵੇ ਰਵ ਰਿਹਾ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਕਟਕੜ ਰਵਿਆ ਸੋਈ ਗੁਰਮਤਿ ਸੱਚ ਪਾਈਏ ਸਹਿਜ ਸਮਾਈਏ ਤਿਸ ਵਿਨ ਅਵਰ ਨ ਕੋਈ ਸਹਿਜੇ ਗੁਣ ਗਾਵਾਂ ਜੇ ਪ੍ਰਭ ਪਾਵਾਂ ਆਪੇ ਲੈ ਮਲਾਏ ਨਾਨਕ ਸੁਪ੍ਰਭ ਸਬਦੇ ਜਾ ਆਪੇ ਅਨਸ ਨਾਮ ਧਿਆਏ ਉਹ ਜਗ ਦੂਤਰ ਮਨਮੁਖ ਪਾਰ ਨ ਪਾਈ ਰਾਮ ਅੰਤਰੇ ਹੋਮਾ ਮਮਤਾ ਕਾਮ ਕ੍ਰੋਧ ਚਤਰਾਈ ਰਾਮ ਅੰਤਰ ਚਤਰਾਈ ਬਾਦ ਨ ਪਾਈ ਬਿਰਥਾ ਜਨਮ ਗਵਾਇਆ ਜਗ ਮੈਂ ਦੁੱਖ ਪਾਵੇ ਚੋਟਾਂ ਖਾਵੇ ਅੰਤ ਗਿਆ ਪਛਤਾਇਆ ਬਿਨ ਨਾਮੇ ਕੋ ਬਿੱਲੀ ਨਾਹੀਂ ਪੁੱਤ ਕਟੰਬ ਸੁੱਤ ਪਾਈ ਨਾਨਕ ਮਾਇਆ ਮੋਹ ਪਸਾਰਾ ਅੱਗੇ ਸਾਥ ਨ ਜਾਈ ਹੋ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਧ ਦੁੱਤਰ ਧਰੀਏ ਰਾਮ ਸਤਿਗੁਰ ਪਾਏ ਚਲੋ ਜੀਵਤਿਆਂ ਇਵ ਮਰ ਗਏ ਰਾਮ ਜੀਵਤਿਆਂ ਮਰ ਗਏ ਬਹੁਤ ਜਲ ਧਰੀਏ ਗੁਰਮੁਖ ਨਾਮ ਸਮਾਵੇ ਪੂਰਾ ਪੁਰਖ ਪਾਇਆ ਵਡਭਾਗੇ ਸੱਚ ਨਾਮ ਲਿਬ ਲਾਵੇ ਮਤ ਪ੍ਰਗਾਸ ਪਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਸੂਈ ਮਹੱਲਾ ਚੌਥਾ ਘਰ ਪੰਜਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੂਝ ਗਿਆ ਸੇ ਹੋ ਤਾਂ ਹੋ ਮਨ ਤਨ ਦੇਵਾਂ ਸਤਿਗੁਰੇ ਮੈਂ ਮਿਲੇ ਪ੍ਰਭ ਗੁਣਤਾ ਸੇ ਧਨ ਧਨ ਗੁਰੂ ਪ੍ਰਭ ਧਨ ਧਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸੁਭਾਸੇ ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਗਾਸੇ ਗੁਰ ਸਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਇਆ ਘਰ ਆਵੋ ਚਿਰੀ ਬਛੁਨਿਆ ਮਿਲੇ ਸ਼ਬਦ ਗੁਰੂ ਪ੍ਰਭ ਨਾਹਾ ਹੋ ਤੁਜ ਬਿਨ ਹੋ ਤੁਜ ਬਾਜੋਂ ਖਰੀ ਉਡੀਣਿਆ ਜੋ ਜਲ ਬਿਨ ਮੀਨ ਮਰਾਹਾ ਵਡਭਾਗੀ ਹਰ ਤਿਆ ਜਨ ਨਾਨਕ ਨਾਮ ਸਮਾ ਮਨ ਦੇ ਤਿਸ ਚੱਲੇ ਮਨ ਦੇ ਦਿਸ ਚੱਲੇ ਭਰਮਿਆ ਮਨ ਮੁੱਖ ਵਡਭਾਗੀ ਹਰ ਤਿਆਇਆ ਜਨ ਨਾਨਕ ਨਾਮ ਸਮਾਇਆ ਮਨ ਦੇ ਤਿਸ ਚੱਲ ਚੱਲ ਭਰਮਿਆ ਮਨ ਮੁੱਖ ਭਰਮ ਪਲਾਇਆ ਨਿਤ ਆਸਾ ਮਨ ਚਿਤ ਪੇ ਮਨ ਚਿਤ ਤ੍ਰਿਸ਼ਨਾ ਭੁੱਖ ਲਗਾਇਆ ਅੰਤਾ ਤਨ ਧਰ ਦੱਬਿਆ ਫਿਰ ਭਿੱਖ ਪਾਲਣ ਗਿਆ ਜਨ ਨਾਨਕ ਨਾਮ ਸਲਾਹ ਤੂੰ ਬਿਨ ਨਾਮੇ ਪਚ ਪਚ ਮੂਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੇ ਸੁੱਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਸਾਰਿਆ ਮੈਂ ਅੰਤਰ ਬੇਦਨ ਪ੍ਰੇਮ ਕੀ ਗੁਰ ਦੇਖਤ ਮਨ ਸੁਧਾਰਿਆ ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੂਈ ਸ਼ੰਤ ਮਹੱਲਾ ਚੌਥਾ
ਮਰੈਸ ਵੈ ਜਨ ਹੋਮੈ ਵਿਖਿਆ ਜਿਨ ਹਰ ਪ੍ਰਭ ਮਿਲਿਆ ਮਿਲਣ ਨਾ ਦਿੱਤੀਆਂ ਦੇ ਕੰਜਨ ਬਹਿ ਬੰਨੀਆਂ ਇਨ ਹੋਮੇ ਮਾਰੇ ਬਗੁੱਤੀਆਂ ਮੋਹ ਮਾਇਆ ਪੈ ਸਭ ਕਾਰਖਾਂ ਇਨ ਮਨਮੁਖ ਮੂੜ ਸੁਜੁੱਤੀਆਂ ਜੇ ਨਾਨਕ ਗੁਰਮੁਖ ਉਭਰੇ ਗੁਰ ਸਾਹਿਬ ਦੀ ਹੋਮੇ ਛੁੱਟੀਆਂ ਬਸ ਆਣੇ ਬੇ ਜਨ ਇਸ ਮਨ ਕੋ ਮਨ ਬਾਸੇ ਨਿਤ ਜਿਉਂ ਪਾਉਂਦੀਆਂ ਦੁੱਖ ਰਹਿਣ ਬੇ ਬਿਹਾਣੀਆਂ ਨਿਤ ਆਸਾਂ ਆਸ ਕਰਿੰਦੀਆਂ ਗੁਰ ਪਾਇਆ ਬੇ ਸੰਤ ਸਨੋ ਮਨ ਆਸ ਪੂਰੀ ਹਰਿ ਚਾਹੁੰਦੀਆਂ ਜਨ ਨਾਨਕ ਪ੍ਰਭ ਦਿਉ ਮਤੀ ਛੱਡ ਆਸਾਂ ਨਿਤ ਸੁੱਖ ਸੋਹਦੀਆਂ ਸਾਂਤਨ ਆਸਾਂ ਚਿੱਤ ਕਰੇ ਰਾਮ ਰਾਜਿਆ ਹਰ ਪ੍ਰਭ ਸੀ ਜੜੀਏ ਆਈ ਮੇਰਾ ਠਾਕਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਓ ਮਲਾਏ ਮੇਰੇ ਮਨ ਤਨ ਲੁਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸਿਜ ਬਿਛਾਈ ਜਨ ਨਾਨਕ ਹਰ ਪ੍ਰਭ ਪਾਣੀਆ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ ਇਕੱਤ ਸਹਿਜੇ ਹਰ ਪ੍ਰਭੋ ਰਾਮ ਸਰਾਜਿਆ ਗੁਰ ਦੱਸੇ ਹਰ ਮਲਈ ਮੈਂ ਮੰਤਨ ਪ੍ਰੇਮ ਬਰਾਗ ਮਹਿ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੀ ਹੋ ਗੁਰ ਬੇਟੋ ਮਕੂਲ ਕਮਾਇਆ ਰਾਮ ਰਾਜਿਆ ਜਿਉਂ ਸਤਿਗੁਰ ਅੱਗੇ ਦੇਈ ਗੁਰ ਟੁੱਠਾ ਜਿਉਂ ਰਾਮ ਰਾਜਿਆ ਜਨ ਨਾਨਕ ਹਰ ਮਲਈ ਰਾਗ ਸੂਈ ਸ਼ਾਂਤ ਮਹੱਲਾ ਪੰਜਵਾਂ ਘਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਸੁਣ ਬਾਬਰੇ ਤੂੰ ਕਾਏ ਦੇਖ ਭਲਾਨਾ ਸੁਣ ਬਾਬਰੇ ਨਿਉ ਕੂੜਾ ਲਾਇਨ ਸਾਂਭ ਰਗਾਨਾ ਕੂੜੀ ਦੇਖ ਭੁੱਲੋਂ ਅੰਡ ਲਹਿਨਾ ਮੁੱਲੋਂ ਗੋਬਿੰਦ ਨਾਮ ਮਜੇਠਾ ਥੀਵੇ ਲਾਲਾ ਆਤ ਗਲਾਲਾ ਸ਼ਬਦ ਚੀਨ ਗੁਰ ਮਿੱਠਾ ਮਿੱਥਿਆ ਮੋਹ ਮਗਨ ਥੀ ਰਿਹਾ ਝੂਠ ਸੰਗ ਪਟਾਨਾ ਨਾਨਕ ਦੀਨ ਸਰਨ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਬਰੇ ਸਿਵ ਠਾਕਰ ਨਾਥ ਪਰਾਣਾ ਸੁਣ ਬਾਬਰੇ ਜੋ ਆਇਆ ਤਿਸ ਜਾਣਾ ਨਿਚਲ

ਸਤ ਸੰਗ ਮਿਲੇ ਰਹੀਏ, ਹਰ ਪਾਈਏ ਭਾਗੀ ਸੁਣ ਬਰਾਗੀ, ਚਰਨ ਪ੍ਰਭ ਗਏ ਰਹੀਏ। ਇਹ ਮਨ ਦੀਜੇ ਸੰਗ ਨਾ ਕੀਜੇ, ਗੁਰਮੁਖ ਤਜ ਬਹੁ ਮਾਣਾ, ਨਾਨਕ ਦੀਨ ਭਗਤ ਭਵ ਸਤਾਰਨ, ਤੀਰੇ ਕਿਆ ਗੁਣ ਆਖ ਬਖਾਣਾ। ਸੁਣ ਬਾਬਰੇ ਕਿਆ ਕੀਚੇ ਕੂੜਾ ਮਾਨੋ, ਸੁਣ ਬਾਬਰੇ ਹਮ ਬੈਸੀ ਗੁਰ ਭਗਵਾਨੋ, ਨੈਲਚਲ ਹਮ ਬਜਾਣਾ ਮਿੱਥਿਆ ਮਾਣਾ, ਸੰਤ ਪ੍ਰਭੂ ਹੋਏ ਦਾਸਾ, ਜੀਵਤ ਮਰੀਏ ਪੌਜਲ ਦਰੀਏ, ਜੇ ਥੀਵੇ ਕਰਮ ਲਿਖਿਆ ਸਾ, ਗੁਰਸੇਵਈ ਜੇ ਅੰਮ੍ਰਿਤ ਪੀਜੇ, ਜਿਸ ਲਾਵੇ ਸਹਿਜ ਤਿਆਨੋ, ਨਾਨਕ ਸਰਨ ਪਿਆ ਹਰ ਦੁਆਰੇ, ਹੋ ਬਲ ਬਲ ਸਤਿਗੁਰ ਬਾਨੋ। ਸੁਣ ਬਾਬਰੇ ਮਤ ਜਾਣ ਹੈ ਪ੍ਰਭ ਮੈਂ ਪਾਇਆ, ਸੁਣ ਬਾਬਰੇ ਥਿਉ ਰਹਿਣ ਜਿਨੀ ਪ੍ਰਭ ਧਿਆਇਆ, ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ, ਵਡਭਾਗੀ ਦਰਸ਼ਨ ਪਾਈਏ, ਥਿਉ ਨਮਾਣਾ ਸਤਿਗੁਰ ਬਾਣਾ, ਸਗਲਾ ਆਪ ਮਟਾਈਏ, ਹੋ ਤਨ ਪਾਗ ਸੁਦਾ ਜਿਨ ਸਭ ਪ੍ਰਭ ਲੱਦਾ, ਅਹਮ ਤਿਸ ਪੈ ਆਪ ਬਚਾਇਆ, ਨਾਨਕ ਦੀਨ ਸਰਨ ਸੁਖ ਸਾਗਰ, ਰਾਖ ਲਾਜ ਅਪਣਾਇਆ। ਸੂਈ ਮਹੱਲਾ ਪੰਜਵਾਂ, ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਮ ਤੁਸ ਕੇ ਬਲਰਾਮ ਜਿਉ, ਹਰ ਜਿਉ ਹਰ ਅੰਮ੍ਰਿਤ ਭਰੇ ਭੰਡਾਰ, ਸਭ ਕੁਛ ਹੈ ਘਰ ਤਿਸ ਕੇ ਬਲਰਾਮ ਜਿਉ, ਬਾਵਲ ਮੇਰਾ ਵੱਡ ਸਮਰੱਥ, ਕਰਨ ਕਰਨ ਪ੍ਰਭ ਹਾਰਾ, ਜੇ ਸਿਮਰਨ ਦੁੱਖ ਕੋਈ ਨਾ ਲਾਗੇ, ਪੌਜਲ ਪਾਪ ਪਾਰ ਉਤਾਰਾ, ਆਦਿ ਜਗਤ ਭਗਤਨ ਕਰ ਰਾਖਾ, ਉਸਤਿਤ ਕਰ ਕਰ ਜੀਵਾ, ਨਾਨਕ ਨਾਮ ਮਹਾਰਸ ਮੀਠਾ, ਅੰਦਨ ਮਨ ਮਨ ਮਨ ਤਨ ਥੀਮ, ਹਰ ਆਪੇ ਲਏ ਮਲਾਏ ਜਿਜਗੀਓ ਵਿਛੋੜਾ।

0: ਬੋਤੀ ਰਾਹੀਂ ਪਾਥੀ ਮਾਇਆ ਫੰਦੇ ਠਾਕਰ ਪਾਣੀ ਸਾਂਗਰ ਬੰਤੀ ਤਿੰਨ ਹੀ ਸਭ ਰੰਗ ਮਾਣਾ ਨਾਨਕੀ ਧਰ ਤੂੰ ਹੈ ਠਾਕਰ ਤੂੰ ਨਾਨਕ ਕਾ ਮਾਣਾ ਹੋ ਬਾਰੀ ਬੰਜਾ ਕੋਲੀ ਬੰਜਾ ਤੂੰ ਪਰਬਤ ਮੀਰਾ ਓਲਾ ਰਾਮ ਹੋ ਬਲ ਜਾਏ ਲੱਖ ਲੱਖ ਲੱਖ ਬਰੀਆਂ ਜਨ ਪਰਮ ਪਰਦਾ ਖੋਲਾ ਰਾਂ ਮਿੱਟੇ ਅੰਦਾਰੇ ਤਜੇ ਬਕਾਰੇ ਠਾਕੁਰ ਤੇ ਸਿਉ ਮਨ ਮਾਨਾ ਪ੍ਰਭ ਜੀ ਪਾਣੀ ਪਈ ਨਕਾਣੀ ਸਫਲ ਜਨ ਪਰਮਾਨਾ ਪਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕੋ ਨਾਨਕ ਹੋ ਨਿਰਭਉ ਹੋਈ ਸੋ ਪ੍ਰਭ ਮੀਰਾ ਓਲਾ ਸੂਈ ਮਹੱਲਾ ਪੰਜਵਾਂ ਸਾਜਣ ਪੁਰਖ ਸਤਿਗੁਰ ਮੀਰਾ ਪੂਰਾ ਤਿਸਮਨ ਅਬਰ ਨ ਜਾਣਾ ਰਾਮ ਮਾਤ ਪਿਤਾ ਪਾਏ ਸੁੱਤ ਬੰਧਵ ਜੀ ਪ੍ਰਾਣ ਮਨ ਪਾਣਾ ਰਾਮ ਜਿਉ ਪਿੰਡ ਸਭ ਤਿਸਕਾ ਕਿਆ ਸਰਬ ਸਰਬ ਗੁਣਾ ਭਰਪੂਰੇ ਅੰਤਰ ਜਾਮੀ ਸੋ ਪ੍ਰਭ ਮੀਰਾ ਸਰਬ ਰਿਹਾ ਭਰਪੂਰੇ ਤਾਂ ਕਿ ਸਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੇ ਨਾਨਕ ਸਦ ਕਰਵਾਣਾ ਐਸਾ ਗੁਰਮੁਠ ਭਾਗੀ ਪਾਈ ਜਿਤ ਮਿਲੀਏ ਪ੍ਰਭ ਜਾਪੇ ਰਾਮ ਜਨਮ ਜਨਮ ਕੇ ਕਿਲਵੇ ਕੁਤਰੇ ਹਰ ਸੰਤ ਧੂੜੀ ਨਿਤ ਨਾਪੇ ਰਾਮ ਹਰ ਧੂੜੀ ਨਾਈਏ ਪ੍ਰਭ ਤੇਈਏ ਬੋੜ ਜੋ ਨਾ ਆਈਏ ਗੁਰ ਪ੍ਰਚਰਨੀ ਲਾਗੇ ਪਰਮ ਪਾਓ ਭਾਗੇ ਮਨ ਚਿੰਦਿਆ ਫਲ ਪਾਈਏ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀਂ ਸੰਤਾਪੇ ਸੋਗ ਨੇ ਸੰਤਾਪੇ ਨਾਨਕ ਸੋ ਪ੍ਰਭ ਜੀਆ ਕਾ ਦਾਤਾ ਪੂਰਾ ਤਿਸ ਪ੍ਰਤਾਪੇ ਹਰ ਹਰੇ ਹਰ ਗੁਣ ਨਿਧੇ ਹਰ ਸੰਤਣ ਕੇ ਮਨ ਬਸ ਆਏ ਰਾਮ ਸੰਤ ਚਰਨ ਗੁਰ ਸੇਵਾ ਲਾਗੇ ਤਿੰਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਟਾਇਆ ਹਰ ਪੂਰਨ ਕਿਰਪਾ ਤਾਰੇ ਸਫਲ ਜਨਮ ਹੋਆ ਗੋ ਭਾਗਾ ਹਰ ਪੇਟਿਆ ਇਕ ਮਰਾਰੇ ਜਿਸਕਾ ਸਾਂ ਤਿੰਨ ਹੀ ਮੇਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪੀਏ ਮਿਲ ਸਤਿਗੁਰ ਸੁਖ ਪਾਇਆ ਗੋ ਗਾਓ ਮੰਗਲੋ ਨਿਤ ਹਰ ਜਨੋ ਪੁੰਨੀ ਇੱਛ ਸਵਾਈ ਰਾਮ ਰੰਗ ਰਤੇ ਆਪਣੇ ਸਵਾਮੀ ਸੇਤੇ ਮਰੇ ਨ ਆਵੇ ਜਾਈ ਰਾਮ ਅਬਨਾਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪੁਆਏ ਸ਼ਾਂਤ ਸਜ ਆਨੰਦ ਕਨੇਰੇ ਗੁਰਚਰਨੀ ਮਨ ਲਾਏ ਪੂਰ ਰਿਆ ਘੱਟ ਘੱਟ ਅਬਨਾਸੀ ਸਥਾਨ ਸਨਤਰ ਸਾਈ ਕੋ ਨਾਨਕ ਕਾਰ ਸਗਲੇ ਪੂਰੇ ਗੁਰਚਰਨੀ ਮਨ ਲਾਏ
1: ਪ੍ਰੀਤਮ ਸਵਾਮੀ ਨੇਤਰ ਦੇਖੇ ਦਰਸ ਤੇਰਾ ਰਾਮ ਲੱਖ ਜੇਵਾ ਦੇਵ ਮੇਰੇ ਪਿਆਰੇ ਮੁਖਾਰ ਰਾਧੇ ਮੇਰਾ ਰਾਮ ਹਰ ਰਾਧੇ ਜੰਮ ਪੰਥ ਜਾਦੇ ਦੁੱਖ ਨਾ ਵਿਆਪੇ ਕੋਏ ਜਲ ਥਲ ਮਈਅਲ ਪੂਰਨ ਸਵਾਮੀ ਜਤ ਦੇਖਾਂ ਤਤ ਸੋਏ ਭਰਮ ਮੋਹ ਵਿਕਾਰ ਨਾਠੇ ਪ੍ਰਭ ਨੇਰੋ ਤੇ ਨੇਰਾ ਨਾਨਕ ਕੋ ਪ੍ਰਭ ਕਿਰਪਾ ਕੀਜੇ ਨੇਤਰ ਦੇਖੇ ਦਰਸ ਤੇਰਾ ਕੋਟ ਕਰਨ ਦੀਜੇ ਪ੍ਰਪ੍ਰੀਤਮ ਹਰ ਗੁਣ ਸੁਣੀਏ ਬਨਾਸੀ ਰਾਮ ਸੁਣ ਸੁਣੇ ਮਨ ਨਿਰਮਲ ਹੋਵੈ ਕਟੀਏ ਜ ਕਾਲ ਕੀ ਪਾਸੀ ਰਾਮ ਕਟੀਏ ਜਮ ਪਾਸੀ ਸਿਮਰੇ ਬਨਾਸੀ ਸਗਲ ਮੰਗਲ ਸੋ ਗਿਆਨਾ ਹਰ ਹਰ ਜਪ ਜਪੀਏ ਦਿਨ ਰਾਤੀ ਲਾਗੇ ਸਹਿਜ ਧਿਆਨਾ ਕਲ ਮਲ ਦੁੱਖ ਜਾਰੇ ਪ੍ਰਭੂ ਚਤਾਰੇ ਮਨ ਕੀ ਦੁਰਮਤ ਨਾਸੇ ਕੋ ਨਾਨਕ ਪ੍ਰਭ ਕਿਰਪਾ ਕੀਜੇ ਹਰ ਗੁਣ ਸੁਣੀਏ ਅਬਿਨਾਸੀ ਕਰੋੜ ਹਸ ਤੇਰੀ ਟਹਿਲ ਕਮਾਵੈ ਚਰਨ ਚਲੇ ਪ੍ਰਭ ਮਾਰਗ ਰਾਮ ਭਵ ਸਾਗਰ ਨਾਵ ਹਰ ਸੇਵਾ ਜੋ ਚੜੇ ਤਿਸ ਮਾਤਾ ਰਗ ਰਾਮ ਭਵ ਜਲ ਦਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾਂਵਿਕਾਰ ਗਏ ਸੁਖ ਉਪਜੇ ਵਾਜੇ ਅਨਹਦ ਤੂਰੈ ਮਨ ਬਾਛਤ ਫਲ ਪਾਏ ਸਗਲੇ ਕੁਦਰਤ ਕੀਮ ਪਾਰੰਗ ਕੋ ਨਾਨਕ ਪ੍ਰਭ ਕਿਰਪਾ ਕੀਜੇ ਮਨ ਸਦਾ ਚੱਲੇ ਤੇਰੇ ਮਾਰਗ ਇਹੋ ਬਾਰੇ ਹਾ ਵਡਿਆਈ ਇਹੋ ਤਨ ਹੋਏ ਬਡ ਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਹਰ ਚਰਨੇ ਮਨ ਲਾਗਾ ਰਾਮ ਮਨ ਲਾਗਾ ਚਰਨੇ ਪ੍ਰਭ ਕੀ ਸਰਨੇ ਕਰਨ ਕਰਨ ਭਗ ਪਾਲਾ ਸਭ ਕੁਛ ਤੇਰਾ ਤੂੰ ਪ੍ਰਭ ਮੇਰਾ ਮਿੱਠਾ ਕਰ ਦੀਨ ਦਿਆਲਾ ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ ਸਤਸੰਗ ਮਨ ਜਾਗਾ ਕਉ ਨਾਨਕ ਪ੍ਰਭ ਕਿਰਪਾ ਕਿੰਨੀ ਚਰਨ ਕਮਲ ਮਨ ਲਾਗਾ ਸੂਹੀ ਮਹੱਲਾ ਪੰਜਵਾਂ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪਤ ਜਾਵੈ ਰਾਮ ਹਰ ਗੁਣ ਗਾ

ਪਾਸੇ ਰਾਮ ਸੰਤ ਭਗਤ ਹਰ ਨਾਮ ਹਰਾਧੇ ਕਟੀਏ ਜਮਕੀ ਪਾਸੇ ਰਾਮ ਕਾਟੀ ਜਮ ਪਾਸੇ ਪ੍ਰਭ ਵਿਨਾਸੀ ਹਰ ਹਰ ਨਾਮ ਧਿਆਏ ਸਗਲ ਸਮਗਰੀ ਪੂਰਨ ਹੋਏ ਮਨ ਇੱਛੇ ਫਲ ਪਾਏ ਸੰਤ ਸਜਨ ਸੁਖ ਮਾਨੇ ਰਲੀਆਂ ਦੁਖ ਦਰਦ ਭਰਮ ਨਾਸੇ ਸ਼ਬਦ ਸਭਾਰੇ ਸਤਵਰ ਪੂਰੇ ਨਾਨਕ ਸਦਵਲ ਜਾਸੇ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੇ ਸਵਾਈ ਰਾਮ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਕੀ ਜਿਸ ਦੀ ਵੱਡੀ ਵਡਿਆਈ ਰਾਮ ਆਦ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਪਿਆ ਦਿਆਲਾ ਜੀ ਜਨ ਸਭ ਸੁਖੀ ਵਸਾਏ ਪ੍ਰਾਪੇ ਆਪੇ ਕਰ ਪ੍ਰਿਤ ਪਾਲਾ ਦੈ ਦਿਸ ਪੂਰ ਰਿਹਾ ਜਸ ਸਵਾਮੀ ਕੀਮਤ ਕਹਿਣ ਨ ਜਾਹੀ ਕਾ ਨਾਨਕ ਸਤਿਗੁਰ ਬਲਿਹਾਰੀ ਜਿਨ ਅਬਚਲ ਨੀਵਰ ਕਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਏ ਰਾਮ ਅਨਹਦ ਚੋਜ ਭਗਤ ਪਵ ਭੰਜਨ ਅਨਹਦ ਵਾਜੇ ਤੁਨੀਏ ਰਾਮ ਅਨਹਦ ਚਨਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੈ ਹਰ ਨਾਮ ਅਰਾਧੇ ਮਹਿਲ ਸਭ ਕਾਟੇ ਕਿਲ ਵਿਖ ਸਗਲੇ ਖੋਵੈ ਦੈ ਜਨਮ ਨ ਮਰਨਾ ਆਵਣ ਜਾਣਾ ਬੋੜ ਨ ਪਾਈਏ ਜੂਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਸ ਪੂਨੀਐ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਖਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਪਿਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਚੌਥੇ ਬਿਨਾਸੇ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਨਵ ਨਿਧ ਸਿੱਧ ਰਿਧ ਦੀਨੇ ਕਰਤੇ ਤੋਟ ਨਾਵੇ ਕਾਈ ਰਾਮ ਖਾਤ ਖਰਚਤ ਵਿਚਲਿਤ ਸੁਖ ਪਾਇਆ ਕਰਤੇ ਕਿ ਦਾਤ ਸਵਾਈ ਰਾਮ ਦਾਤ ਸਵਾਈ ਨਿਕਟ ਨ ਜਾਈ ਅੰਤਰ ਜਾਮੀ ਪਾਇਆ ਕੋਟ ਬਿਘਨ ਸਗਲੇ ਉੱਠ ਨਾਟੇ ਦੁਖ ਨ ਨੇੜੇ ਆਇਆ ਸ਼ਾਂਤ ਸਹਿਜ ਆਨੰਦ ਕਨਹਿਰੇ ਬਿਨਸੀ ਭੂਖ ਸਵਾਈ ਨਾਨਕ ਗੁਣ ਗਾਵੈ ਸਵਾਮੀ ਕੇ ਅਚਰਜ ਦਿਸ ਵਡਿਆਈ ਰਾਮ।

ਪਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਪੰਨੇ ਘਾਲੇ, ਘਟ ਘਟ ਵਾਸੀ ਸਰਵੇ ਨਿਜ ਨਿਵਾਸੀ, ਨੇਰੇ ਹੀ ਤੇ ਨੇਰਾ, ਨਾਨਕ ਦਾਸ ਸਦਾ ਸਰਨਾਗਤ, ਹਰ ਅੰਮ੍ਰਿਤ ਸੱਜਣ ਮੇਰਾ, ਹੂੰ ਬਿਸਮ ਪਈ ਜੀ, ਹਰ ਦਰਸ਼ਨ ਦੇਖ ਅਪਾਰਾ, ਮੇਰਾ ਸੁੰਦਰ ਸਵਾਮੀ ਜੀ, ਹੂੰ ਚਰਨ ਕਮਲ ਪਗ ਛਾਰਾ, ਪ੍ਰਭ ਪੇਖਤ ਜੀਵਾਂ ਠੰਡੀ ਥੀਵਾਂ, ਤਿਸ ਜੇ ਵੜਿਆ ਵਰਨਾ ਕੋਏ, ਆਦ ਅੰਤ ਮੱਧ ਪ੍ਰਭ ਰਵਿਆ, ਜਲ ਥਲ ਮਹੀਅਲ ਸੋਏ, ਚਰਨ ਕਮਲ ਜਪ ਸਾਗਰ ਤਰਿਆ, ਭਵ ਜਲੇ ਉਤਰੇ ਪਾਰਾ, ਨਾਨਕ ਸਰਨ ਪੂਰਨ ਪਰਮੇਸ਼ਰ, ਤੇਰੇ ਅੰਤ ਨ ਪਾਰਾ ਬਾਰਾ, ਹੂੰ ਨਿਮਖ ਨਾ ਛੋਡਾਂ ਜੀ, ਹਰ ਪ੍ਰੀਤਮ ਪ੍ਰਾਨ ਅਧਾਰੋ, ਗੁਰ ਸਤਿਗੁਰ ਕਿਹਾ ਜੀ, ਸਾਚਾ ਅਗਮ ਵਿਚਾਰੋ, ਮਿਰ ਸਾਧੂ ਦੀਨਾ ਤਾਨਾ ਮਲੀਨਾ, ਜਨ ਮਨ ਦੁਖ ਨਾਠੇ, ਸਹਿਜ ਸੁਖ ਆਨੰਦ ਕਨੇਰੇ, ਹੋਮੇ ਬਿਨਤੀ ਗਾਠੇ, ਸਭਕੇ ਮਤ ਸਭ ਹੂੰ ਤੇ ਬਾਰ, ਰਾਗ ਰੂ ਦੁਖ ਤੇ ਨਿਆਰੋ, ਨਾਨਕ ਦਾਸ ਗੋਬਿੰਦ ਸਰਨਾਈ, ਹਰ ਪ੍ਰੀਤਮ ਮਨੇ ਸਧਾਰੋ, ਮੈਂ ਖੋਜਤ ਖੋਜਤ ਜੀ, ਹਰ ਨਿਚਲ ਸੋ ਕਰ ਪਾਇਆ, ਸਭ ਤ੍ਰ ਅਧਰਬ ਡਿਠੇ ਜੀਓ, ਤਾਂ ਚਰਨ ਕਮਲ ਚਿਤ ਲਾਇਆ, ਪ੍ਰਭ ਵਿਨਾਸੀ ਹੂੰ ਤਿਸਕੀ ਦਾਸੀ, ਮਰੇ ਨਾ ਆਵੇ ਜਾਏ, ਧਰਮ ਅਰਥ ਕਾਮ ਸਭ ਪੂਰਨ, ਮਨ

ਦੀ ਛਪ ਜਾਏ ਸੁਤ ਸੁਰਤ ਸਿਮਰਤ ਗੁਣ ਗਾਵੇ ਕਰਤੇ ਸਿੱਧ ਸਾਧਕ ਮੁਨ ਜਨ ਧਿਆਇਆ ਨਾਨਕ ਸਰਨ ਕਿਰਪਾ ਨਿਧ ਸੁਆਮੀ ਬੜ ਭਾਗੀ ਹਰ ਹਰ ਗਾਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹੀ ਵੇਸ ਦੁਆਗਣੀ ਪਰ ਫਿਰ ਆਵਣ ਜਾਏ ਫਿਰ ਛੋਡਿਆ ਕਰ ਆਪਣੇ ਮੋਹੀ ਦੂਜੇ ਪਾਏ ਮਿੱਠਾ ਕਰਕੇ ਖਾਇਆ ਬਹੁ ਸਾਧੋਂ ਵਧਿਆ ਰੋਗ ਸੁਧ ਪਦਾਰ ਹਰ ਛੋਡਿਆ ਫਿਰ ਲੱਗਾ ਜਾਏ ਬਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸਿੰਘਾਰ ਸਹਿਜ ਸੱਚ ਫਿਰ ਰਾਵਿਆ ਹਰ ਨਾਮਾ ਉਰ ਤਾਰਾ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਫਿਰ ਪਾਇਆ ਪਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੁਹੀਏ ਨੀ ਮਾਣੀਏ ਸੌ ਸੌ ਸਦਾ ਸੰਭਾਲ ਨਾਨਕ ਜਨਮ ਸਵਾਰੇ ਆਪਣਾ ਕੁਲਪੀ ਛੁੱਟੀ ਨਾਲ ਪੌੜੀ ਆਪੇ ਤਖ਼ਤ ਰਚਾਇਨ ਅਕਾਸ ਪਤਾਲਾ ਹੁਕਮੇ ਧਰਤੀ ਸਾਜੀਅਨ ਸੱਚੀ ਧਰਮਸਾਲਾ ਆਪ ਪਾਏ ਖਪਾਈਂਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸੰਭਾਹੀਂਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਿਤ ਪਾਲਾ ਸਲੋਕ ਮਹੱਲਾ ਤੀਜਾ ਸੁਹਬ ਤਾਂ ਸੁਹਾਗਣੀ ਜਾ ਮਨ ਲੈ ਸੱਚ ਨਾਉ ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਗਲਾ ਦੂਜਾ ਨਾਹੀ ਥਾਉ ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਅਹਿਨਸ ਲਾਗੇ ਪਹਾਉ ਨਾਨਕ ਸੁਹਾਗਣਿਆ ਸੁਹਾਗਣ ਕਾ ਕਿਆ ਚੇਨ ਹੈ ਅੰਦਰ ਸੱਚਮੁਖ ਉਜਲਾ ਖਸਮੇ ਮਾਹੇ ਸਮਾਏ ਮਹੱਲਾ ਤੀਜਾ ਲੋਕਾਂ ਵੇਹੂੰ ਸੂਹਵੀ ਸੂਹਾ ਬੇਸ ਕਰੀ ਬੇਸੀ ਸੌ ਨ ਪਾਈਏ ਕਰ ਕਰ ਬੇਸ ਰਹੀ ਨਾਨਕ ਤਿਨੀ ਸੌ ਪਾਇਆ ਜਿਨ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਏ ਇਨ ਵਿਦ ਕੰਤ ਮਿਲੇ ਪੌੜੀ ਹੁਕਮੀ ਸ੍ਰਿਸ਼ਟ ਸਾਜੀਅਨ ਬਹੁ ਪਿਤ ਸੰਸਾਰਾ ਤਿਰ ਹੁਕਮ ਨ ਜਾਪੀ ਖੇਤੜਾ ਸੱਚੇ ਅਲਖ ਪਾਰਾ ਇਕ ਨਾਨੂੰ ਤੂੰ ਮੇਲ ਲਹਿ ਗੁਰ ਸ਼ਬਦ ਵਿਚਾਰਾ ਸੱਚ ਰਤੇ ਸੇ ਨਿਰਮਲੇ ਹੋਮੇ ਧੱਜ ਵਿਕਾਰਾ ਜਿਸ ਤੂੰ ਮੇਲੇ ਸੋ ਮੇਲ ਤੁਝ ਮਿਲੇ ਸੋਈ ਸਚਿਆਰਾ ਸਲੋਕ ਮਹੱਲਾ ਤੀਜਾ ਸੂਹਵੀਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਕਿਨਵੇਂ ਝੂਠ ਸਭ ਵਿੰਸ ਗੇ ਜਾਏ ਜਿਉ ਟਿਕੇ ਨ ਬਿਰਖ ਕੀ ਛਾਉ ਗੁਰਮੁਖ ਲਾਲੋ ਲਾਲ ਹੈ ਨਾਨਕ ਬਲਿਹਾਰੇ ਦਾ ਨਾਨਕ ਲਾਲੋ ਲਾਲ ਹੈ ਜਿਉ ਰੰਗ ਮਜੀਠ ਚੜਾਉ ਉਲਟੀ ਸਖਤ ਸਿਵੇ ਘਰ ਆਏ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲੀਏ ਹਰ ਗੁਣ ਗਾਉ ਮਹੱਲਾ ਤੀਜਾ ਸੂਹਾ ਰੰਗ ਬਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋਵੇ ਰੰਡ ਬੈਠੀ ਦੂਜੇ ਪਾਏ ਮੂੰਦੇ ਆਣੀ ਦੂਮਣੀ ਸੂਹੇ ਬੇਸਲ ਪਾਏ ਸਭ ਸੱਚੇ ਰੰਗ ਲਾਲ ਕਰ ਪੈ ਪਾਏ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪ ਪਾਏ ਨ ਆਪ ਕੀਮਤ ਪਾਏ ਤਿਸਦਾ ਅੰਤ ਨ ਜਾਪੀ ਗੁਰਸ਼ਬਦ ਵਜਾਏ ਮਾਇਆ ਮੋਹ ਗਵਾਰ ਹੈ ਦੂਜੇ ਪਰਮ ਆਏ ਮਨਮੁਖ ਠੌਰ ਨਾ ਪਾਏ ਨੇ ਫਿਰ ਆਵੇ ਜਾਏ ਜੋ ਤਿਸ ਭਾਵੈ ਸੋ ਥੀਏ ਸਭ ਚੱਲੇ ਰਜਾਈ ਸਲੋਕ ਮਹੱਲਾ ਤੀਜਾ ਸੂਹੇ ਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰ ਪੁਰਖ ਤਰੇ ਪਿਆਰਾ ਉਹ ਸੀਲ ਨ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਆਰਾ ਜਿਸ ਪੂਰਬ ਹੋਵੇ ਲਿਖਿਆ ਤੇ ਸਤਿਗੁਰ ਮਿਲੇ ਪਤਾਰਾ ਸੂਹਾ ਵੇਸ ਸਭ ਤਾਰ ਤਰੇ ਗਲ ਪਹਿਰੇ ਖਿਮਾ ਸਿੰਘਾਰਾ ਪਈਏ ਸਹੁਰੇ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਿ ਸਾਰਾ ਔਰ ਲਾਈ ਕਿਸੇ ਦੀ ਨਾਰਲੇ ਜਿਸ ਰਾਵੇ ਸਿਰਜਨ ਹਾਰਾ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਵਿਨਾਸੀ ਪੁਰਖ ਪਰ ਤਾਰਾ ਮਹੱਲਾ ਪਹਿਲਾ ਸੂਹਾ ਰੰਗ ਸੁਪਨੇ ਨਿਸੀ ਬਿਨ ਧਾਗੇ ਗਲ ਹਾਰਾ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਬਰੇ ਆਈਆਂ ਚਾਰ ਪੌੜੀ ਇਹੋ ਜਗ ਆਪ ਪਾਇਨ ਕਰ ਚੋਜ ਵਿਡਾਣ ਪੰਚ ਤਾਤ ਵਿੱਚ ਪਾਇਨ ਮੋਹ ਝੂਠ ਗਮਾਨ ਆਵੇ ਜਾਏ ਭਵਾਈਏ ਮਨਮੁਖ ਗੇ ਅਗਿਆਨ ਇਕ ਨਾ ਆਪ ਬਜਾਇਨ ਗੁਰਮੁਖ ਹਰ ਗਿਆਨ ਭਗਤ ਖਜਾਨਾ ਬਖਸਿਨ ਹਰ ਨਾਮ ਨਿਧਾਨ ਸਲੋਕ ਮਹੱਲਾ ਤੀਜਾ ਸੂਹੀਏ ਸੂਹਾ ਬੇਸ ਛੱਡ ਤਾਂ ਤੂੰ ਤਾਂ ਫਿਰ ਲੱਗੇ ਪਿਆਰ ਸੂਹੇ ਬੇਸ ਫਿਰ ਕਿੰਨੇ ਨ ਪਾਇਓ ਮਨਮੁਖ ਦੱਜ ਮੋਈ ਗਵਾਰਾ ਸਤਿਗੁਰ ਮਿਲੀਏ ਸੂਹਾ ਬੇਸ ਗਿਆ ਹੋਮੇ ਵਿੱਚੋਂ ਮਾਰ ਤਨ ਮਨ ਰੱਤਾ ਲਾਲੋਆ ਰਸਨਾ ਰੱਤੀ ਗੁਣ ਸਾਰਾ
सदा सुहागण शब्द मन पै पाए करे इंगार। नानक करमी पहल पाया फिर राख्या उर तारा। महला तीजा मुंदे सुहा पर हरो लाल करो सिंगार। आवन जाना बिसरे गुरसबदी विचारा। मुंद सुहा भी सोहनी जिस कर सहज पतार। नानक सा तन रावीए रावे रावन हार। पौड़ी मोह कूड कटंब है मनमुख मुग्ध रत्ता। होमे मेरा करम वे किस साथ ना लिता। सिर उपर जमकाल ना सूझे दूजे परमिता। फिर वेला हाथ ना आवे जमकाल बस किता। जिहा तुर लिख पाए न सकर्मक मिता। सलोक महला तीजा सतियां एन आखियन जो मड़िया लग जलान। नानक सतियां जानियन जे बेहरे चोट मराना। महला तीजा पीसो सतियां जानियन सील संतोख रहन। सेवन साई अपना नित उठ संभालन। महला तीजा कंता नाल महेलियां सीती अग जलाए। जे जाने फिर अपना ता तन दुख सहाए। नानक कंत न जाने जे को अग जलाए। पावे जीवो के मरो दूरो ही भज जाहे। पौड़ी तुद दुख सुख नाल पाया लिख करते लिखया। नावे जेब ढोर दात नाही तिस रूप ना रिखया। नाम खोट निदान है गुरमुख मन बसया। कर कृपा नाम देव सी फिर लेख ना लिखया। सेवक पाए से जन मिले जिन हर जप जपया। श्लोक महला दूजा जिनी चलन जानिया से क्यों करे बितार। चलन सार ना जाननी काज सवार न हार। महला दूजा रात करन तन संचिए पलके उचलन होए। नालक नानक नाल ना चाले फिर पछतावा होए। महला दूजा बद्दा चट्टी जो

ਬਹੁਤਾ ਕਾਲੇ ਤਰਫ ਜਣੇ ਸਤ ਪਾਉ ਦੇ ਜਨ ਨਾਨਕ ਸਬਦ ਵਿਚਾਰੇ ਪੌੜੇ ਕਰਤੇ ਕਾਰਨ ਜਿਨ ਕੀਆ ਸੋ ਜਾਣੇ ਸੋਏ ਆਪੇ ਸ੍ਰਿਸ਼ਟ ਪਾਇਨ ਆਪੇ ਫੁਨ ਗੋਏ ਜੰਗ ਚਾਰੇ ਸਭ ਭਵ ਤਕੀ ਕਿਨ ਕੀਮਤ ਹੋਏ ਸਤਿਗੁਰ ਏਕ ਵਿਖਾਲਿਆ ਤਨ ਮਨ ਤਨ ਸੁਖ ਹੋਏ ਗੁਰਮੁਖ ਸਦਾ ਸਲਾਈਏ ਕਰਤਾ ਕਰੇ ਸੋ ਹੋਏ ਸਲੋਕ ਮਹੱਲਾ ਦੂਜਾ ਜਿਨਾ ਭਉ ਤਿਨ ਨਾਈ ਭਉ ਮੁੱਚ ਪਿਓ ਨਿਭਿਆ ਨਾਨਕ ਇਹ ਪਟੰਤਰਾ ਤਿੰਨ

ਵੇਸੇ ਨੇ ਕੋਰਾ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾਂ ਚੋਰਾ ਪਾੜੀ ਆਪੇ ਹੁਕਮ ਚ ਲਾਇੰਦਾ ਜਗ ਧੰਦੇ ਲਾਇਆ ਇਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦੈ ਦੇ ਸੇ ਮਨ ਧਾਵਦਾ ਗੁਰ ਠਾਕਰ ਹਾਇਆ ਨਾਵੇ ਨੂੰ ਸਭ ਲੋਚਦੀ ਗੁਰਮਤੀ ਪਾਇਆ ਧੁਰ ਲਿਖਿਆ ਮੇਟ ਨਾ ਸਕੀਏ ਜੋ ਹਰ ਲਿਖ ਪਾਇਆ ਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਹਦੇ ਹਟ ਨਾਲੇ ਜੇਤੇ ਜੀ ਤੇ ਬਨ ਜਾਰੇ ਖੁੱਲੇ ਹਟ ਹੋਆ ਬਪਾਰ ਜੋ ਪਹੁੰਚੇ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹ ਪਰਵਾਨ ਘਰ ਆਏ ਬਜੀ ਵਧਾਈ ਸਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਓਵਣ ਕਾਲੀਆਂ ਸੋ ਫੇਦਾਂ ਸੇ ਬੰਨ ਦਿਉ ਬੱਗਾ ਤਪੇ ਕਣਾ ਕਾਲਿਆਂ ਕਾਲੇ ਬੰਨ ਅੰਧੀ ਅਕਲੇ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਵੇ ਨ ਪਾਵੇ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚੇ ਆਪੇ ਇੱਕ ਦੂਜੇ ਪਾਏ ਖੁਆਇਨ ਹੋਮੇ ਵਿੱਚ ਬਿਆਪੇ ਇਹ ਮਾਨਸ ਜਨਮ ਦਲਭ ਸਾ ਮਨਮੁਖ ਸੰਤਾਪੇ ਜਿਸ ਆਪ ਬਜਾਏ ਸੋ ਬੁਝ ਸੀ।

ਸਾਰ ਅਹਿਨਸ ਨਵਤਨ ਨਿਰਮਲਾ ਮੈਲਾ ਕਬੂ ਨਾ ਹੋਏ ਨਾਨਕ ਏ ਵਿਦ ਛੁਟੀਏ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਭਾਈਆ ਜਿੱਤੀ ਦਰ ਖੜੀਆ ਨਾਨਕ ਕੰਤੇ ਰਤੀਆਂ ਪੁੱਛੇ ਬਾਤੜੀਆ ਮਹੱਲਾ ਪਹਿਲਾ ਸਭੇ ਕੰਤੀ ਰਤੀਆਂ ਮੈਂ ਦੁਹਾਗਣ ਕਿੱਤ ਮੈਂ ਤਨ ਅਵਗਣ ਏਤੜੇ ਖਸਮਨ ਫੇਰੇ ਚਿੱਤ ਮਹੱਲਾ ਪਹਿਲਾ ਹੋਂ ਬਲਿਹਾਰੀ ਤਿੰਨ ਕੋ ਸਿਫਤ ਜਿਨ੍ਹਾਂ ਦੇ ਬਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੇ ਦਾਨ ਹਰ ਦੀਜੇ ਕਿਰਪਾ ਕਰ ਗੁਰਮੁਖ ਲਿਹੋ ਮਲਾਏ ਜਨ ਪਾਵੈ ਨਾਮ ਹਾਰਾ ਅਨਹਦ ਸ਼ਬਦ ਬਜਾਏ ਜੋਤੀ ਜੋਤ ਧਾਰਾ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮਹਿ ਵਰਤੇ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੀ ਨ ਪਾਇਓ ਪ੍ਰੇਮ ਰਸ ਕੰਤ ਨ ਪਾਇਓ ਸਾਉ ਸੁੰਜੇ ਕਰ ਕਾ ਪਾਉਣਾ ਜਿਉਂ ਆਇਆ ਤਿਉਂ ਜਾਓ ਮਹੱਲਾ ਪਹਿਲਾ ਸੌ ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ ਸਿਫਤ ਸਲਾਹੀਨ ਛੱਡ ਕੇ ਕੁਰੰਗੀ ਲੱਗਾ ਹੰਸ ਫੇਟ ਏਵਾ ਜੀਵਿਆ ਜਿਤ ਕਾਏ ਵਿਧਾਇਆ ਫੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ ਪੌੜੀ ਢਾਡੀ ਗੁਣ ਗਾਏ ਨਿਤ ਜਨਮ ਸਵਾਰਿਆ ਹੁਕਮ ਗੁਰਮੁਖ ਸੇਵ ਸਲਾਏ ਸੱਚਾ ਉਰ ਤਾਰਿਆ ਦਰ ਕਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੂੰ ਗੁਰ ਕੋ ਬਾਰਿਆ ਤੂੰ ਆਪਸ ਵਾਰੇ ਆਪ ਸਿਰ ਜਨ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਵਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਉਗਵੇ ਸੂਰ ਨ ਜਾਪੇ ਚੰਦ ਜੈ ਗਿਆਨ ਪ੍ਰਗਾਸ ਗਿਆਨ ਮਿਟਾਂਤਾ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੁੱਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਨਾਨਕ ਗੁਰਮੁਖ ਉਤਰੇ ਉਤਰਸ ਪਾਰ ਮਹੱਲਾ ਪਹਿਲਾ ਸਭ ਦੇ ਸਾਧਨਾ ਆਇਓ ਨਾਮ ਨ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਈਏ ਕਿਰਤਕ ਮਾਵਣਾ ਕੋਏ ਨ ਮੇਟਨ ਹਾਰ

ਪੌੜੀ ਜੋ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਏ ਹੋਮੇ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੇ ਸੱਚਾ ਸੁਖ ਪਾਏ ਮੇਲ ਪਿਆ ਚਰੀ ਵਿਛੁਨੀਆਂ ਗੁਰਪੁਰਖ ਮਹਿਲਾਏ ਮਨ ਮਹਿਲਾਏ ਵਸੁੱਧ ਹੈ ਹਰ ਨਾਮ ਤੇ ਆਏ ਸਲੋਕ ਮਹੱਲਾ ਪਹਿਲਾ ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪਸ ਮਾਲ ਇੰਨੀ ਫੁੱਲੀ ਰੋ ਕਰੇ ਅਵਰ ਕੇ ਚੁੜੀਏ ਡਾਲ ਮਹੱਲਾ ਦੂਜਾ ਨਾਨਕ ਤੇ ਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਸਾਪਰੀ ਸੇ ਐਨ ਸਫਿਰੇ ਜਲੰਤ ਪੌੜੀ ਆਪੇ ਬਖਸੇ ਦਿਆ ਕਰ ਗੁਰ ਸਤਿਗੁਰ ਬਚਨੀ ਆਂਦਨ ਸੇ ਵੀ ਗੁਣ ਰਵਾ ਮਨ ਸੱਚੇ ਰਚਨੇ ਪ੍ਰਭ ਮੇਰਾ ਬੇਅੰਤ ਹੈ ਕੇ ਅੰਤ ਕਿਨੇ ਨ ਲਖਣੇ ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਨੇ ਜੋ ਇੱਛੇ ਸੋ ਫਲ ਪਾਏ ਸੇ ਸਭ ਕਰੇ ਵਿੱਚ ਜਚਨੇ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੇ ਆਗਮਨ ਮੈਂ ਪਹਿਲਾ ਮੌਲਿਓ ਸੋਏ ਜਿਤ ਮੌਲੀਏ ਸਭ ਮੌਲੀਏ ਤਿਸੇ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤੇ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਈਏ ਜੇ ਸਭਸੇ ਦੇ ਅਧਾਰਾ ਮਹੱਲਾ ਦੂਜਾ ਮਿਲੀਏ ਮਿਲਿਆ ਨਾ ਮਿਲੇ ਮਿਲੀਏ ਮਿਲਿਆ ਜੇ ਹੋਏ ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ ਪੌੜੀ ਹਰ ਹਰ ਨਾਮ ਸਲਾਈਏ ਸਚਕਾਰ ਕਮਾਵੈ ਦੂਜੀ ਕਾਰੇ ਲੱਗਿਆ ਫਿਰ ਜੋਨੀ ਪਾਵੈ ਨਾਮ ਰਤਿਆ ਨਾਮ ਪਾਈਏ ਨਾਮੇ ਗੁਣ ਗਾਵੈ ਗੁਰ ਕੇ ਸ਼ਬਦ ਸਲਾਈਏ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵੀਏ ਫਲ ਪਾਵੈ ਸਲੋਕ ਮਹੱਲਾ ਦੂਜਾ।

ਚੜਾਈ ਨਾਨਕ ਬੇਪਰਵਾਹੁ ਹੈ ਤਿਸ ਤਿਲ ਨਾ ਤਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕਹਿ ਇਕ ਓਂਕਾਰ ਸਤਿਗੁਰ ਪ੍ਰਸਾਦ ਅਵਤਰਾਏ ਕਹਾਂ ਤੁਮ ਕੀਨਾ ਰਾਮ ਕੋ ਨਾਮ ਨ ਕਬਹੂ ਲੀਨਾ ਰਾਮ ਨ ਜਪੋ ਕਬਨ ਮਤ ਲਾਗੇ ਮਰ ਜਾਏ ਵੇ ਕੋ ਕਿਆ ਕਰੋ ਭਾਗੇ ਰਾਮ ਦੁਖ ਸੁਖ ਕਰਕੇ ਕੁਟੁੰਬ ਬਿਜਵਾਇਆ ਮਰਤੀ ਬਾਰ ਇਕ ਸਿਰ ਦੁਖ ਪਾਇਆ ਕੰਟ ਗਏ ਤਬ ਕਰਨ ਪਕਾਰਾ ਕਹੇ ਕਬੀਰ ਆਗੇ ਤੇ ਨਾ ਸਮਾਰਾ

ਸੱਚੇ ਕਰਵੇ ਰਹੇ ਨ ਪਾਣੀ, ਹੰਸ ਚੱਲਿਆ ਕਾਇਆ ਕਮਲਾਨੀ, ਕੁਆਰ ਕੰਨਿਆ ਜੈਸੇ ਕਰਤ ਸਿੰਘਾਰਾ, ਕਿਉਂ ਰਲੀਆ ਮਾਨੇ ਬਾਜ ਪਤਾਰਾ, ਕਾਂਗ ਉਡਾਵਤ ਪੂਜਾ ਪਰਾਨੀ, ਕਹੇ ਕਬੀਰ ਇਹ ਕਥਾ ਸਰਾਨੀ, ਸੋਹੀ ਕਬੀਰ ਜੀਓ ਅਮਲ ਸਰਾਨੋ ਲੇਖਾ ਦੇਣਾ, ਆਏ ਕਟਨ ਦੂਤ ਜਮ ਲੈਣਾ, ਕਿਆ ਤੈ ਖੜਾ ਕਿਆ ਗਵਾਇਆ, ਚਲੋ ਸਿਤਾ ਵਿਦਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾ ਆਇਆ, ਰਹਾ ਕਰੋ ਅਰਦਾਸ ਗਾਵ ਕਿਛ ਬਾਕੀ, ਲਿਹੋ ਨਵੇਰ ਅੱਜ ਕੀ ਰਾਤੀ, ਕੁਛ ਵੀ ਖਰਚ ਤੁਮਾਰਾ ਸਾਰੋ, ਸੁਬਹ ਨਿਵਾਜ ਸਰਾਏ ਗੁਜਾਰੋ, ਸਾਹ ਸੰਗ ਜਾ ਕੋ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ, ਈ ਤੂਤ ਜਨ ਸਦਾ ਸਹੇਲੇ, ਜਨਮ ਪਦਾਰਥ ਜੀਤ ਮੋਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਪਿਆ ਪਰਾਇਆ, ਕਹ ਕਬੀਰ ਤੇਈ ਨਰ ਭੁੱਲੇ, ਖਸਮ ਸਾਰ ਮਾਟੀ ਸੰਗ ਰੁੱਲੇ, ਸੋਹੀ ਕਬੀਰ ਜੀ ਓਲ ਲੇਤਾ, ਥਾਕੇ ਨੈਣ ਸਰਬਨ ਸੁਨ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹੱਕ ਕੀ ਸਭ ਮਤ ਥਾਕੀ, ਏਕਨ ਥਾਕ ਸਮਾਇਆ, ਬਾਬਰੇ ਤੈ ਗਿਆ ਗਿਆ ਕਿਆ ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ, ਰਹਾਉ ਤਬ ਲਗ ਪ੍ਰਾਣੀ ਤਿਸੇ ਸਰੇਵੋ, ਜਬ ਲਗ ਘਟਵੇ ਸਾਸਾ, ਜੇ ਘਟ ਜਾਏ ਤਪਾਓ ਨ ਜਾਸੇ, ਹਰ ਕੇ ਚਰਨ ਨਿਵਾਸਾ, ਜਿਸ ਕੋ ਸਬਦ ਬਸਾਵੇ ਅੰਤਰ ਚੁੱਕੇ ਤਿਸੇ ਪਿਆਸਾ, ਹੋਮ ਹੁਕਮੇ ਬੂਝੇ ਚੌਪੜ ਖੇਲੇ, ਮਨ ਜਨ ਢਾਲੇ ਪਾਸਾ, ਜੋ ਜਨ ਜਾਨ ਭਜੇ ਪ੍ਰਭਗਤ ਕੋ, ਤਿੰਨ ਕਾ ਕਛੂ ਨਨਾਸਾ, ਕਹ ਕਬੀਰ ਜਨ ਕਬੂ ਨ ਹਾਰੇ, ਢਾਲ ਜੋ ਜਾਨੇ ਪਾਸਾ, ਸੁਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚ ਸਿਕ ਧਾਰਾ, ਪੰਚੇ ਮਾਂਗੇ ਹਾਲਾ, ਜਿਵੇਂ ਨਾਹੀ ਮੈਂ ਕਿਸੇ ਕੀ ਬੋਈ, ਐਸਾ ਦੇਨ ਦੁਖਾਲਾ, ਹਰ ਕੇ ਰੋਗੋ ਮੋਹ ਕੋ ਨੀਤ ਡਸੇ ਪਟਵਾਰੀ, ਉੱਪਰ ਪੂਜਾ ਕਰ ਮੈਂ ਗੁਰਪੈ, ਪੁਕਾਰਿਆ ਤਿੰਨੂ ਲਿਆ ਵਾਰੀ, ਰਾਮ ਨਾ ਢਾਡੀ ਦਸ ਮੁਫਸ ਮੁਫ ਮੁਫਸ ਧਾਵੈ, ਰਈਅਤ ਵਸਨ ਨਾ ਦੇਈ, ਡੋਰੀ ਪੂਰੀ ਮਾਪੇ ਨਾਹੀ, ਬਹੁ ਵਿਸਟਾਲਾ ਲੇਹੀ, ਬਿਹਤਰ ਕਰ ਏਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ, ਧਰਮ ਰਾਏ ਕਾ ਦਫਤਰ ਸੋਧਿਆ, ਬਾਕੀ ਰਿਜਮ ਨਾ

ਸਹਿ ਕੀ ਸਾਰ ਸੁਹਾਗਣ ਜਾਣੇ, ਤਜ ਮਾਨ ਸੁਖ ਰਲੀਆਂ ਮਾਨੇ, ਤਨ ਮਨ ਦੇ ਤਾਂ ਅੰਤਰ ਰਾਖੇ, ਅਵਰਾ ਦੇਖ ਨ ਸੁਨੇ ਅਪਾਕੇ, ਸੋਕਤ ਜਾਣੇ ਪੀਰ ਪਰਾਈ, ਜਾਂ ਕੇ ਅੰਤਰ ਦਰਦ ਨਾ ਪਾਈ, ਰਾਉ ਦੁਖੀ ਦੁਆਗਣ ਦੋਇ ਤਬਕ ਦੋਇ ਪੱਖ ਹੀਨੀ, ਜੇ ਨਾ ਨਿਰੰਤਰ ਭਗਤ ਨ ਕੀਨੀ, ਪੁਰਸ ਲਾਤ ਕਾ ਪੰਥ ਦਹੇਲਾ, ਸੰਗਨ ਸਾਥੀ ਕਵਨ ਕੇਲਾ, ਦੁਖੀਆ ਦਰਦ ਬੰਤ ਦਰ ਆਇਆ, ਬਹੁਤ ਪਿਆਸ ਜਵਾਬ ਨ ਪਾਇਆ, ਕਹਿਰ ਵਿਦਾਸ ਸਰਨ ਪ੍ਰਭ ਤੇਰੀ, ਜਿਉ ਜਾਨੋ ਤਿਉ ਕਰਗਤ ਮੇਰੀ, ਸੂਹੀ ਸੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਪੈ ਹੈ ਅੰਪੀ ਚੱਲਣਾ, ਦੂਰ ਗਵਨ ਸਿਰੀ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗੇ ਆਨਾ, ਤੈ ਜੀਵਨ ਜਗ ਸੱਚ ਕਰ ਜਾਨਾ, ਰਹਾਉ ਜਿਨ ਜੀਓ ਦੀਆ ਸੋ ਰਿਚਕ ਅੰਬਰ ਆਵੈ, ਸਭ ਕਟ ਪੀਤਰ ਅੱਠ ਚਲਾਵੈ, ਕਰ ਬੰਦਗੀ ਛਾਡ ਮੈਂ ਮੇਰਾ, ਹਿਰਦੇ ਨਾਮ ਸਮਾਰ ਸਵੇਰਾ, ਜਨਮ ਸਰਾਨੋ ਪੰਥ ਪੰਥ ਨਾ ਸੁਮਾਰਾ, ਸਵਾਰਾ ਸਾਂਝ ਪਰੀ ਦੈ ਦਿਸ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆਂ ਫਨ ਖਾਨੇ, ਸੂਹੀ ਉੱਚੇ ਬੰਦਰ ਸਾਲ ਰਸੋਈ, ਏਕ ਘਰੀ ਫੁਨ ਰਹਿ ਨਾ ਹੋਏ, ਇਹ ਤਨ ਐਸਾ ਜੈਸੇ ਕਾਸ ਕੀ ਟਾਟੀ, ਜਲ ਗਿਓ ਕਾਸ ਰਲ ਗਿਓ ਮਾਟੀ, ਰਹਾਉ ਬਾਈ ਭਾਈ ਬੰਦ ਕੁਟੰਬ ਸਹੇਰਾ, ਉਹ ਪੀ ਲਾਗੇ ਕਾਢ ਸਵੇਰਾ, ਘਰ ਕੀ ਨਾਰ ਉਰੇ ਤਨ ਲਾਗੇ, ਉਹ ਤੋ ਭੂਤ ਭੂਤ ਕਰ ਭਾਗੇ, ਕਹਿ ਰਵਿਦਾਸ ਸਭੇ ਜਗ ਲੁਟਿਆ, ਹਮ ਤੋ ਏਕ ਰਾਮ ਕਹਿ ਛੁਟਿਆ, ਇਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ, ਤਪ ਤਪ ਲੋਏ ਲੋਏ ਹੱਥ ਮਰੋਰੋ, ਬਾਵਲ ਹੋ ਸੋ ਸੋ ਲੋਰੋ, ਤੈ ਸਹਿ ਮਨ ਮੈਂ ਕੀ ਆ ਰੋਸ, ਮੁਝ ਅਵਗਣ ਸਹਿ ਨਾਹੀ ਦੋਸ, ਤੈ ਸਹਿਬ ਕੀ ਮੈਂ ਸਾਰਨ ਜਾਨੀ, ਜੋਬਨ ਖੋਏ ਪਾਛੇ ਪਛਤਾਨੀ, ਰਾਓ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੂੰ ਬਿਹਰੇ ਜਾਲੀ, ਪ੍ਰਹੇ ਬਿਹੂਨ ਕਤੇ ਸੁਖ ਪਾਏ, ਜਾ ਹੋਏ ਕਿਰਪਾਲ ਤਾਂ ਪ੍ਰਭੂ ਮਲਾਏ, ਬਿਦਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾ ਫਿਰ ਦੇਖਾਂ ਤਾਂ ਮੇਰਾ ਲੋ ਬੇਲੀ, ਬਾਟ ਮਾਰੀ ਖਰੀ ਉਡੀਣੀ, ਖੰਨਿਓ ਤੀਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸਮਾਰ ਸਵੇਰਾ, ਸੁਹੀ ਲਲੇਤਾ ਬੇੜਾ ਬੰਧ ਨਾ ਸਕਿਓ, ਬੰਧਨ ਕੀ ਬੇਲਾ, ਪਰ ਸਰਵ ਜਬ ਉਛ

0: ਜਾਮੇ ਜਿਉਂ ਪ੍ਰੇਰੇ ਤਿਉਂ ਕਰਨਾ ਜਿਉਂ ਨਟੂਆ ਤੰਤ ਬਜਾਏ ਤੰਤੇ ਤਿਉਂ ਵਾਜੇ ਜੰਤ ਜਨਾ ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੇ ਹਰ ਬਸਨਾ ਰਾ ਮਾਇਆ ਗ੍ਰਿਸਤ ਪਰਮਤ ਹੈ ਪਰਾਣੀ ਰੱਖ ਲੇਵੋ ਜਨ ਆਪਣਾ ਜਿਉਂ ਪ੍ਰਹਲਾਦ ਹਰ ਨਕਸਰ ਗ੍ਰਸਿਓ ਹਰ ਰਾਖਿਓ ਹਰ ਸਰਨਾ ਕਵਨ ਕਵਨ ਕੀ ਗਤਮਿਤ ਕਹੀਏ ਹਰ ਕੀਏ ਪਤਤ ਪਵੰਨਾ ਉਹ ਢੋਵੇ ਢੋਰ ਹੱਥ ਚਮ ਚਮਰੇ ਹਰ ਧਾਰਿਓ ਪਰਿਓ ਸਰਨ ਹਰ ਉਧਰਿਓ ਪਰਿਓ ਸਰਨਾ ਪ੍ਰਭ ਦੀਨ ਦਿਆਲ ਭਗਤ ਪਵ ਤਾਰਨ ਹਮ ਪਾਪੀ ਰਾਖ ਪਪਨਾ ਹਰ ਦਾਸਨ ਦਾਸ ਹਰ ਦਾਸਨ ਦਾਸ ਦਾਸ ਹਮ ਕਹੀਓ ਜਨ ਨਾਨਕ ਦਾਸ ਦਸੰਨਾ ਬਿਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਗਿਆਨ ਮਤੀ ਸਰਨਾਗਤ ਪੁਰਖ ਜਨਮਾ ਕਰ ਕਿਰਪਾ ਰਖ ਲੇਵੋ ਮੇਰੇ ਠਾਕਰ ਹਮ ਪਾਥਰ ਕੀ ਹੀਨ ਕਰਮਾ ਮੇਰੇ ਮਨ ਭਜ ਰਾਮ ਨਾਮੇ ਰਾਮਾ ਗੁਰਮਤ ਹਰ ਸਪਾਈਏ ਹੋਰ ਤਿਆਗੋ ਨਿਹ ਪਲ ਕਾਮਾ ਰਾਮ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਜ ਬਿਨ ਅਵਰ ਨ ਕੋਈ ਮੇਰੇ ਠਾਕਰ ਹਰ ਜਪੀਏ ਵੱਡੇ ਕਰਮਾ ਨਾਮ ਹੀਨ ਤ੍ਰਿਗ ਜੀਵਤੇ ਤਿੰਨ ਵੱਡ ਸੁਖ ਦੁਖ ਸਹਮਾ ਓਏ ਫਿਰ ਫਿਰ ਜੁਨ ਭਵਾਈਏ ਮਦ ਭਾਗੀ ਮੂੜ ਕਰਮਾ ਹਰ ਜਨ ਨਾਮ ਆਧਾਰ ਹੈ ਤੁਰ ਪੂਰਵ ਲਿਖੇ ਵੱਡ ਕਰਮਾ ਗੁਰ ਸਤਿਗੁਰ ਨਾਮ ਦੜਾਇਆ ਜਨ ਨਾਨਕ ਸਫਲ ਜਨਮ ਬਲਾਵਲ
1: ਤੁਮਰੀ ਸੇਵਾ ਕਰਨਾ ਸਾ ਕੇ ਪ੍ਰਭ ਹਮ ਕਿਉਂ ਕਰ ਮਗਦ ਤਰਾ ਮੇਰੇ ਮਨ ਜਪ ਨਰ ਹਰ

ਤੇ ਜਨ ਕਰ ਹੋ ਸਤਿਗੁਰੂ ਸੇਵ ਸਫਲ ਹਰ ਦਰਸ਼ਨ ਮਿਲੇ ਅੰਮ੍ਰਿਤ ਹਰ ਸ ਪੀ ਹੋ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੋ ਚਾਖ ਦੇਖੋ ਗੁਰਮਤਿ ਹਰਸ ਮੀਠਾ ਲਾਗਾ ਤਿਨ ਬਿਸਰੇ ਸਭ ਬਿਖਰਸ ਹੋ ਰਾਮ।

ਚਿਤ ਭ੍ਰਮ ਸਖੀਏ ਮ੍ਰਿਗਤ ਸਿਨਾ ਧ੍ਰਮ ਛਾਇਆ ਚਾਂਚਲ ਸੰਗ ਨ ਚਾਲਤੀ ਸਖੀ ਅੰਤ ਤਜ ਜਾਵਤ ਮਾਇਆ ਰਸ ਭੋਗਣ ਯਤ ਰੂਪ ਰਸ ਮਾਤੇ ਸੰਗ ਸੁਖ ਨ ਪਾਇਆ ਧੰ ਧੰ ਨਰ ਸਾਧਨ ਸਖੀਏ ਨਾਨਕ ਜਿਨੀ ਨਾਮ ਧਿਆਇਆ ਜਾਏ ਬਸੋ ਬੁਢ ਭਾਗਣੀ ਸਖੀਏ।

ਮੂਲਾਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਮੂਰਤ ਸੰਸਾਰਾ ਨਾਨਕ ਬਾਂਹ ਪਕਰ ਸਤਿਗੁਰ ਨਿਸਤਾਰਾ ਬਲਾਵਲ ਮਹੱਲਾ ਪੰਜਵਾ ਤਨ ਮਨ ਧਨ ਅਰਪੋ ਸਭ ਆਪਣਾ ਕਉ ਸਮਤ ਜਿਤ ਹਰ ਜਪਣਾ ਕਰ ਆਸਾ ਆਯੋ ਭਰਮਾਂਗਨ ਤੋਂ ਪੇਖਤ ਸੋਭਾ ਮੇਰੇ ਆਂਗਨ ਰਹਾਉ ਨਾਨਕ ਜੋਤ ਕਰ ਬਹੁਤ ਵਿਚਾਰੋ ਸਾਧ ਸੰਗ ਮਨੇ ਉਧਾਰੋ ਮਤ ਬਹੁਤ ਸੁਰਤ ਨਾਈ ਚਿਤਰਾਈ ਤਾਂ ਮਿਲੀਏ ਜਾ ਲਏ ਮਲਾਈ ਨੈਣ ਸੁਖ ਕੇ ਪ੍ਰਭ ਦਰਸ਼ਨ ਪਾਇਆ ਕੋ ਨਾਨਕ ਸਫਲ ਸੋ ਆਇਆ

ਹਰ ਗੁਣ ਗਾਇਆ। ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕੀ ਬਨਾਤੀ ਸਵਾਮੀ ਬਲਾਵਲ ਮਹਲਾ ਪੰਜਵਾ। ਗੁਰਪੂਰਾ ਬਡਭਾਗੀ ਪਾਈਏ ਮਿਲ ਸਾਧੂ ਗੁਰ ਨਾਮ ਤੇ ਆਈਓ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਿਲਵੇ ਕਾਟੇ ਵਾਹਿਗੁਰ ਕੇ ਚਰਨਾ ਰਹਾਉ। ਅਬਰ ਕਰਮ ਸਭ ਲੋਕਾ ਚਾਰ ਮਿਲ ਸਾਧੂ ਸੰਗ ਹੋਏ ਵਧਾਰੂ। ਸਿਮਰਤ ਸਾਤ ਵੇਦ ਵਿਚਾਰੇ ਜਪੀਏ ਨਾਮ ਜਿਤ ਪਾਰ ਉਤਾਰੇ। ਜਨ ਨਾਨਕ ਪ੍ਰਭ ਕਿਰਪਾ ਕਰੀਏ ਸਾਧੂ ਧੂਰ ਮਿਲੈ ਨਿਸ ਤਰੀਐ। ਬਲਾਵਲ ਮਹਲਾ ਪੰਜਵਾ। ਗੁਰ ਕਾ ਸ਼ਬਦ ਦੇ ਮੈਂ ਚੀਨਾ ਸਕਲ ਮਨੋਹਤ ਪੂਨਾ ਸੀਨਾ ਸੰਜਨਾ ਕੰਮ ਖੂਜ ਲਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ। ਅੰਧ ਗੂਪ ਤੇ ਕਾਲ ਲੀਨਾ ਜੈ ਜੈ ਕਾ ਜਗਤ ਪ੍ਰਕੀਨਾ ਨੀਚਾਂ ਤੇ ਉੱਚ ਉਨ ਪੂਰੀ ਨਾਮ।

ਰਹਾਉ ਸਫਲ ਜਨਮ ਹੋ ਤੁਡ ਭਾਗੀ ਸਾਧ ਸੰਗਰਾਮ ਮੇਲੇ ਵਿਲਾਗੀ ਮਤ ਪਤ ਧਨ ਸੁਖ ਸਹਿਜ ਆਨੰਦਾ ਇੱਕ ਨਿਮਖਨਾ ਵਿਸਰੂ ਪਰਮਾਨੰਦਾ ਹਰ ਦਰਸ਼ਨ ਕੀ ਮਨ ਪਿਆਸ ਕੰਧੇਰੀ ਭਣ ਨਾਨਕ ਭਣਤ ਨਾਨਕ ਸਰਨ ਦਾ ਧੇਰੀ ਬਲਾਵਲ ਮਹੱਲਾ ਪੰਜ।

ਪਾਤ ਪਾਣ ਪ੍ਰਭ ਵੇਦ ਵੇਦ ਲੇਖਿਆ ਪਾਰਾ ਸੋ ਨਹਿਰੋਂ ਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁੱਖ ਭਲਾਇਣ ਬਰਾਵਲ ਮਹੱਲਾ ਪੰਜਵਾ ਕਵਨ ਜਾਣੇ ਪ੍ਰਭ ਤੁਮਰੀ ਸੇਵਾ ਪ੍ਰਭ ਨਾ ਸ਼ੀਲਾ ਕੇਵਾ ਗੁਣ ਬਿਆਨ ਪ੍ਰਭ ਗੈਰ ਕਬੀਰੇ ਉੱਚ ਮਹਿਲ ਸੁਆਮੀ ਪ੍ਰਭ ਮੇਰੇ ਤੂੰ ਪਰੰਪਰ ਠਾਕੁਰ ਮੇਰੇ ਰਾਉ ਇੱਕ ਸੁਭਿ ਨਾਈ ਕ ਦੂਜਾ ਤੂੰ ਵੀ ਜਾਣੋ ਆਪਣੀ ਪੂਜਾ ਕਸ਼ਨ ਹੋਵਤ ਪਾਈ ਜਿਸ ਪ੍ਰਭ ਦੇ ਸੋ ਨਾਮ ਪਾਈ ਕਹੋ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਦਾਨ ਪ੍ਰਭ ਤੇ ਨੀ ਪਾਇਆ ਬਲਾਵਲ ਮਹੱਲਾ ਪੰਜਵਾ ਮਾਤ ਘਰ ਮੈਂ ਆਦਿ ਰੱਖਿਆ ਹਰਾ ਛੋੜ ਵਿਖਿਆ ਫਲ ਚਾਖਿਆ ਭਜ ਗੋਬਿੰਦ ਸਾਹਿਬ ਛੋੜ ਜੰਜਾਲ ਜਪ ਜਾਮਾ ਇਸ ਘਾਰੇ ਮੂੜੇ ਤਪ ਤਨ ਬਿਨਸ ਜਾਏ ਬੇਹਾਲ ਰਾਓ ਤਨ ਮਨ ਤਨ ਆਪਣਾ ਘਰ ਥਾਪਿਆ ਕਰਨ ਹਰ ਇੱਕ ਨਿਮਖ ਨਾ ਜਾਪਿਆ ਮਹਾਂ ਉਹ ਅੰਧਕੂਪ ਭਰਿਆ ਪਾਰ ਉਹਨਾਂ ਮਾਇਆ ਪਟਲ ਵਿਸਰਿਆ ਵੱਡੇ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ

ਸਦਾ ਕਰ ਕਰ ਪਚੇ ਕੰਧੇਰੇ ਮਿਰਤਕ ਫਾਸ ਗਲੇ ਸਿਰ ਪੈਰੇ ਕਹੋ ਨਾਨਕ ਜਪੇ ਜਾ ਨਾਮ ਸਾ ਕੇ ਨਿਕਟ ਨਯਾ ਵੈ ਜਾਮ ਰਾਗ ਬਲਾਵਲ ਮਹੱਲਾ ਪੰਜਵਾ ਕਰ ਚੌਥਾ ਦੋ ਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ।

ਯਾਲ ਮੁਰਸਧਾਰੀ ਛਤਰਪਾਤ ਸੰਤਨ ਕੇ ਖਿਆਲ ਰਹਾ ਵਾਂ ਬੁੱਧ ਗੋਬਿੰਦ ਸੁਨਾਏ ਤੁਰਗੀਤ ਆਰਭ ਜੋ ਨੀ ਜਨਮ ਹੈ ਮਰਹੇ ਵਿਖਿਆ ਵਿਕਰਾਲ। ਸਤਿ ਵਚਨ ਸਾਧੂ ਕਹੇ ਨਿਤ ਜਪੇ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਲਾਵਲ ਮਹਲਾ ਪੰਜਵਾ। ਹੈ ਸਮਾਧ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਾਈ ਸੰਗ ਪ੍ਰਾਨੇ ਅੰਮ੍ਰਿਤ ਗੁਣ ਚੀਂ ਰਹਾਉ। ਜੈ ਜੈ ਕਾਰਜ ਕਰਤਰ ਮੈਂ ਲੋਚੇ ਸਭ ਜੀ ਆਸੋ ਪ੍ਰਸੰਨ ਪੈ ਸਤਿਗੁਰ ਪ੍ਰਭੂ ਕਛ ਬਿਘਨ ਨਥੀ ਆ ਜਾ।

ਭੂੰ ਦਾਰ ਸੁਣ ਮੇਰੀ ਮਨਸਾ ਮਨੇ ਮਾਏ ਸਤ ਦੇਖ ਵਿਚਾਰ ਸੇ ਸਾਧ ਗਰੀ ਜੋਗੀ ਤਜ ਗਏ ਕਰਵਾਰ ਰਹਾਉ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਦੇਹ ਟਮਾਨ ਸਾ ਬਿਨ ਸੀਏ ਕਿਆ ਲੱਗੇ ਗਵਾਰ ਕਹਾਂ ਸੁਭਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚਾਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਆਹ ਤਰਾ ਦੁਆਰ ਜਨ ਨਾਨਕ ਖਰਕਾ ਦਾਸ ਹੈ ਰਾਖ ਪੈਜ ਮਰਾਰ ਬਲਾਵਨ ਮਹਲਾ ਪੰਜਵਾ।

ਨਿਮਕ ਸਵਾਗੋ ਪੰਜ ਸੰਗ ਗੁਰ ਦੇ ਛੋਟੇ ਦੋਖਾ ਰਾਗੋ ਰਿਧੀ ਪ੍ਰਕਾਸ਼ ਪ੍ਰਗਟ ਪਿਆ ਨਿਜ ਪਾਸਰੀ ਜਾਗੋ ਸਨ ਸੁਹਾਗਣ ਅਜ ਸਮਸਤਕ ਪਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤਲਾ ਗੋ ਬਲਾਵਨ ਮਹਲਾ ਪੰਜਵਾ ਲਾਲ ਰੰਗ ਤਿਸਕੋ ਲਾਗਾ ਜਿਸ ਕੇ ਬਣਭਾਗਾ ਮੈਲਾ ਕਦੇ ਨਾ ਹੋਵੀ ਨ ਲਾਗੇ ਦਾਗਾ ਪ੍ਰਪਾਇਆ ਸੁਧਾਇਆ ਮਿਲਿਆ ਸੁਖ ਪਾਏ ਸਹਿ ਸੁਮਾਨਾ ਪੀਤਰੇ ਛੋੜਿਆ ਨਾ ਜਾਏ ਰਾਉ ਜਰਾ ਮਨ ਨ ਵਿਆਪੀ ਫਿਰ ਦੁੱਖ ਨ ਪਾਇਆ ਪੀ ਅਮਤ ਖਾਨਿਆ ਗੁਰਮਤ ਕਰਾਇਆ ਸੋ ਜਾਣੇ ਜਿਨ ਚਾਖਿਆ ਨਾਮ ਮੋਲਾ ਕੀਮਤ ਕਹੀ ਨਾ ਜਾਈਏ ਤਿਆਗ ਕੈ ਮੁਖ ਬੋਲਾ ਸਫਲ ਦਾਸ ਤੇਰਾ ਪਾਰ ਬ੍ਰਹਮੋ।

ਵਾਰੀ ਰਾਵੇ ਚੜ੍ਹਾਈ ਹੋਏ ਤੇ ਇਤਨੀ ਦਰਦਾਰੀ ਸਕਦੇ ਨੇ ਮਨ ਪਿਆ ਬਿਨਸੀ ਅਵਧਾਰੀ ਦਿਨ ਚਿੰਤ ਵਰ ਦੁਖ ਨਾਇਕਨ ਮੈਂ ਜਾਰੀ ਦਇਆ ਮੈਂ ਨਿਕਟ ਵੇਖਣਾ ਇੰਦੁਰਾਰੀ ਤਨ ਮਨ ਸ਼ੀਤਲ ਪਿਆ ਮੁਕਤੇ

ਜਮਦੂਤ ਛੱਡ ਜਾਹੇ ਚੰਡੀ ਕਿਰਪਾ ਦੇ ਛੁੱਟੀਏ ਬਿਨ ਸਯਾਮੇਵ ਸਰੂ ਕਲਾ ਸਮਰਾਸ ਪ੍ਰਭੂ ਰੇ ਗੁਰਦੇਵ ਰਾਉ ਖੋਤ ਖੋਤ ਖੋਜਿਆ ਨਾਮ ਬਨਕੂਰ ਜੀਵਨ ਸੁਖ ਸਭ ਸਾਸ ਪ੍ਰਮਾ ਸਾਪੂਰ ਜਿਤ ਲਾਵਤ ਲਗੇ ਸ਼ਾਮ ਸਭ ਜਾਲੀ ਜਤ ਕਾ ਤੂੰ ਭਰਪੂਰ ਹੋ ਮੇਰੇ ਦੀਨ ਦੇ ਆਲੀ ਸਭ ਤੂੰ ਤੇ ਮਾਗਣਾ ਬਡਭਾਗੀ ਪਾਏ ਨਾਨਕ।

ਆਪਣੇ ਦਾਸ ਰੱਖ ਲਈਏ, ਨਿੰਦਕ ਨਿੰਦਾ ਕਰ ਪਤੇ ਜਮਕਾਲ ਗ੍ਰਸੀ ਰਾਹੁ। ਸੰਤਾਂ ਇੱਕ ਧਿਆਵਣਾ ਦੂਸਰ ਕੋ ਨਾਏ, ਇੱਕ ਸਾ ਕੇ ਬੇਨਤੀ ਰਵੈ ਸਰਵਧਾਏ, ਕਥਾ ਪ੍ਰਾਥਨੀ ਸੁਣੀ ਭਗਤੂ ਕੀ ਬਾਣੀ, ਸਗਲ ਤੋਂ ਖੰਡ ਖੰਡ ਕੀਏ ਜਾਣ ਲੀਏ ਮਾਨੀ, ਸਤ ਵਚਨ ਨਾਨਕ ਕਹੇ ਪ੍ਰਗਟ ਸਭ ਮਾਏ, ਪ੍ਰਭ ਕੇ ਸੇਵਕ ਸਨ ਪ੍ਰਭ ਤਿੰਨ ਕੋ ਭਉ ਨਾਹੀ, ਬਰਾਵਣ ਮੱਲਾ ਪੰਜਵਾ ਬੰਧਨ ਕਾਟੇ ਸੋ ਪ੍ਰਭੋ ਜਾ ਕੇ ਕਲਹਾ, ਸਬਰ ਕਰਮ ਨੇ ਛੂਟੀਆ ਰੱਖ ਵਾਰ ਨਾ ਤੋ ਸੁਨਾਗ ਦਮਾ ਦੇ ਪੂੰਦਿਆ।

ਸਾਹਿਬ ਜੀ ਜਾਂ ਸਭ ਸਾਖ ਸੁਖ ਵਸੇ, ਜੀ ਜਾਂ ਸਭ ਸੁਖ ਵਸੇ ਸਭ ਕੇ ਮਨ ਲੋਚ, ਪਰਮ ਘਰ ਨਿਚਿਤ ਤੇ ਨਾ ਹੀ ਕਛ ਪੋਚ, ਧਨ ਸੋ ਥਾਨ ਬਸੰਤ ਧਨ ਜੈ ਜਪੀਏ ਨਾਮ ਕਥਾ ਕੀਰਤਨ ਹਰਿ ਅਤ ਕਨਾ ਸੁਖ ਸਹਿਜ ਬਸਰਾਮ, ਮਨ ਤੇ ਕਦੇ ਨਾ ਬਿਸਰੇ ਅਨਾਥ ਕੋ ਨਾਥ, ਨਾਨਕ ਲਾਭ ਸੁਨਾਗਤੀ ਜਾ ਕੇ ਸਭ ਖੁਸ਼ਾਤ ਬਲਾਵ ਮਨ ਲਾ ਪੰਜਵਾ, ਜਿਨ ਤੂੰ ਬੰਦ ਕਰ ਛੋਡਿਆ ਪੁੰਨ ਸੁਖ ਮੈਂ ਪਾਇਆ, ਸਦਾ ਸਿਮਰ ਚਰਨਾ।

ਦੇ ਪ੍ਰਾਣੀ ਉਸਨ ਸ਼ੀਤ ਕਰਤਾ ਕਰੇ ਘਾਮ ਤੇ ਕਾਢੇ ਕੀਰੀ ਤੇ ਹਸਤੀ ਕਰੇ ਟੂਟਾ ਲੇ ਗਾਂਢੇ ਅੰਡਜ ਜੇ ਰਾਸੇ ਤਜ ਉਤ ਭੁਜਾ ਪ੍ਰਭ ਕੀ ਏ ਕਿਰਤ ਕਿਰਤ ਕਮਾਵਣ ਸਰ ਫਲ ਰਵੀਏ ਹਰ ਨਿਰਤ ਸਮਤੇ ਕਛੁ ਨ ਹੋਵਣਾ ਸਭ ਪ੍ਰਭ ਸਾਧ ਮੋਹ ਮਗਨ ਊਖੂ ਪੰਧ ਤੇ ਨਾਨਕ ਗੁਰ ਕਾਢ ਬੁਲਾਵਲ ਮਹਲਾ ਪੰਜਵਾ ਖੋਜਤ ਖੋਰਤ ਮੈਂ ਫਿਰਾਂ ਖੋਜੋ ਬਨ ਥਾਨ ਅਛਲ ਛੇਦ ਭੇਦ ਪ੍ਰਭ ਸੇ ਭਗਵਾਨ ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ ਰਹਾਉ ਬਾਨੇ ਆਸ਼ਰਮ ਸ਼ਾਸਤਰ ਸੁਣੋ ਦਰਸ਼ਨ ਕੀ ਪਿਆਸ ਰੂਪ ਨਾ ਦੇਖਣਾ ਪੰਜ ਤੱਤ ਠਾਕੁਰ ਅਵਿਨਾਸ਼ ਉਸ ਰੂਪ ਸੰਤਨ ਕਹੇ ਵੇਲੇ ਜੋਗੀ ਸਿਰ ਕਰ ਕਿਰਪਾ ਜਾ ਕੋ ਮਿਲੇ ਧਨ ਧਨ ਤੇ ਈਸ਼ਰ ਸੁਭੰਤਰ ਸੁਭਾਰੀ ਬਿਨਸੇ ਤੇ ਪਰਮਾਨੰਦ ਤੇ ਪ੍ਰਭੇਟਿਆ ਜਾ ਕੇ ਪੂਰਨ ਕਰਮਾ ਬੁਲਾਵਲ ਮਹੱਲਾ ਪੰਜਵਾ ਜੀ ਜੰਤ ਪ੍ਰਸੋ ਪ੍ਰਸੰਨ ਪਏ ਦੇਖ ਪ੍ਰਭ ਪ੍ਰਤਾਪ ਕਰਜੋ ਤਾਰਿਆ ਸਤਿਗੁਰੂ ਕਰਿਆ ਹਰਿ ਆਪ

ਗੁਰਪੁਰਾ ਜਾਪੀ ਨਿਤ ਕੀਤੀ ਭੋਗ ਸਾਸਨ ਕੇ ਪਾਨੇ ਮਿਲਿਆ ਸੰਯੋਗ ਜਿਸ ਸਿਮਰਤ ਸੁਖ ਪਾਈਏ ਬਿਨ ਸੇ ਵਿਯੋਗ ਨਾਨਕਾ ਸੁਨਾਗ ਦੀ ਕਰਨ ਕਰਨ ਯੋਗ ਰਾਗ ਬੁਲਾਵਲ ਮੱਲਾ ਪੰਜਵਾਂ ਦੋ ਪਦੇ ਕਰ ਪੰਜਵਾਂ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਅਬਰ ਪਾਪ ਸਾ ਤਿਆਗਿਆ।

ਸਾਹਿਬ ਭਾਈ ਨਾਨਕ ਮਿਲੇ ਜੋਤੀ ਜੋ ਸਮਾਨ ਬਲਾਵਤ ਮਹਲਾ ਪੰਜਵਾ ਜਨ ਕਮਲ ਕਾ ਆਸਰਾ ਜੀ ਨੋ ਪ੍ਰਭ ਸਨਾਤ ਜਨ ਪਰੀ ਤਾਂ ਕਾ ਸਤ ਪ੍ਰਤਾਪ ਰੱਖਣਹਾਰ ਅਪਾਰ ਪ੍ਰਤਾ ਕੀ ਨਿਰਮਲ ਸੇਵ ਰਾਮ ਰਾਜ ਰਾਮਦਾਸ ਪੁਰ ਕੀ ਨਿਮ ਗੁਰਦੇਵ ਰਹਾਉ ਸਦਾ ਸਦਾ ਧਿਆਈਏ ਕਿਸ ਵਿਘਨ ਲਾਗੇ ਨਾਨਕ ਨਾਮ ਸਰਾਈ ਹੈ ਪੈ ਦੁਸ਼ਮਣ ਭਾਗੇ ਬੁਲਾਵਲ ਮਹਲਾ ਪੰਜਵਾ ਮਨ ਤਨ ਭਰਾਵ ਰਾਧੀਏ ਮਿਲ ਸਾਹ ਸਮਾਗੇ ਉੱਚਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੇ ਰਾਮ ਨਾਮ ਜੋ ਜਨ ਜਪੇ ਅੰਦਰ ਸਾ ਜਾਗੇ ਤੰਤ ਮਤ ਨੈ ਜੋਈ ਤੇ ਚਾਖ

ਬਣਿਓ ਸੁਹਾਓ ਨਨ ਪ੍ਰਭ ਸੁ ਪ੍ਰਸੰਨ ਪਏ ਬਾਣਿਤ ਫਲ ਪਾਓ ਬਲਾਵਲ ਮਹਲਾ ਪੰਜਵ ਦਾਹ ਤੇਰੇ ਕੀ ਬੇਨਤੀ ਰਿਤ ਕਰ ਪ੍ਰਕਾਸ਼ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਣ ਕੋ ਨਾਸ਼ ਚੰਨ ਕੁਣ ਕਾ ਸਰਾ ਪ੍ਰਾ ਪੁਰਖ ਗੁਣ ਤਾਸ ਕੀਰਤਨ ਨਾਮ ਸਿਮਤ ਰਹੋ ਜਾਵਲਾ ਘਟ

ਧਰਤ ਸੁਹਾਵੀ ਸਫਲਤਾਨ ਪੂਰਨ ਪੈ ਕਾਮ ਕੌਣ ਅਠਾ ਭਰਮ ਮਿਟ ਗਿਆ ਰਵਿਆ ਨਿਤ ਰਾਮ ਸਾਜਨਾ ਕੈ ਸੰਗ ਬਸ ਸੁਖ ਪਰ ਸਹਿਜ ਵਿਸਰਾਮ ਸਾਈ ਘੜੀ ਸੁਰੱਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਪਏ ਸੰਸਾਰ ਮੈਂ ਫਿਰ ਤੇ ਪਹਿ ਨਾਮ ਨਾਨਕ ਤੇ ਸਨਾਗਤੀ ਘੜ ਘੜ ਸਭ ਜਾਨ ਬਲਾਵਲ ਮਹੱਲਾ ਪੰਜਵਾ ਰੋਗ ਮਟਾਇਆ ਪ੍ਰਭ ਪਜਿਆ ਸੁਖ ਸ਼ਾਂਤ ਬਟ ਪ੍ਰਤਾਪ ਆਚਰਜ ਰੂਪ ਹਰ ਕੀ ਨਿਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਨਾ

ਸਤਿਗੁਰ ਆਪਣੇ ਕੋ ਬਲ ਜਾਈ ਜਿਨ ਪੈ ਰੱਖੀ ਸਾਰੇ ਸੰਸਾਰ ਹਉ ਹਰ ਮਹਤਕ ਧਾਰ ਬਾਲਕ ਰੱਖ ਲੀਨੋ ਪ੍ਰਭਾਮਤ ਨਾਮ ਮਾਰਸ ਦੀਨੋ ਦਾਸ ਕੀ ਲਾਜ ਰੱਖੇ ਵੀ ਮਿਹਰਬਾਨ ਗੁਰੂ ਨਾਨਕ ਬੋਲੇ ਧਰ ਗਏ ਪ੍ਰਵਾਨ ਰਾਗ ਬਲਾਵਨ ਮਹੱਲਾ ਪੰਜਵਾਂ ਚੌਪ ਦੇ ਦੋ ਪਦੇ ਕਰ ਸਤਮਾ ਏਕੋ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਯਾਰੋ ਦੀਪਾ ਬਿਨਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਹਾਓ ਵਿਸ਼ਨ ਵਿਸ਼ਨ ਭੈ ਜੋ ਪੇਖਿਓ ਕਹਿ ਨਾ ਜਾਏ ਬੜਿਆਈ ਮਗਨ ਭੈ ਮਾਂ ਸੰਗ ਮਾਤੇ ਓਟ ਪੋਟ ਲਪਟਾਈ ਹਾਲ ਚਾਲ ਨਹੀਂ ਕਛੂ ਜਾਰਾ ਅਹਿਮ ਬੁੱਧ ਨਾਹੀ ਭੋਰਾ ਉੱਚਨ ਉੱਚਾ ਵਿਚਨ ਖੀਚਾ ਹੋ ਤੇਰਾ ਤੂੰ ਮੋਰਾ

ਤਾ ਕਹੋ ਨਾਨਕ ਉੱਚੋ ਉੱਚਾ ਬਰਾਵਨ ਮਹੱਲਾ ਪੰਜਵਾ ਬਿਨ ਹਰ ਕਾਮ ਨਾਪ ਤੇ ਜਾ ਸੋ ਰਾਜਮਾ ਤੂੰ ਲਾਗੇ ਮੋਹਨੀ ਭਾਵ ਤੇ ਰਹਾਓ ਕਨ ਕਾਮਨੀ ਸੇ ਸੋਨੀ ਖੋੜਖਨੇ ਮੈਂ ਜਾਪ ਤੇ ਉਝ ਰਹੋ ਇੰਦਰੀ ਰਸ ਪ੍ਰੇਰਿਓ ਬਿਸ਼ ਠਕੌਰੀ ਖਾਪ ਤੇ ਤਿਣ ਕੋ ਮੰਦਰ ਸਾਸ ਵਾਰਿਓ ਪਾਵ ਚਾਲੇ ਜ ਰਾਮ ਤੇ ਐਸੇ ਗੜ ਮੈਂ ਐਠ ਹਸੀਲੋ ਫੂਲ ਫੁਲ ਕਿਆ ਪਾਵਤ ਹੈ ਪੰਚ ਦੂਤ ਮੂਡ ਪਰ ਠਾਡੇ ਕੇਸ ਗ੍ਰਹੇ ਫਿਰ ਆਪ ਤੇ ਜਿਸਨਾ ਆਵੇ ਅੰਧ ਗਿਆਨੀ ਸੋਰਿਓ ਮਦ ਮਾਪ ਤੇ ਜਾਲ ਪਸਾਰ ਚੋਕ ਵਿਸਥਾਰੀ ਪੰਖੀ ਜਿਉਂ ਪਹਾਵਤੇ ਕੋ ਨਾਨਕ ਬੰਧਨ ਕਾਟਨ ਕੋ ਮੈਂ ਸਤਿਗੁਰ ਪੁਰਖ ਤੇ ਆਵਤ ਹੀ ਬਲਾਵਲ ਮਹੱਲਾ ਪੰਜਵਾ ਹਰ ਹਰ ਨਾਮ ਪਾਰ ਮੋਲੀ ਪ੍ਰਾਣ ਪਿਆਰੋ ਮਨੇ ਧਾਰੋ ਚੀਤ ਚੀਤ ਪੋ ਜੈਸੀ ਪੰਤ ਮੋਲੀ ਰਹਾਓ ਸਹਿ ਸਮਾਇਓ ਗੁਰਹਿ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰਹਿ ਮੁਖ ਲਾਗੋ ਜੁਬਟ ਭਾਗੋ ਸੁਹਾਗੋ ਮਾਰੋ ਕਤੋ ਨਾ ਡੋਲੀ ਰੂਪ ਨਾ ਧੁੱਪ ਨਾ ਗੰਧ ਨਾ ਦੀਪਾ ਉਤ ਪੋਤਿਆਂ ਗਿਅੰਗ ਸੰਘ ਮੌਲੀ ਕੋ ਨਾਨਕ ਪ੍ਰਹਿ ਰਹੀ ਸੁ ਰਵੀ ਸੁਹਾਗਣ ਅਤ ਨੀਕੀ ਮੇਰੀ ਬਣੀ ਖਟੋਲੀ

ਪੂਰਨ ਪੂਰੇ ਅਵਸਾਂ ਪੂਰਨ ਸੀਤਲ ਸ਼ਾਂਤੇ ਆਪਦੇ ਹੀ ਕਾਮ ਕ੍ਰੋਧ ਤ੍ਰਿਸ਼ਨਾ ਹੰਕਾਰਾ ਸੰਤੇ ਹੋਏ ਸਗਲ ਖਈ ਸਤ ਸੰਤੋਖ ਦਇਆ ਧਰਮ ਸੋਚ ਸੰਤਨ ਤੇ ਇਹੋ ਮੰਤ ਲੈ

ਜਨਮ ਲਾਈਏ ਇੱਕ ਦਿਵਦੀਏ ਕਿ ਸਾਂਝੇ ਪਾਈਏ ਕੋ ਸੌ ਜਨ ਕੇ ਜੁਗਤੀ ਧਿਆਈਏ ਰਹੋ ਜੋ ਮਾਨੁੱਖ ਮਾਨੁੱਖ ਕੀ ਸੇਵਾ ਤਿਸ ਕੀ ਲਈ ਲਈ ਭੁੰਜਾਈਏ ਨਾਨਕ ਸਰਨ ਸਰਨ ਸੁਖ ਸਾਗਰ ਮੋਹੇ ਟੇਕ ਤੇਰੋ ਇੱਕ ਨਾਈ ਬਲਾਵਲ ਮਹੱਲਾ ਪੰਜਵਾ ਸੰਤ ਸਰਨ ਸੰਤ ਟਹਿਲ ਕਰੀ ਧੰਦਵੰਦ ਯਾਰ ਸਭ ਜੰਜਾਰੋ ਅਬਰ ਕਾ ਤੇ ਛੂਟ ਪਰੀ ਰਹਾਓ ਸੁਖ ਸਹਿਜਾਰ ਘਨੋ ਨੰਦਾ ਗੁਰ ਤੇ ਪਾਇਓ ਨਾ ਮਹਰੀ ਐਸੋ ਹਰਸ ਬਰਨ ਸਾਖੋ ਗੁਰ ਪੂਰੇ ਮੇਰੀ ਉਲਟ ਧਰੀ ਵੇਖਿਓ ਮੋਹਨ ਸਾਹਿਬ ਕੇ ਸੰਗੀ ਊ ਨ ਕਹੂ ਸਗਲ ਭਰੀ ਪੂਰਨ ਪੂਰੇ ਕਿਰਪਾ ਨੇ ਦਕੋ ਨਾਨਕ ਮੇਰੀ ਪੂਰੀ ਭਰੀ ਬਲਾਵਲ ਮਹੱਲਾ ਪੰਜਵਾ ਮਨ ਕਿਆ ਕਹਿਤਾ ਹੋ ਕਿਆ ਕਹਿਤਾ ਜਾਨ ਪ੍ਰਵੀਨ ਠਾਕੁਰ ਭਰਾ ਮੇਰੇ ਤੁਸੀਂ ਅੱਗੇ ਕਿਆ ਕਹਿਤਾ ਰਹਾਓ ਅਨਬੋਲੇ ਕੋ ਤੁਸੀਂ ਪਛਾਣੇ ਜੋ ਜੀਵਨ ਮੈਂ ਹੋਤਾ ਹਰੀ ਮਨ ਕਾਇ ਕਹਾਂ ਲੋਡਹਿ ਕੀ ਜੋ ਪੇਖਤੇ ਹੀ ਸੰਗ ਸੁਣਤਾ ਐਸੋ ਜਾਨ ਭੈ ਮਨ ਆਉਂਦਾ ਨਬੀ ਉਹ ਕਰਤਾ ਕੋ ਨਾਨਕ ਗੁਰ ਭੈ ਦਿਆ ਰਾਹ ਰੰਗ ਨ ਕਾਬੂ ਲੈਤਾ ਬਲਾਵਲ ਮਹੱਲਾ ਪੰਜਵਾ ਨਿੰਦ ਕੈਸੇ ਹੀ ਝਰ ਭਰੀਏ ਨਿਸ਼ਾਨੀ ਸੁਣੋ ਤੂੰ ਭਾਈ ਜੋ ਕਾਲਰ ਭੀਤ ਗਿਰੀਏ ਰਹਾਓ

ਸਕਤ ਸੁਖਦਾਤਾ ਕਿਰਪਾ ਸਿੰਧ ਬਨੋ ਦਿਆਲ ਕੰਠ ਲਾਏ ਰਾਖੇ ਆਪਣੇ ਕੋ ਜਿਸ ਨੂੰ ਲੱਗੇ ਨਾ ਤਾਤੀ ਬਾਲ ਦਮੋਦਰ ਦਿਆਲ ਸਵਾਮੀ ਸਰਬਤ ਸੰਤ ਜਨਾ ਧਨ ਮਾਲ ਨਾਨਕ ਜਾਚਕ ਦਾਸ ਪ੍ਰਾਵਾਂਗੇ ਸੱਜਣਾ ਕਿ ਮਲੇ ਰਵਾਰ ਬੁਲਾਵਲ ਮਹਲਾ ਪੰਜਵਾ ਸਿਮਰਤ ਨਾਮ ਕੋਟ ਜਤਨ ਪਏ ਸਾਧ ਸੰਗ ਮਿਲ ਹਰ ਗੁਣ ਗਾਏ ਜਮ ਦੂਤਨ ਕੋ ਤ੍ਰਾਸ ਹੈ ਰਾਓ ਜੇ ਤੈ ਪੁਨ ਚਰਨ ਸੇਕੀ ਨਿਮਨ ਤਨ ਪ੍ਰਭ ਕੇ ਚਰਨ ਗਏ ਆਉਣ ਜਾਣ ਪਰਮ ਪੁਨ ਅਠਾ ਜਨ

ਤਾਂ ਪਾਪ ਤੇ ਰਾਖਿਆ। ਕੀ ਕਿਰਪਾ ਗੁਰਚਾਨੀ ਲਾ ਕੇ ਰਾਮ ਨਾਲ ਹਿਰਦੇ ਮੈਂ ਜਾਪ ਰਹਾ ਕਰ ਕਿਰਪਾ ਹਥ ਪ੍ਰਭ ਜੀ ਨੇ ਜਗ ਤੋਂ ਧਾਰਨਾ ਪ੍ਰਤਾਪ ਦੁੱਖ ਬਿਨ ਸੁਖ ਵੰਡ ਪ੍ਰਵੇਸ਼।

ਜਿਸਦੇ ਅਪਜਾ ਦੇ ਪਛਾਣ ਪਰ ਬ੍ਰਹਮ ਪਰਮੇਸ਼ਰ ਦੇ ਆਇਆ ਕੁਸਲਖੇ ਮੋਏ ਕਲਿਆਣ ਰਾਓ ਗੁਰਪੁਰਾ ਭੇਟੇ ਉਲ ਭਾਗੀ ਅੰਤਰ ਜਮੀ ਸੁਖ ਸੁਜਾਣ ਹਰਦੇ ਰਾਖੇ ਕਰ ਆਪਣੇ ਬਰਸਮਰਥਨ ਵਾਣਿਆ ਕੋ ਮਾਣ ਬ੍ਰਹਮ ਭੈ ਬਿਨ ਸਗਾਏ ਖਿੰਨ ਭੀਤਰਾਂ।

ਹਲਤ ਪਲਤ ਪਾਰਵਨ ਸੁਆਰੇ ਕਾਰਜ ਹੋਏ ਸੁਖਦੇ ਪੂਰੇ ਰਾਉ ਹਰਨ ਨਾਮ ਜਲ ਸੁਖ ਸਾਜੇ ਵਜਨ ਹੋ ਸਾਧੂ ਧੂਰੇ ਆਵਣ ਜਾਣ ਰਹਿ ਤਿਤ ਪਾਈ ਜਨਮ ਮੰਨ ਕੇ ਮਿਟੇ ਵਸੂਰੇ ਭਰਮ ਪੈ ਧਰੇ ਛੁੱਟੇ ਪੈ ਜਮ ਕੇ ਘੱਟ ਘੱਟ ਏਕ ਰਹਿਆ ਪਰ ਪੂਰੇ ਨਾਨਕ ਸਰਪ ਨਿਰਧਕ ਪੰਜਨਾਨ ਤਰਵਾਰ ਪੇ ਖਜੂਰੇ ਬਲਾਵ ਮਹਲਾ ਪੰਜਵਾ ਦਰਸ਼ਨ ਦੇਖਤ ਦੁੱਖ ਨਸੇ ਕਬੂ ਨਾ ਹੋਵੋ ਦਿੱਟ ਗੁਰਤਰ ਜੀ ਕੈ ਸੰਗ ਬਸੇ ਰਹੋ ਪ੍ਰੀਤਮ ਪ੍ਰਾਣ ਅਧਾਰ ਸਵਾਮੀ ਪੂਰੇ ਪ੍ਰਵੰਤਰ ਜਾਮੀ ਕੈ ਗੁਣ ਦੇ ਸਾਸ ਸੰਭਾਲੀ ਜਾਗੂ ਤੇਰੇ ਸਾਸ ਸਮਾਰੀ ਸਾਸ ਸਾਸ ਭਰਾ ਤੁਰੇ ਚਿਤਾਰੀ ਕਿਰਪਾ ਕੇ ਨਿਧ ਭਰਾ ਦੀਨ ਦਿਆਲਾ ਜੀ ਜੰਤੀ ਕਰੋ ਪ੍ਰਤਪਾਲਾ ਅੱਠ ਪਿਆ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭਾਪੇ ਬਰਾਬਰ ਮਹੱਲਾ ਪੰਜਵਾ ਤਨ ਧਨ ਜੋਵਨ ਚੜ੍ਹਤ ਗਿਆ ਰਾਮ ਨਾਮ ਕਾ ਭਜਨ ਕਿਨੋ ਕਰਤ ਵਿਕਾਰ ਨਿਸ ਭੋਰ ਪਿਆ ਰਹੋ ਅਨਕ ਪ੍ਰਕਾਰ ਭੋਜਨ ਨਿਤ ਖਾ

ਬਸੰਬਰ ਪੂਰਨ ਸੁਧਾਤਾ ਸਿਵ ਸਮੱਗਰੀ ਭੁਖਣ ਭਰਨ ਦਾਂਤਨਾ ਤੇ ਸਰਵਨਾਥ ਤਰ ਬਲ ਬਲ ਜਾਈ ਹਰ ਕੇ ਚਰਨ ਜੀ ਜੁਗਤ ਵਸ ਮੇਰੇ ਸਵਾਮੀ ਸਰਵ ਸਿੱਧ ਤੁਮ ਕਾਰਨ ਕਰਨ ਆ ਜਗਤ ਪ੍ਰਭ ਰੱਖਦਾ ਆ ਸਿਮਰਤ ਨਾਨਕ ਨਹੀਂ ਡਰਨ ਰਾਗ ਬੁਲਾਵਲ ਮਹੱਲਾ ਪੰਜਵਾਂ ਦੋ ਪਦੇ ਘਰ ਅੱਠਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਨਾਹੀਂ ਪ੍ਰਭ ਸਭ ਕਿਸ ਤੇਰਾ ਆਈ ਗੇ ਨਿਰਗੁਣ ਉਗੇ ਸਰਗੁਣ ਤੇਲ ਕਰਤਵੇ ਸਵਾਮੀ ਮੇਰਾ ਰਹਾਉ ਨਗਰ ਮੈਂ ਆਪ ਬਾਰ ਪੁਨ ਆਪਨ ਪ੍ਰਭ ਮੇਰੇ ਕੋ ਸਗਲ ਵਸੇਰਾ ਆਪੇ ਹੀ ਰਾਜਨ ਆਪੇ ਹੀ ਰਾਜਾ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾਕੋ ਦਰਾਵ ਕਾਸਮ ਬਲਵੰਚਾ ਜਿਹਾ ਜਾਪੇ ਖੁਦਾ ਤਨੇਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦਨਾਈਆਂ ਹੇਰਾ ਬੁਲਾਵਲ ਮਹੱਲਾ ਪੰਜਵਾ ਤੁਮ ਸਮਰੱਥਾ ਕਾਰਨ ਕਰਨ ਢਾਕਣ ਢਾਕ ਗੋਬਿੰਦ ਗੁਰ ਮੇਰੇ ਮੋਹੇ ਅਪਰਾਧੀ ਸਨ ਚੰਨ ਰਹਾਉ ਜੋ ਜੋ ਕਿਨੋ ਸੋ ਤੁਮ ਜਾਣਿਓ ਭੇਖਿਓ ਠੋਰ ਨਾਹੀਂ ਕਾਸ਼ ਢੀਠ ਮੁਕਰਨ ਬੜ ਪ੍ਰਤਾਪ ਸੁਣਿਓ ਪ੍ਰਾਥਮ ਰੋ ਕੋਟ ਗਾ ਤੇਰੋ ਨਾਮ ਹਰਨ ਅਮਰੋ ਸਾਹੁ ਸਦਾ ਸਦਾ ਭੁਲਣ ਤੋਂ ਰੋ ਬਿਰਧ ਪਾਤੋ ਧਰਨ ਕਰਨਾ ਮੈਂ ਕਿਰਪਾਲ ਕਿਰਪਾ ਨੇ ਤੋ ਜੀਵਨ ਪਦ ਨਾਨਕ ਦਰਸ਼ਨ ਬਰਾਬਰ ਮਹੱਲਾ ਪੰਜਵਾ ਐਸੀ ਕਿਰਪਾ ਮੋਹੇ ਕਰੋ।

ਸੰਗਾ ਜਨ ਚਾਰ ਰਾਜ ਮੁਖ ਮਾਥੇ ਲਾਗੀ ਆਸਾ ਪੂਰਨ ਅੰਤਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ।

ਸਾਹ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਝ ਬਿਨ ਜੀਵਨ ਸਰਲ ਕਾਤਰਾਓ ਰੰਕਤੇ ਰਾਹੋ ਕਰ ਸਖਿਨ ਭੀਤਰ ਪ੍ਰਾ ਮੇਰੋ ਨਾਥ ਕੋ ਨਾਥ ਜਲ ਤਗਨ ਮੈਂ ਜਨ ਆਪ ਧਾਰੇ ਕਰ ਆਪਣੇ ਦੇ ਰਾਖੇ ਹਾਥ ਸ਼ੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰ ਸਰਮ ਸਗਲੇ ਦਾਸ ਨਿਤ ਨਾਨਕ ਹਰ ਸੇਵਾ ਪ੍ਰਸਿਆਣ ਸਗਲ ਆਕਾਸ ਬਰਾਬਰ ਮਹਲਾ ਪੰਜਵਾ ਆਪਣੇ

ਜੀਵਨ ਪ੍ਰਾਣ ਹਰ ਧਨ ਸੁਖ ਤੁਮ ਹੀ ਓਮੇ ਪਟਲ ਕਿਰਪਾ ਕਰ ਯਾਰੋ ਜਲ ਬਿਹੁਨ ਮੀਨ ਕਤ ਜੀਵਨ ਦੂਧ ਬਿਨਾ ਰਹਿਣ ਕਤਵਾਰੋ ਜਨ ਅੰਤ ਪਿਆ ਚਰਨ ਕਮਲ ਕੀ ਵੇਖਦਾ ਸੁਆਮੀ ਸੁਸਾਰੋ ਬਲਾਵਲ ਮਹਲਾ ਪੰਜਵਾ ਆਗੇ ਪਾਸੇ ਕੁਸਲ ਭਇਆ ਗੁਰ ਪੂਰੇ।

ਗੁਣ ਆਪ ਗਣ ਪ੍ਰਭ ਕਾਸ਼ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲੈ ਤੁਤ ਵਡਾਈ ਚੁੱਤ ਉਨਾਸੀ ਨਾਨਕ ਤਿਆਰ ਕੀ ਜਾਇਆ ਬਲਾਵਲ ਮਹਲਾ ਪੰਜਵਾ ਬੇਨ ਭੈ ਭਗਤੀ ਤਨ ਕੈਸੇ ਕਰੋ ਨਗਰੋਂ ਪਾਸੋ ਤੋ ਦੁਆਰ ਨਾਨਕ ਸਵਾਮੀ ਆਪ ਭਰੋਸੇ।

ਹੋਈ ਬਿਨ ਪੈ ਪਈਏ ਭਗਤ ਨ ਹੋਈ ਸਭ ਰਤੇ ਸਦਾ ਸੁਖੋਈ ਐਸਾ ਗਿਆਨ ਪਦਾਰਥ ਨਾਮ ਕਰੋ ਭਾਵ ਸਦਾ ਸਦਮਾਨ ਰਹੋ ਗਿਆਨ ਗਿਆਨ ਕਥੇ ਸਭ ਕੋਈ ਕਥ ਕਥ ਬਾਤ ਕਰੇ ਦੁੱਖ ਹੋਈ ਕਦ ਕਹਿਣੇ ਤੇ ਰਹੇ ਨਾ ਕੋਈ ਬਿਨ ਰਸ ਰਾਤੇ ਮੁਦਰਾ ਹੋਈ ਗਿਆਨ ਤੇ ਹਨ ਸਭ ਗੁਰ ਤੇ ਹੋਈ ਸੱਚ ਹੀ ਰਿਹਾ ਸੱਚਾ ਮਨ ਸੋਈ ਮਨ ਮੁੱਖ ਕਥਨੀ ਹੈ ਪਰ ਰਹਿਤ ਨਾ ਹੋਈ ਨਾਮ ਭੁੱਲੇ ਥਾਓ ਨਾ ਕੋਈ ਮਨ ਮਾਇਆ ਬੰਧਿਓ ਸਜਾਲ ਘੱਟ ਘੱਟ ਵਿਆਪ ਰਿਹੋ ਦੇ ਬਿਖ ਨਾਲ ਜੋ ਆਂਜੇ ਸੋ ਦਿਸੇ ਕਾਲ ਕਾਸੀ ਦੁਰ ਦੇ ਸਮਾਲ ਸੋ ਗਿਆਨੀ ਜਿਨ ਸ਼ਬਦ ਲਿਵ ਲਾਈ ਮਨ ਖੋਮੇ ਪਤ ਗਵਾਈ ਆਪੇ ਕਰਤੇ ਪਤ ਕਰਾਈ ਗੁਰਮੁਖ ਆਪੇ ਦੇਵੜੀ ਆਈ ਰਹਿਣ ਅੰਧਾਰੀ ਨਿਰਮਲ ਜੋਤ ਨਾਮ ਬਿਨਾਂ ਝੂਠੇ ਕੁਚਲ ਕਸ਼ੋਤ ਬੇਦ ਪਕਾਰੇ ਭਗ ਸੁਰੋ ਸੁਣ ਸੁਣ ਮਾਨੇ ਵੇਖਿਆ ਜੋਤ ਸ਼ਾਸਤਰ ਸਿਮਰਤ ਨਾਮ ਦਨਾਮ ਗੁਰਮੁਖ ਸ਼ਾਂਤ ਉਤਮ ਕਰਾਮਨ ਮਨਮੁਖ ਜੋਨੀ ਦੁੱਖ ਸਾਵਨ ਬੰਧਨ ਤੂੰ ਟੇਕ ਨਾਮ ਬਸਾਵਨ ਮੰਨੇ ਨਾਮ ਸੱਚੀ ਪਤ ਪੂਜਾ ਕਿਸ ਵੇਖਾਂ ਨਾਹੀ ਕੋ ਦੂਜਾ ਦੇਖ ਕਹੋ ਭਾਵੈ ਮਨ ਸੋਏ ਨਾਨਕ ਕਹੇ ਅਵਰ ਨਹੀਂ ਕੋਏ ਬਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੇ ਇਹ ਮਨ ਪਵਨ ਪਾਪ ਉਚਰੇ ਮਾਇਆ ਮਦ ਮਾਤੇ ਤੇ ਉਸਨਾ ਆਵੇ ਤੇ ਤੁਮਤ ਮਨ ਸਾਚਾ ਪਾਵੇ ਤਨ ਧਨ ਕਰਾ ਤਤ ਸਭ ਦੇਖ ਭਗਵਾਨਾ ਬਿਨ ਨਾਵੇ ਕਿ ਸੰਗ ਨਾ ਜਾਣਾ ਰਹਾਓ ਕੀ ਤੇਰਾ ਸੁਭੋ ਖੁਸ਼ੀਆਂ ਮਨ ਕਹਿ ਤਨ ਲੋਕ

ਸਰੀਰ ਕਰਮ ਕਿਰ ਧਰਤੀ ਗੁਰਮੁਖ ਮਹਾਤਮਾ ਤਤ ਕੜਈਆ ਲਾਲ ਜਵੇ ਨਾਮ ਪ੍ਰਕਾਸ਼ਿਆ ਭਾਂਡੇ ਭਾਉ ਪਵੇ ਤਤਈਆ ਦਰਸ਼ਨ ਦਾਸ ਦਾਸ ਹੋਏ ਰਹੀਏ ਜੋ ਜਨ ਰਾਮ ਭਗਤ ਨੇ ਪਈਆ ਮਨ ਬਦਾਰ ਧਰੋ ਗੁਰਾਗੇ ਗੁਰਪ੍ਰਸਾਦੀ ਮੈਂ ਕਦ ਕਤਈਆ ਮਨੁੱਖ ਮਾਇਆ ਮੋਹ ਵਿਆਪੇ ਮਨ ਤ੍ਰਿਸ਼ਨਾ ਚਲ ਤਤ ਖਈਆ ਗੁਰਮਤ ਨਾਮ ਜਰ ਪਾਇਆ ਗਨ ਬੁਝੀ ਗੁਰਸਦ ਬਝਈਆ।

ਤਜੇ ਘਰੇ ਆਵੇ ਹਰ ਸਾਧੂ ਸਨ ਪਈਆ ਧੀਆਂ ਪੂਰਤ ਛੋਟ ਸੰਨਿਆਸੀ ਆ ਸਾਸ ਮਨ ਬਹੁਤ ਕਰਈਆ ਆਸ ਕਰੇ ਨੇ ਬੂਜੇ ਗੁਰ ਕੇ ਸ਼ਬਦ ਆ ਸੁਖ ਲਈਆ ਉਪਜੀ ਤਰਕ ਦਿਗੰਬਰ ਹੋਆ ਮੰਦ

ਕਰ ਲਈ ਆਸਣ ਸਿੱਧ ਸਿੱਖੇ ਬਹੁ ਤੇਰੇ ਮਨ ਮੰਗੇ ਸਿੱਧ ਚੇਟਕ ਚੇਟ ਗਈ ਆ ਤ੍ਰਿਤ ਸੰਤੋਖ ਮਨ ਸ਼ਾਂਤ ਨਾ ਆਵੇ ਮਿਲ ਸਾਧੂ ਤਿਵਤ ਹਰ ਨਾਮ ਸਿੱਧ ਪਈਆ ਅੰਡ ਜੇਰਾ ਸੇਤਾ ਜੋਤ ਬੁੱਧ ਸਭ ਵਨ ਰੂਪ ਜੀ ਜੰਤ ਪਈਆ ਸਾਧੂ ਸਨ ਪਰੇ ਸੋਭਰੇ ਖੱਤਰੀ ਬ੍ਰਾਹਮਣ ਸੂਦ ਵੈ ਚੰਡਾਲ ਚਨਈਆ ਨਾਮਾ ਜੈ ਦਿਓ ਕਮੀਰ ਤਲੋਚਨੋ ਜਾਤ ਰਵਦਾਸ ਚਮਿਆ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਧਨ ਧੰਨਾ ਜੱਟ ਸਹਿਣ ਮਿਲਿਆ ਹਰ ਦਈਆ ਸੰਤ ਜਨਾ ਕੀ ਯਾਰ ਪੈਜ ਰਖਾਈ ਭਗਤ ਵਸ਼ ਲੰਗੀ ਕਰ ਕਰਈਆ ਨਾਨਕ ਸਨ ਪਰੇ ਜੀਵਨ ਹਰ ਹਰ ਕਿਰਪਾ ਧਾਰ ਖਈਆ ਬਲਾਵਲ ਮੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਵਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਰਾਮ ਗੁਰ ਮੋਹਨ ਮੋਹ ਮਨ ਲਈਆ ਹੋ ਅਕਲ ਬਿਕਲ ਪਈ ਗੁਰ ਦੇਖੇ ਹੋ ਲੋਟ ਪੋਟ ਹੋਏ ਪਈਆ ਰਾਓ ਹੋ ਨਿਰਖਤ ਫਿਰੋ ਸਾ ਦੇ ਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਾਹੀਆ ਮਨ ਤਨ ਕਾਟ ਦਿਓ ਗੁਰ ਆਗੇ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣ ਸੰਦੇਸ਼ਾ ਦੇ ਪ੍ਰਭ ਕੇਰਾ ਰਿਦੇ ਅੰਤਰ ਮਨ ਤਨ ਮਿੱਠ ਲਗਈਆ ਮਾਸਕ ਕਾਟ ਦਿਓ ਚੰਨਾ ਤਾਂ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ

ਹਰ ਹਰ ਸਾਹਿਬ ਭੋ ਕਰੇ ਬ੍ਰਹਮੇ ਰਾਮ ਤੇ ਸਾਗੇ ਜੀਓ ਘੱਟ ਘੱਟ ਪਈਆ ਹਰ ਹਰ ਹਰ ਕੰਠ ਹੈ ਬਣਿਆ ਮਨ ਮੋਤੀ ਚੋਰ ਵੱਡ ਗਹਿਨ ਕਨਹਈਆ ਹਰ ਹਰ ਸਾਦਾ ਸੇਵ ਸ਼ਾਹੀ ਭਰਾ ਛੋੜ ਨਾ ਸਕੇ ਬਹੁਤ ਮਨ ਪਈਆ ਕਹੇ ਪ੍ਰਭ ਅਵਰ ਅਵਰ

ਜੋ ਮਾਂ ਖੁਦਿਆਰਥ ਭੋਗ ਜੋ ਮਾਧ ਪੁਰਤੇ ਹੇਤ ਹਰ ਸਿਮਰ ਨਾਨਕ ਨੇਤ ਜਿਉਂ ਦੀਪ ਭਤਨ ਪਤੰਗ ਜਿਉਂ ਹੋਰ ਜਿਉਂ ਚੋਰ ਹੈ ਤਨ ਸੰਗ ਬੈਗਲੇ ਕਾਮੇ ਬੰਦ।

ਤਤ ਅਕਾਸ਼ ਕੀ ਵੈਸ਼ਨ ਕੋ ਥਾਉ ਰਾਤ ਅਨੰਤ ਕੀ ਭਉ ਭਾਉ ਜਿਨ ਕੀ ਕਰ ਵੇਖਣਾ ਰਾਵ ਨ ਦੂਜਾ ਸੱਜਣਾ ਰਾਤ ਚਿਆ ਬ੍ਰਹਮਾ ਵਿਸ਼ਨ ਮਹੇਸ਼ਾ ਦੇਵੀ ਦੇਵ ਪਾਏ ਵੇ ਸਭ ਜੋਤੀ ਜਾਤੀ ਗੰਦ ਨਾ ਵੇ ਜਨ ਸਾਜੀ ਕਸੋ ਕਿਵੇਂ ਪਾਵੇ ਇਹ ਦਿਨ ਪਾਏ ਰਿਹਾ ਭਰਪੂਰ ਕਿਸ ਨੇੜੇ ਕਿਸ ਆਖਾਂ ਦੂਰ ਚੌਥ ਪਾਏ ਚਾਰੇ ਵੇਦਾ ਖਾਣੀ ਚਾਰੇ ਬਾਣੀ ਭੇਦਾ ਅੱਠ ਦਸਾਂ ਖੱਟ ਤੀਨੋ ਪਾਏ ਸੁਭੁਜੇ ਸਾ ਬੁਝਾਏ ਤਿੰਨ ਸਮਾਵੇ ਚੌਥੇ ਪਾਸਾ

ਕੱਢਦਾ ਸਿੰਘ ਦਾ ਸਾਹ ਜੀ ਆਨੰਦ ਸ਼ਬਦ ਨਾਲ ਬਾਜੀ ਜੀ ਪ੍ਰਭਾਵਿਤ ਮਹਿਲ ਬੁਲਾਵੇ ਸ਼ਬਦੀ ਭੇਦੀ ਤੋਂ ਬਦਭਾਵੀ ਕਰ ਕਰ ਸਮੇਂ ਜਲ ਜਾਵੀ ਸਾਚੀ ਸਾਚੀ ਸਾਹ ਸਮਾਹੀ ਸਪਤਮੀ ਸਭ ਸੰਤੋਖ ਸਰੀਰ ਸਾਹ ਸੁਮੰਦ ਭਰੇ ਨਿਰਮਲ ਨੀਰ ਮਜਨ ਸੀਲ ਸਚ ਦੇ ਵਿਚਾਰ ਗੁਰ ਕੈ ਸ਼ਬਦ ਭਾਵੇ ਸਭ ਪਾਰ ਮਨ ਸਾਚਾ ਮੁਖ ਸਾਚਾ ਸਭਾਈ ਸਜਨ ਸਾਹੇ ਠਗਨ ਪਾਈ ਅਸ਼ਟਮੀ ਅੱਠ ਸਿੱਧ ਬੁੱਧ ਸਾਧੇ ਸਚ ਨੇ ਕੇਵਲ ਕਰਮ ਹਰਾਧੇ ਪੌਣ ਪਾਣੀ ਅਗਨੀ ਬਸਰਾਓ ਤਹੀ ਨਿਰੰਜਨ ਸਾਚੋ ਨਾਓ ਤਸਮੈ ਮਨ ਮਾਰੇ।

ਨੂੰ ਸੱਚ ਮੈਣ ਲਾਗੇ ਪ੍ਰਭਾ ਪਾਗੇ ਬੋਲੋ ਤੁਸਕਾ ਚੇਤਾ ਕੇ ਜਿਵੇਂ ਸਾਗਾ ਜਾ ਕੇ ਵੈ ਜਾਣ ਹੋ ਆਸਤਰ ਜੀਤ ਸਾਚ ਰੰਗ ਮਾਣ ਹੋ ਇੱਕ ਹਾਸੀ ਇੱਕ ਦੇ ਪਸਾਵੇ ਹੈ ਸਮਾਂ ਤੋਂ ਜੋ ਕਾਮ ਹੈ ਹਲ ਪਾਵੇ ਬਾਤਾ ਤੋਂ ਜੀਨੇ ਬਗਣ ਤਾਂ ਰਾਜ ਤੱਤ ਨੇ ਬੀਨ ਲੈ ਬੋਲ ਨਿਰਾਰ ਨੇ ਕੇਵਲ ਸੂਚੀ ਸੱਚ ਨੇ ਲਾਗੇ ਮਾਲ ਜਦ ਵੇਖੋ ਤਾਂ ਏਕੋ ਏਕਾ ਹੋ ਜੀਵ ਪਾਏ ਵੇਖੋ ਵੇਕਾ ਫਲੋ ਹਰ ਕੀਏ ਫਲ ਜਾਏ ਰਸ ਖਸ ਖਾਏ ਸਾਧ ਗਵਾਏ ਕੂੜੇ ਲਾਲ ਚਲਾਵਟੇ ਲਵਟਾਏ ਛੂਟੇ ਪ੍ਰਮੁੱਖ ਸਾਚ ਕਮਾਏ ਦੁਆ ਸਮੁੰਦਰਾ ਮਨ ਅਧੂਤਾ ਐਨ ਸਜਾ ਕੇ ਕਵਿ ਨਾ ਸੂਤਾ ਜਾਗਤ ਜਾ ਰਹੇ ਲਿਵਲਾਏ ਗੁਰਪਾਚੇ ਸਤਕਾਲ ਨਾ ਖਾਏ ਅਤੀਤ ਪਏ ਮਾਰੇ ਬਰ ਆਈ ਪ੍ਰਾਂਥਨਾ ਤਹਿ ਲਿਵਲਾਈ ਦੁਆਸੀ ਦਇਆ ਦਾਨ ਕਰ ਜਾਣੇ ਬਾਹਰ ਜਾ ਤੋ ਪਿਤਰਿਆਣੇ ਵਰਤੀ ਵਰਤ ਰਹੇ ਨੀ ਕਾਮ ਜਪਾ ਜਾਪ ਜਪੇ ਮੁਖ ਨਾਮ ਤੀਨ ਭਵਨ ਮੈਂ ਇੱਕੋ ਜਾਣੇ ਸਭ ਸੁਖ ਸਾਨੂੰ ਸਾਚ ਪਛਾਣੇ ਤੇਸ ਤਰ ਬਸਮਤ ਕਨਾਰੀ ਅੰਮ੍ਰਿਤ ਮੂਲ ਸਿਖਰ ਲਿਵਤਾਰੀ ਡਾਡਰ ਮਰੇ ਨਾ ਬੂਡੇ ਕੋਏ ਨਿਰ ਡਾਬੂ

ਮਟਕੀ ਦਾਤ ਤਰੀ ਅਲਿਵਲਾਈ ਰਾਵ ਲਿਵਲਾਈ ਹਰ ਸਿਉਂ ਰਹੀ ਗੋਲ ਸਹਿਜ ਸ਼ਬਦ ਸ਼ਿਕਾਰੀਆ ਕਰ ਜੋੜ ਕਰ ਪੈ ਕਰ ਬਣਾ ਸੀ ਮੇਰੋ ਸੱਚ ਪਿਆਰੀਆ ਭਗਤ ਧਨ ਪਾਏ ਭਗਤੀ ਦੇਣ ਦੀ

ਕਾ ਸਲੋਕ ਹਰ ਪ੍ਰਭ ਸੱਜਣ ਲੋੜ ਲਓ ਅਮਨ ਬਸੂਰ ਭਾ ਗੁਰਪੁਰੇ ਵਿਖਾ ਲਿਆ ਨਾਨਕਾ ਲੇ ਵਿਰਾਗ ਸ਼ੰਤ ਮੇਰਾ ਪ੍ਰਭ ਰਾਮ ਬਣਾਇਆ ਮੈਂ ਵਖ ਜਾਗੇ ਰਾਮ ਗੁਰਮਤ ਮਟਾਇਆ ਰਾਲੇ ਲਾਗੇ ਰਾਮ ਅੰਤਲ ਕਮਲ ਪ੍ਰਕਾਸ਼ਿਆ ਗੁਰਜਨ ਜਾਗੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਪ੍ਰਭ ਗਾਜ ਰਾਮ ਹਰ ਪ੍ਰਭਾਰ ਮਨ ਪਾਇਆ ਰਾਣਾ ਵਧਾਈ ਰਾਮ ਗੁਰਪੁਰੇ ਪ੍ਰਭ ਪਾਇਆ ਰਾਲੇ ਵਲਾਈ ਰਾਮ ਅਗਿਆਨ ਹਨੇਰਾ ਕੱਟਿਆ ਜੋਤ ਪ੍ਰਗਟਿਆਈ ਰਾਮ ਜਨ ਨਾਨਕ ਨਾਮ ਧਾਰ ਹੈ ਹਰ ਨਾਮ ਸਮਾਈ ਰਾਮ ਧਨ ਹਰ ਪ੍ਰਭ ਪਾਇਆ ਰੇ ਰਾਵਿਆ ਜਾ ਹਰ ਪ੍ਰਭ ਪਾਈ ਰਾਮ ਅਕੀਮ ਪ੍ਰੇਮ ਸਾਈਆਂ ਜਿਉਂ ਬਿਲਕ ਮਿਸਾਈ ਰਾਮ ਗੁਰਪੁਰੇ ਹਰ ਮੇਲਿਆ ਰਸ ਗਾਈ ਰਾਮ ਜਨ ਨਾਨਕ ਨਾਮ ਬਿਲਸਿਆ ਰਾਲੇ ਵਲਾਈ ਰਾਮ ਹਾਂ ਮੂਰਖ ਮੁਕਤ ਮਿਲਾਇਆ।

ਰਾਮ ਮੱਲਾ ਭਜੋ ਆਸ਼ਾਂ ਦੇ ਕੋ ਅੰਗਦ ਉਦਾਸ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਵਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੇ ਵੱਡੇ ਭਾਗੇ ਕਵ ਮਿਲੀਏ ਪੂਰਨ ਪਤੇ ਸਹਿਜ ਸਮਾਏ ਗੁੰਦ ਪਾਈਏ ਦੇਹੋ ਸਖੀ ਮੋਏ ਮਤੇ ਦਿਨ ਰਹਿ ਠਾਡੀ ਕਰੋ ਸੇਵਾ ਪ੍ਰਭ ਕਵਨ ਜੋਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲਿਹੋ ਮੋਏ ਲੜ ਲਾਇਓ ਭਇਆ ਸਮਾੜਾ ਰਤਨ ਸਾ ਰਾਮ ਖੋਜੀ ਗੋਲਦਾ ਸੰਤਰਮਾ ਰਾਮ ਮਿਲੇ ਸੰਤ ਪਿਆਰੇ ਦਇਆ ਤਾਰੇ ਕਥੇ ਕਥ ਵਿਚਾਰੋ ਇੱਕ ਚੇਤ ਇੱਕ ਮਨ ਧਿਆਏ ਸਵਾਮੀ

ਪੋਤੀ ਈਆ ਨਾਮ ਸਭ ਰਸ ਭੋਗੋ ਗੁਣਵੰਤ ਨਾਨਕ ਹਰ ਸੰਤ ਮੇਲੀ ਪ੍ਰਭ ਕੰਧ ਕਰਨ ਯੋਗੋ ਭਵਨ ਸੁਹਾ ਬੜਾ ਧਰਸ ਭਾਗੀ ਰਾਮ ਪ੍ਰਭ ਘਰਿਆ ਜਿਹੜਾ ਗੁਰਤਾ ਨੀ ਲਾਗੀ ਰਾਮ ਗੁਰਤਾ ਲਾਗੀ ਸਾਹਿਬ ਜਾਗੀ ਸਗਲੇ ਸ਼ਗੁਨੀਆ ਮਾਇਰੀ ਆਸ ਪੂਰੀ ਹੀ ਸੰਤ ਧੂਰੀ ਹਰ ਮਿਲੇ ਕੰਧ ਵਿਛੰਨੀਆ ਆਨੰਦ ਅੰਦਰ ਵਜੇ ਵਾਜੇ ਹਨਮਤ ਮਾਤ ਨੇ ਕੀ ਤਿਆਗੀ ਬਲਵੰਤ ਨਾਨਕ ਸਾਨੂੰ ਸਵਾਮੀ ਸੰਤ ਸਾਨੂੰ ਲਾਗੀ ਬਲਾਵਲ ਮਹਲਾ ਪੰਜਵਾ ਭਾਗ ਸੁਲੱਖਣਾ ਹਰ ਕੰਧ ਮਹਾਰਾਜ

ਹੋਏ ਅਨਤ ਖਤਮ ਨਤ ਆਵੈ ਨਿਰਵੰਤ ਨਾਨਕ ਮਿਲੇ ਸੰਗ ਸਾਜਨ ਅਮਰਪਦ ਵੀ ਪਾਵੈ ਬਿਸਮਨ ਬਿਸਮ ਪਈ ਕੇ ਗੁਣ ਬਨਾਸੀ ਰਾਮ ਕਰ ਗਏ ਪੂਜਾ ਗਹੀ ਕਾਠੀ ਜਮਕੀ ਬਾਸੀ ਰਾਮ ਕੰਗਾ ਪੂਜਾ ਅਸਲੀ ਨੀ ਦਾਸ ਕਿੰਨੀ ਔਂਕਰ ਦੋਤ ਜਣਾਇਆ ਮਲਨ ਮੋਹ ਵਿਕਾਰ ਨਾਠੀ ਦਿਸਨੇ ਮਰਿਆਇਆ ਜਗਤਾਰੀ ਮਨ ਪਿਆਰੀ ਮਹਾਤਮਤ ਨਾਸੀ ਪ੍ਰਸਾਦ ਨਾਥ ਗਭਾਈ ਨਿਰਮਲ ਰਾਮ ਲੇ ਅਵਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਬ੍ਰਹਮ ਦੀ ਸੇ ਬ੍ਰਹਮ ਸੁਣੀਏ ਜਗਤ ਜਾਣੀਏ ਆਤਮ ਸਾਰਾ ਕਰਨ ਵਾਲਾ ਪ੍ਰਭਨਾ ਨੇ ਜਾਣੀਏ ਆਪ ਕਰਤਾ ਭਗਤਾ ਆਪ ਕਰਨ ਕੀ ਹੈ ਪਰਮਾਤਮਾ ਨਾਨਕ ਸੇ ਜਾਣੇ ਜਿਨੀ ਆ ਰਸ ਪੀਆ ਬਲਾਵਨ ਮੱਲਾ ਪੰਜੋ ਆ ਸ਼ਾਂਤੇ ਕੋ

ਹੋਈ ਦਾਸ ਦਾਸੀ ਤਾਂ ਤਾਂ ਜੀ ਉਦਾਸੀ ਬਹੁਤ ਦੀਨਤਾ ਵਾ ਨਾਨਕ ਪਿਆ ਪੈ ਕਰੋ ਕਿਰਪਾ ਤਾਂ ਮੰਗਲ ਗਾਵਾਂ ਅੰਮ੍ਰਿਤ ਪ੍ਰੇ ਕਾ ਨਾਮ ਮੰਦਲੀ ਟੋਣੀ ਉਹ ਜੋ ਹੋਏ ਬਹੁ ਪ੍ਰਕਾਰ ਸੁੰਦਰ ਮੋਹਣੀ ਮੋਹਣੀ ਮਾਂ ਬਚਿੱਤਰ ਚਾਂਚਲ ਅਨਕ ਭਾਵ ਦਿਖਾਵ ਇਹ ਹੋਏ ਢੀਠ।

ਹੀ ਆ ਪ੍ਰਾਣ ਪਤੇ ਲਾੜ ਲਾ ਲੜਾਈ ਦਾ ਮੈਂ ਮਿਲ ਹਮਾਰੀ ਹੋਏਗਾ ਤੇ ਜੀ ਚਿਤ ਵੋ ਮਿਟਣ ਧਾਰੇ ਜਿਉਂ ਆ ਸਕਵੀ ਦਿਨ ਚਰੇ ਨਾਨਕ ਪਿਆਪੇ ਪੈ ਸੰਗ ਮੇਲੀ ਮਛਲੀ ਨੀਰ ਨਾ ਵੀ ਸਰ ਧਨ ਧਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ ਸੇਲਾ ਬਨਾਰਾ ਹਰ ਹਰਾ ਸਵਾਮੀ ਸੁਖੇ ਗਾਮੀ ਅੰਤ ਮੰਗਲ ਦਾਸ ਕਣਾ ਨਵਲ ਨਵ ਤਨ ਨਾਉ ਬਾਲਾ ਕਵਨ ਰਸਨਾ ਗੁਣਪਣਾ ਮੇਰੀ ਸੇਜ ਸੋਹੀ ਦੇਖ ਮੋਈ ਸਗਲ ਸਹਿਸਾ ਬਨਾ ਦੁਖਰਾ ਨਾਨਕ ਪੇ ਆਮ ਪੇ ਮੇਰੀ ਆਸ ਪੂਰੀ ਮਿਲੇ ਸਵਾਮੀ ਪਰੰਪਰਾ ਬਰਾਵਲ ਮੱਲਾ ਪੰਜ ਵਾ ਸ਼ਾਂਤ ਮੰਗਲੇ ਕੋੰਗਾ ਸੁਖਦਾ ਸਲੋਕ ਸੁੰਦਰ ਸ਼ਾਂਤ ਦਿਆਲ ਪ੍ਰਭ ਸਰਸਵਾਨ ਪੀਓ ਸੁਖ ਪੇਟ ਗੇ ਨਾਨਕ ਸੁਖੀ ਹੋ ਤੇ ਜੀਓ ਸ਼ਾਂਤ ਸੁਖ ਸਾਗਰ ਪੂਰਾ ਪਾਈਏ ਜਾਓ ਵੇ ਭਾਗੋ ਰਾਮ ਮਨ ਮਨ ਵਿਚਾਈ ਆ ਚਾਨੀ ਲਾ ਗੁਰਾਮ ਛੋੜ ਸਿਆਣ ਚਾਤਰੀ ਗੁਰੂ ਰਾਮ ਨਾਨਕ ਪ੍ਰਸਨਾਈ ਰਾਮ ਰਾਏ ਸਿਰ ਸੁਹਾਗੋ ਰਾਮ ਸੋ ਪ੍ਰਭ ਤਾਜ ਕਦ ਲਾਗੀਏ ਜਿਸ ਬਿਨ ਮਰ ਜਾਈਏ ਰਾਮ ਲਾਜ ਨਾਵ ਗਿਆਨ ਮਤੀ ਤੁਰ ਜਨ ਬਰਮਾਈਏ ਰਾਮ ਪਦ ਪਾਮ ਰੱਬ ਤਿਆਗ ਕਰੇ ਗੋ ਕਦਾਈ ਰਾਮ ਨਾਨਕ ਭਗਤ ਪਾਓ ਦਿਆਲ ਕੀ ਪਦ ਪਾਈਏ ਰਾਮ ਰਿਗਵਾਲ ਚਰੇ ਬਲ ਗਈਏ ਦੋ ਚਾਰ ਨੂੰ ਦੱਸਣਾ ਰਾਮ ਭਰਾ ਭਗਤ ਬਸਲ ਸੇਵੀ ਖਾਇਆ ਖਾ ਕ੍ਰਿਸ਼ਨਾ ਰਾਮ ਬ੍ਰਹਮ ਹੋਈ ਦੁੱਖ ਨਾ ਜਾਣ ਹੀ ਕੋੜ ਜੋਨੀ ਬਸਣਾ ਰਾਮ ਨਾਨਕ ਨਾਨਕ ਬਿਨ ਹਰੇ ਅਵਜੇ ਜਾਣਾ ਬੇਟਾ ਕਿਰਮ ਪਸਮਾ ਰਾਮ ਲਾਏ ਬਿਰੋ ਭਗਵੰਤ ਸਿੰਘ ਮਿਲ ਬਰਾਗ ਰਾਮ ਚੰਦਨ ਚੀਰ ਸੁਗੰਧ ਰਸਾ ਹਮੇ ਬਸਤਿਆ ਗਾ ਰਾਮ ਇਸ ਲੋਲੀ ਆ ਸੇਵਾ ਜਾਗਣ ਰਾਮ ਨਾਨਕ ਜਨ ਪ੍ਰਾਪਾਇਆ ਆਪਣਾ ਸਾ ਟਲ ਸੁਹਾਗਣ ਰਾਮ ਬਲਾਵਲ ਮੱਲਾ ਪੰਜ ਵਾਰ ਖੋਜ ਉਠ ਭਾਗੀ ਉਮਰ ਸਾਧੂ ਸੰਘੇ ਰਾਮ ਗੁਣ ਗੋਬਿੰਦ ਸਦ ਗਾਈਏ ਪਾਰ ਬ੍ਰਹਮ ਕੇ ਰੰਗੇ ਰਾਮ ਸੋ ਪ੍ਰਭ ਸਾਧੀ ਸੇਵੀਏ ਪਾਈਏ ਫਲ ਮੰਗੇ ਰਾਮ ਨਾਨਕ ਪ੍ਰਭ ਸੁਨਾਤੀ ਜਾ ਵਤਨੰਗੇ ਰਾਮ ਏਕ ਤਿਲ ਪ੍ਰਭ ਨ ਵਿਸਰੇ ਜਨਾ ਸਭ ਕੇ ਦੀਨਾ ਰਾਮ ਉਠ ਭਾਗੀ ਮਿਲਾ ਬੜਾ ਗੁਰਮੁਖ ਫਿਰ ਚੀਨਾ ਰਾਮ ਪਾਪ ਕਰਤਾਮ ਤੇ ਕਾਢਿਆ ਹਰੇ ਆਪਣਾ ਲੀਨਾ ਰਾਮ ਨਾਮ ਜਾਤ ਨਾਨਕ ਜੀਵੇ ਸੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਰੈਣੇ ਪਏ ਪਾਰ ਕਰਾਮੀ ਰਾਮ ਗੁਣ ਗਾਵਤ ਗੋਬਿੰਦ ਕੇ ਸਭ ਸੁਭਜਾਮੀ ਰਾਮ ਨਾਨਕ ਉਦਰੇ ਜਾ ਪਰੇ ਸਭੂ ਕਾ ਸਵਾਮੀ ਰਾਮ ਰਸ ਭੰਨ ਅੜੇ ਆਪਣੇ ਰਾਮ ਸੰਗੀ ਸੇ ਲੋਨੀ ਕੇ ਰਾਮ ਪਿਓਰਾ ਪੇਰ ਦੇ ਛਾ ਪੁਨੀ ਅਮਰ ਸਾਜਨ ਜੀ ਕੇ ਰਾਮ

ਹਰ ਸੁਖ ਹਰ ਸੁਖ ਪੱਲਰ ਤਿਆਗਿਆ, ਹਰ ਸੁਖ ਪੱਲਰ ਤਿਆਗਿਆ ਨਾਮ ਸਾਧੂ ਪਾਏ। ਮਨ ਮੁਖ ਅਗਿਆਨੀ ਅੰਦਲੇ ਜਨਮ ਮਰੇ ਫਿਰੇ ਆਵੇ ਜਾਏ, ਕਾ ਸਿਧਨਾ ਆਪਣੀ ਅੰਦਗਿਆ ਪਛਤਾਏ, ਜਿਸ ਕਰਮ ਵੇ ਤੇ ਸੁਗ ਮਰੇ, ਤੂੰ ਹਰ ਨਾਮ ਧਿਆਏ, ਨਾਮ ਰਤੇ ਜਨ ਸਦਾ ਸੁਖ ਪਾਇਨ, ਜਨ ਨਾਨਕ ਤਨ ਬਲ ਜਾਏ। ਮਹਲਾ ਤੀਜਾ, ਆਸਾ ਮਨਸਾ ਜਗ ਮੋਹਣੀ, ਜਿਨ ਮੋਇਆ ਸੰਸਾਰ ਸਮ ਸਭ ਕੋ, ਜਮ ਕੇ ਚੀਰੇ ਵਿੱਚ ਹੈ ਜੇ ਤਾਂ ਸਭ ਘਰ ਹੁਕਮੀ, ਜਮ ਲੱਗਦਾ ਸੋਭਰੇ ਜਿਸ ਬਖਸ਼ੇ ਕਰਤਾਰ, ਨਾਨਕ ਗੁਰ ਪ੍ਰਸਾਦੀ ਮਨ ਤਾਂ ਤਰੇ ਜਾਂ ਛੋਟੇ ਹੰਕਾਰ, ਆਸਾ ਮਨਸਾ ਮਾਰੇ ਨਿਰਾਸ ਹੋਏ, ਗੁਰਸਾਜੀ ਵਿਚਾਰ ਪੌੜੀ, ਜਿੱਥੇ ਜਾਈਏ ਜਗਤ ਮੈਂ ਤਿੱਥੇ ਅਰਸਾ ਆਈ, ਸੱਗੇ ਸਭ ਆਪੇ ਵਰਦਾ ਸੱਚਾ ਨਿਆਈ, ਕੁੜਿਆਰਾ ਕਿਵੇਂ ਫਿਟਕੀਏ ਸੱਚਾ ਭਗਤਾਂ ਨਿਆਈ, ਸਤਿ ਸਾਹਿਬ ਸੱਚਾ ਨਿਆਵੇ ਸੱਚ ਸਿੰਦਨ ਵਿਛਾਈ, ਜਨ ਨਾਨਕ ਸੱਚ ਦਾ ਤਿਆਗ ਨੁਕਸ ਪਾਈ ਸੁਰੋਗ ਮਲਾ ਤੀਜਾ ਪੂਰੀ।

ਕਹਾਣੀ ਸਭ ਸਿਹਟ ਗੋਲੇ ਕਰ ਸਤਿਗੁਰ ਅੱਗੇ ਕਰ ਕਮਾਵ ਗਾਉਂਦੀ ਹਰ ਸੇਵਕੀ ਸੇਵੜਿਆਈ ਦੇ ਕੁਵਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਰ ਸਾ ਮਾਰ ਕੱਢੀਏ ਹਰ ਹਰ ਕਿਰਪਾਲ ਹੋਆ ਭਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈ ਇਹ ਸਲੋਕ ਮਲਾ ਤੀਜਾ ਅੰਦਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੀ ਦੁੱਖ ਵਿੱਚ ਕਰ ਕਮਾਵਣੀ ਦੁੱਖ ਵਰਤੇ ਦੁੱਖ ਆ ਗਏ ਕਰਮੀ ਸਤਿਗੁਰ ਪਾਠੀ ਭੇਟੀਏ ਤਾਂ ਸੱਚ ਨਾਲ ਲਾਗੇ ਨਾਨਕ ਸਾਹਿਬ ਜੀ ਸੁਖ ਅੰਦਰੋਂ ਭਰਾਪ ਵਾਗੇ ਸਰੋਕ ਮਹਲਾ ਤੀਜਾ ਗੁਰਮੁਖ ਸਦਾ ਰੰਗ ਹੈ ਹਰ ਕਾ ਨਾਮ ਪਾਇਆ ਗੁਰਮੁਖ ਵੇਖਣ ਪੁਰਾਣਾ ਨਾਮ ਜਸ ਕੋ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਕਾਸ਼ ਹੈ ਅਤੇ ਮੇਰਾ ਗਿਆਨ ਦੇਰ ਚੁਕਾਇਆ ਮਹਲਾ ਤੀਜਾ ਮਨਮੁਖ ਮੈਲੇ ਮਰੇ ਗਵਾਰ ਗੁਰਮੁਖ ਨਿਰਮਲਾ ਰੱਖਦਾ ਹਰ ਪਾਤਰਾ ਸੁਣ

ਨਾਨਕ ਜਮ ਮਾਰ ਕਰੇ ਖੁਆਰ ਪੌੜੀ, ਜਿਸਨੂੰ ਹਰ ਭਗਤ ਸੱਚ ਬਖਸ਼ੀਆ ਸੋ ਸੱਚਾ ਸਾਹੋ, ਤਿਸ ਕੀ ਮਤਾ ਜੀ ਲੋ ਕੱਢਦਾ ਹੋ, ਤਹਾਟ ਨਾ ਬਥ ਨਾ ਵਸਾਹੋ। ਭਗਤ ਜਨਾ ਕੋ ਸਨਮੁਖ ਹੋਵੇ ਸੋ ਹਰ ਰਾਸ ਲੈ, ਬੇਮੁਖ ਪਸ ਪਾਓ ਹਰ ਕੇ ਨਾਮ ਕੇ ਵਪਾਰੀ। ਹਰ ਭਗਤ ਹੈ ਜਮ ਜਗਾ ਤੀਤਨਾ ਨੇੜਾ ਜਾਓ, ਜਨ ਨਾਨਕ ਹਰ ਨਾਮ ਧਨ ਲੱਦੇ ਆ, ਸਦਾ ਬੇਪ੍ਰਭਾਵ ਸਲੋਕ ਮੱਲਾ ਤੀ ਜਾਓ। ਇਸ ਯੁੱਗ ਮੈਂ ਭਗਤੀ ਹਰ ਧਨ ਖੱਟੀ ਆ, ਹੋਰ ਸਭ ਜਗਤ ਭਰਮ ਭੁਲਾਇਆ, ਅਬਰ ਪ੍ਰਸਾਦੀ ਨਾਮ ਮਨ ਬਸੇ ਆ, ਅੰਦਰ ਨਾਮ ਧਿਆਇਆ ਵਿਖਿਆ ਮੈਂ ਉਦਾਸ ਆ, ਹਮੇਸ਼ਾ ਸਲਾਇਆ ਆਪ ਤਰਿਆ ਕੋਲ, ਉਦਰੇ ਧਾਂਜਣੀ ਦੀ ਮਾਇਓ, ਸਦਾ ਸਹਿ ਸੁਖਮਨ ਵਸਿਆ, ਸੱਚੇ ਸਿਮਰ ਲਾਇਆ, ਬ੍ਰਹਮ ਵਿਸ਼ਨ ਮਹਾਦੁਤ ਆਇਆ, ਗੁਣ ਭੁੱਲੇ ਹੋਮੇ ਮੁਹ ਵਧਾਇਆ, ਪੰਡਿਤ ਪੜ ਪੜ ਪੁੰਨ ਭੁੱਲੇ, ਦੂਜੇ ਪਾਏ ਚਿਤ ਲਾਇਆ,

ਨਾਨਕ ਸੋਚ ਲਾਂਗੇ ਸਾਹਿਬ ਜਿਸ ਵਾਸ ਸਭ ਕੁਛ ਹੋਏ ਜਿਸ ਦੇਵ ਪ੍ਰਾਣੀ ਹੋ ਤੇ ਸੁਣੋ ਨਾ ਕੋਈ ਗੁਰਮੁਖ ਅੰਤਰ ਮਨ ਵਸੇ ਸਦਾ ਸਦਾ ਸੋਏ ਪੌੜੀ ਜਿਨੀ ਗੁਰਮੁਖ ਨਾਮ ਧਨ ਨਾ ਖੱਟੇ ਉਸੇ ਦਿਵਾਲੀਏ ਜੁਗ ਮਾਏ ਮਗਦੇ ਫਿਰੇ ਸਭ ਜਗਤ ਮੈਂ ਕੋਈ ਮੂੰਹ ਥੁੱਕ ਨਾ ਤਿੰਨ ਕੋ ਪਾਏ ਪਰਾਈ ਵਖੇਲੀ ਕਰੇ ਆਪਣੀ ਪ੍ਰਤੀਤ ਖੋਵਣ ਸਗਵਾ ਪੀ ਆਪ ਲਿਖਾਹੇ ਜਿਸ ਧਨ ਕਾਰਨ ਚੁਗਲੀ ਕਰੇ ਸੋ ਧਨ ਚੁਗ ਲਈਆ ਥਾ ਵੀ ਉਹ ਭਾਵੇ ਜਿੱਥੇ ਜਾਏ ਗੁਰਮੁਖ ਸੇਵਕ ਪਾਏ ਆ ਧਨ ਮੇਰੇ ਜਿੱਥੋਂ ਕਰ ਮੀਣ ਲੈ ਨਾ ਸਕੇ ਹੋਰ ਥੈ ਦੇ ਸੰਤਰਾ ਧਨ ਆਏ ਸਲੋਕ ਮਹਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋ ਵੀ ਚਿੰਤਾ ਵਿੱਚ ਜਾਏ ਜੋ ਕਿਸੇ ਹੋਏ ਸੋ ਸਹਿ ਜੋ ਕਹਿਣਾ ਕਿਸੇ ਨੂੰ ਜਾਏ ਨਾਨਕ ਤਿੰਨ ਆਖਿਆ ਆਪ ਸੁਣੇ ਜਲ ਪੰਨੇ ਪਾਏ ਮਹਲਾ ਤੀਜਾ ਕਾਲ ਮਾਰ ਮਨਸਾ ਮਨੇ ਸਮਾੜੀ ਅੰਤਰ ਨਿਰਮਲ ਨਾਓ ਅੰਦਰ ਜਾਗੇ ਕਦਨ ਸੋਵੇ ਸਾਜੇ ਅੰਮ੍ਰਿਤ ਪਿਆਓ ਮੀਠਾ ਬੋਲੇ ਅੰਮ੍ਰਿਤ ਬਾਣੀ ਅੰਦਰ ਗਾਓ ਨਿਜ ਕਰਵਾਸਾ ਸਦਾ ਸੋਨੇ ਅੰਦਰ ਨਾਲ

ਸਤਿਗੁਰ ਦੀ ਵਡਿਆਈ ਸਤਿਗੁਰ ਦਿੱਤੀ ਤੁਰੋਂ ਹੁਕਮ ਕੁਝ ਨਿਸ਼ਾਨ ਪੁੱਤੀ ਪਾਤ ਹਾਈ ਪੁੱਤੀ ਪਾਤੀ ਜਵਾਈ ਸਕੀ ਅੱਗੋਂ ਪਿੱਛੋਂ ਟੋਡ ਠਾ ਲਾਇਓ ਸਭ ਨਾ ਕਬ ਮਹਾਨ ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ੂ ਸਭ ਜਹਾਨ ਜੇ ਸਤਿਗੁਰੂ ਮਿਲੇ ਮੰਨੇ ਸੋ ਹਾਲਤ ਬਸ ਜੇ ਸੇ ਜੇ ਬਿਮਖ ਹੋਵੇ ਸੋ ਫਿਰੇ ਭ੍ਰੇਟ ਥਾਲ ਜਾਂ ਨਾਨਕੇ ਵੱਲ ਹੋਇਆ ਮੇਰਾ ਸਵਾਮੀ ਆ ਸੱਜਣ ਪੁਰਸ਼ ਜਾਣ ਪਾਉਂਦੀ ਪਿੱਤਰ ਦੇਖ ਕਹਿ ਭੱਜ ਸਭ ਆਏ ਪਏ ਸਤਿਗੁਰ ਕੀ ਪੈ ਲਾਇਓ ਸਭ ਨਾ ਕਿਉ ਮਨੋ ਮਹਾਨ ਸਲੋਕ ਮੱਲਾ ਪਹਿਲਾ ਕੋਈ ਵਾਹੇ ਕੋ ਲੋਣੋ ਕੋ ਖਾਏ ਖਲਹਾਨ ਨਾਨਕੇ ਨਾ ਜਾਪੀ ਕੋਈ ਖਾਏ ਨਾਨ ਮਹਿਲਾ ਪਹਿਲਾ ਜਿਸ ਨੂੰ ਵਸਿਆ ਤਰਿਆ

ਹੋਕ ਸਤਿਗੁਰਬਾਣੀ ਤੇ ਸੋ ਜਿਨ ਕੋ ਗੁਰੂ ਲਿਖਿਆ ਰਾ ਸਾਜਣਾ ਸੋ ਤੇ ਸੋ ਪੌੜੀ ਜੋ ਬੋਲੇ ਪੂਜਾ ਸਤਿਗੁਰੂ ਸੋ ਪਰਮੇਸ਼ੁਰ ਸੁਣਿਆ ਸੋਈ ਵਰਤਿਆ ਜਗਤ ਮੈਂ ਘਟਕਰਮਕ ਬਣਿਆ ਬਹੁਤ ਬੜਿਆਈਆਂ ਸਾਹਿਬੇ ਲਹਿ ਜਾਹੀ ਗਣੀਆ ਸੱਚ ਸਹਿਜਾਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆ ਨਾਨਕ ਸੰਤ ਸਵਾਰੇ ਪਾਰਵਨ ਸੱਚੇ ਸਿਉਂ ਬਣਿਆ ਸਲੋਕ ਮਹੱਲਾ ਤੀਜਾ ਆਪਣਾ ਆਪਣਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰ ਕਿਸਿਆ ਪਿਛਰੀ ਕਿਉਂ ਮਨ ਰਹੇ ਹਜੂਰ ਮਨ

ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀ ਉਹ ਕੀ ਇੱਕ ਉਹ ਅੰਕਾਰ ਸਤਨਾਮ ਕਰਤਾ ਪਰ ਗੁਰ ਪ੍ਰਸਾਦ ਐਸੋ ਹੀ ਸੰਸਾਰ ਪੇਖਣਾ ਰਹਿਣ ਕੋ ਪਈ ਹੈ ਰੇ ਸੁਧੇ ਸੁਧੇ ਰੇਖ ਚਲੋ ਤੁਮ ਨਤਰ ਕੋ ਧੱਕਾ ਦਬਈ ਹੈ ਰੇ ਰਹਾਓ ਬਾਰੇ ਬੂੜੇ ਤਾਰਨੇ ਪਈਆ ਸਭ ਨੂੰ ਜੰਮ ਲੈ ਜਈ ਹੈ ਰੇ ਮਾਸ ਪਰਾ ਮੂਸਾ ਕਿ ਨੂੰ ਮੀਚ ਬਲਈਆ ਖਈਆ ਰੇ ਧਨਵੰਤਾ ਨਿਰਦਨ ਮਨਹੀ ਤਾਂ ਕਿ ਕਿਸ਼ਨ ਕਾਨੀ ਰੇ ਰਾਜਾ ਪ੍ਰਜਾ ਸਮਕਰ ਮਾਰੀ ਐਸੋ ਕਾਲ ਵਡਾਨੀ ਰੇ ਹਰ ਕੇ ਸੇਵਕ ਜੁਵਰ ਪਾਏ ਤਿਨਕੀ ਕਦਾ ਨਾਰੀ ਰੇ ਆਵੇ ਨਾ ਜਾਏ ਨ ਕਬੂ ਮਰਦੇ ਪਾਰਵਾ ਸੰਘਾਰੀ ਰੇ ਪੁੱਤਰ ਕਤਲ ਲਕਸ਼ਮੀ

ਕਿਉਂ ਛੂਟੋ ਕੈਸੇ ਤਰੋਂ ਭਗਲ ਨੇ ਦੁਪਾਰੀ ਰਾਖ ਰਾਖ ਮੇਰੇ ਬੀਤਲਾ ਜਨ ਸੰਤ ਮਾਰੀ ਰਾਓ ਵਿਖੇ ਵੇਖੇ ਕੀ ਵਾਸਨਾ ਤਜੀ ਨੇ ਜਾਈ ਅਨਕ ਜਤਨ ਕਰ ਰਾਖੀ ਹੈ ਫਿਰ ਫਿਰ ਲਪਟਾਈ ਜਰਾ ਜੀਵਨ ਜੋਬਨ ਗਿਆ ਕਿਸ ਕੀ ਆਨਾ ਨੀਕਾ ਇਹੋ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੂੰ ਸੰਸਰ ਨਾਹੀ ਦਿਆਲ ਮੋਹਿ ਸੰਸਰ ਪਾਪੀ ਤੁਮ ਸੰਸਰ ਨਾਹੀ ਦਿਆਲ ਮੋਹਿ ਸੰਸਰ ਪਾਪੀ ਬਲਾਵਲ ਨੇ ਤੋ ਉੱਠ ਕੋਰੀ ਕਾਗਰਾ ਨੇ ਲਿਪਤ ਜੀਓ ਗਏ ਤਾਨਾ ਬਾਨਾ ਕਿਉਂ ਸੂਝੇ ਹਰ ਹਰ ਰਸ ਲਪਟਿਓ ਹਮਰੇ ਕੁਲ ਖੋਨੇ ਰਾਮ ਕਹਿਓ ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਪੈਓ ਰਹਾਓ ਸੁਣੋ ਜਠਾਨੀ ਸੁਣੋ ਦਰਾਨੀ ਅਚਰਜ ਏਕ ਪੈਓ ਸਾਤ ਸੂ ਦਿਨ ਮੁੰਡੀਏ ਖੋਏ ਇਹੋ ਮੁੰਡੀਆ ਕਿਉਂ ਨਾ ਮੋਇਓ

ਜੈ ਦਿਓ ਨਾਮਾ ਬੇਪਸਦਾਮਾ ਤਿੰਨ ਕੋ ਕਿਰਪਾ ਪਈ ਹੈ ਅਪਾਰ। ਕਹੇ ਕਬੀਰ ਤੁਮ ਸਮਰਾਥ ਦਾਤੇ ਚਾਰ ਪਦਾਰਥ ਦੇ ਤਨਾ ਬਾਰ। ਬੁਲਾਵਲ ਡੰਡਾ ਮੁੰਦਰਾ ਖੇਂਥਾ ਧਾਰੀ ਭ੍ਰਮ ਕੇ ਭਾਵੇ ਭਾਏ ਭਵੇ ਭੇਖ ਧਾਰੀ ਆਸਨ ਪਵਨ ਦੂਰ ਕਰ ਬਬਰੇ ਛੋਟ ਕਾਵਟ ਨੇ ਤਾਰ ਭਜ ਬਬਰੇ ਰਾਓ ਜੇ ਤੂੰ ਜਾਚੇ।

ਕਾਲਨ ਦਾਨਾ ਬਲਾਵਲ ਸਰੀਰ ਸਰੋਵਰ ਭੀਤਰੇ ਆਸ਼ੇ ਕਮਲਨ ਰੂਪ ਪਰਮ ਜੋਤ ਪ੍ਰਗੋਤਮੋ ਜਾ ਕੇ ਰੇਖਣਾ ਰੂਪ ਰੇ ਮਨ ਹਰ ਭਜ ਭਰਮ ਭਜੋ ਜਗ ਜੀਵਨ ਰਾਮ ਰਹਾਓ ਆਵਤ ਕਸ਼ਮਨ ਦੀਸੀ ਨ ਦੀਸੇ ਵਾ ਜਾਤ ਜੈ ਉਪਜੇ ਬਿਨ ਸੇ ਤੈਂ ਜੈਸੇ ਪੌਰਵਨ ਪਾਤ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਿ ਵੀ ਸੇਵਾ ਕਰੋ ਮਨ ਮੰਝ ਮੁਰਾਰ ਬਲਾਵਲ ਜਨਨ ਜਨਮ ਮਰਨ ਕਾ ਪੋ ਗਿਆ ਗੁਰੂ ਲੈ ਬਲਾਗੀ ਸੀਵਤ ਸੁਨ ਸਮਾਨਿਆ ਗੁਰਸਾਖੀ ਜਾਗੀ ਰਾਓ ਕਾਸ਼ੀ ਤੇ ਤੁਨ ਉਪਜੇ ਤੁਨ ਕਾਸ਼ੀ ਜਾਈ ਕਾਸ਼ੀ ਬੂਟੀ ਪਣਤਾ ਤੁਨ ਕਾ ਸਮਾਏ ਤੇ ਗੁੱਟੀ ਸੰਤ ਮੈਂ ਪੇਖਿਆ ਘੱਟੋ ਘੱਟ ਜਾਗੀ ਐਸੀ ਸਮਾਚਰੀ ਘੱਟ ਮੈਂ ਤਿਆਗੀ ਆਪ ਆਪ ਤੇ ਜਾਣਿਆ ਤੇ ਸਮਾਨਾ ਕੋ ਕਵੀ ਦਾ ਜਾਣਿਆ ਗੁਰ ਮਨ ਮਾਨਾ ਬਲਾਵਲ ਚਰਨ ਕਮਲ ਜਾ ਕੇ ਤੇ ਵਸੇ ਸੂ ਜਨ ਕਿਉਂ ਡੋਲੇ ਦੇਵ ਮਾਨੋ ਸਭ ਸੁਖ ਨੌ ਨਿਤ ਜਾ ਕੇ ਤਾ ਕੇ ਸਹਿ ਸਹਿ ਜਸ ਬੋਲੇ ਦੇਵ ਰਾਵ ਤਬ ਇਹ ਮਤ ਜੋ ਸਭ ਮੈਂ ਪੇਖੇ ਕੁਟਲ ਗਾਂਡ ਸਭ ਖੋਲੇ ਦੇਵ ਬਾਰੰਬਾਰ ਮਾਇਆ ਤੇ ਅਟਕਾ ਲੈ ਨਨ ਲੱਜਾ ਮਨ ਤੋਲੇ ਦੇਵ ਜੈ ਉਹ ਤੈਂ ਜਾਹੀ ਤਹੀਂ ਸੁ ਪਾਵੇ ਮਾਇਆ ਤਾਸਨਾ ਝੋਲੇ ਦੇਵ

ਸਾਹਿਬ ਦਾਦਿਕ ਸਗੋ ਸੇ ਅਸੀਂ ਦਸ ਮਾਰੀ ਅਠ ਦਸਾ ਸਿੱਧ ਕਰ ਤਰੇ ਇੱਕ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਛ ਨਹੀਂ ਭਵਖੰਡ ਰਾਮ ਸਗਲ ਜੀ ਸੁਨਾਖਤੀ ਪ੍ਰਭੂਨ ਕਾਮ ਰਹਾਓ ਤੂੰ ਤੇਰੀ ਸੁਨਾਖਤਾ ਤੇ ਨਹੀਂ ਭਾਰ ਪੂਜਨੀ ਤੂੰ ਤੇ ਤਰੇ ਆਲ ਸੰਸਾਰ ਕਹਿਰਬਦਾਸ ਗਤ ਕਥਾ ਕਾਏ ਕਰੀਜੇ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੇ ਬਲਾਵਲ ਜੇ ਕੋਲ

ਜਾ ਭਗਤ ਬਰਾਬਰ ਹੋਰ ਨਾ ਕੋਈ। ਜਸ ਪਰੈਨ ਪਾਤਰ ਜਲ ਸਮੀਪ ਭਨ ਰਵਦਾਸ ਜਨਮੇ ਜਗੋਏ ਬਾਣੀ ਸਦਨੇ ਕੀ ਰਾਗ ਬਲਾਵਲ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਰਭ ਕਰਨੇ ਆ ਕੇ ਕਾਰਨ ਇੱਕ ਭਇਆ ਭੇਖਧਾਰੀ ਕੁਮਾਰਥੀ ਸਵਾਰਥੀ ਬਾਕੀ ਪੈ ਸਵਾਰੀ ਤਬ ਗੁਣ

0: ਸਤਨਾਮ ਜੰਤੋ ਰਾ ਇੱਕ ਓਹੰਕਾਰ ਸਤਨਾਮ ਕਰਦਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਾਹਿਬ ਅੰਗਦ ਪਸਾਰਾ ਗੁੰਡ ਚੌਕ ਤੇ ਮਹਲਾ ਚੌਥਾ ਕਰ ਪਹਿਲਾ ਜੇ ਮਨ ਚਿਤ ਆਸ ਰੱਖੇ ਹਰ ਉਪਰ ਤਾਂ ਮਨ ਚਿੰਦੇ ਅਨੇਕ ਨੇਕ ਫਲ ਪਾਈ ਹਰ ਜਾਣੇ ਸਭ ਕਿਸ ਜੋ ਜੀਏ ਵਰਤੇ ਪ੍ਰਭ ਕਹਾ ਲਿਆ ਕਿਸੇ ਕਾ ਇੱਕ ਤੇਰੇ ਨਾ ਗਵਾਈ ਹਰ ਤਿਸਕੀ ਆਸ ਕੀ ਜਿਮਨ ਮੇਰੇ ਜੋ ਸਭ ਮੈਂ ਸਵਾਮੀ ਰਿਹਾ ਸਮਾਈ ਮੇਰੇ ਮਨ ਆਸਾ ਕਾ ਜਗ ਦੀ ਹੁਸਾਈ ਜੋ ਬਿਨ ਹਰ ਆਸ ਅਵਰ ਕਾਵਕੀ ਕੀਜੇ ਸਾਨੇ ਭਲੇ ਆਸਾ ਵੇਥੀ ਜਾਈ ਰਹਾਓ ਜੋ ਦਿਸੇ ਮਾਇਆ ਮੋਕਟਾਂ ਵਸਾ ਮਤ ਤਿਸਕੀ ਆਸ ਲੱਗ ਜਨਮ ਗਵਾਈ ਇਹਨ ਕਹਿ ਕੇ ਸ਼ਹਾਥ ਨਹੀਂ ਗਾਂ ਕਰੇ ਇਹ ਬੱਪੜੇ ਇਨਕਾ ਵਾਇਆ ਕਸ ਨਾ ਵਸਾਈ ਮੇਰੇ ਮਨ ਆਸ ਕਰ ਅਰਪੀ ਤੂੰ ਆਪਣੇ ਕੀ ਜੋ ਤੁਹਾਡੇ ਤਾਰੇ ਤੇਰਾ ਕਟੰਬ ਸਭ ਛਡਾਈ ਜੇ ਕਿਸੇ ਆਸ ਅਬਰ ਕਰੇ ਪਰਮਿਤਰੀ ਮਾ ਤੂੰ ਜਾਣੇ ਤੇਰੇ ਕਿਤੇ ਕੰਮ ਆਈ ਇਹ ਆਸ ਪਰਮਿਤਰੀ ਬਾਹ ਦੂਜਾ ਖਨ ਮੈਂ ਝੂਠ ਬਿਨ ਸਭ ਜਾਈ ਮੇਰੇ ਮਨ ਆਸਾ ਕਰ ਅਰਪੀ ਤੂੰ ਸਾਚੇ ਕੀ ਜੋ ਤੇਰਾ ਘਾ ਲਿਆ ਸਾ ਥਾਏ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵੇ ਹੇ ਤੈਸੀ ਕੋ ਆਸ ਕਰਾਈ ਕਿਸ ਕਿਸੇ ਕਹਿ ਹਾਥ ਨਾਹੀ ਮੇਰੇ ਸੁਆਮੀ ਐਸੀ ਮੇਰੇ ਸਤਿਗੁਰੂ ਜਾਈ ਜਾਂਦਾ ਕੀ ਆਸਾ ਤੂੰ ਜਾਣ ਹੈ ਹਰ ਦਰਸ਼ਨ ਦੇ ਹਰ ਦਰਸ਼ਨ ਤੇਰੇ ਪਰਤਾਈ
1: ਸਭ ਕਰੇ ਬਿਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀਜੈ ਤਾਂ ਹਰ ਨੇ ਫਲ ਸਭ ਘਾਲ ਗਵਾਸਾ ਮੇਰੇ ਮਨ ਹਰ ਸੇਵੋ ਸੁਖਦਾਤਾ ਸਵਾਮੀ ਹੀ ਜਿਸ ਸੇਵੇ ਸਭ ਭੁੱਖ ਲਹਾਸਾ ਮੇਰੇ ਮਨ ਹਰ ਉਪਰ ਕੀਜੈ ਪ੍ਰਭਾਸਾ ਜਹ ਜਾਈਏ ਤਾਂ ਨਾਲ ਮੇਰਾ ਸਵਾਮੀ ਹਰ ਆਪਣੀ ਪੈਜ ਰੱਖੇ ਜਿੰਦਾ ਸਾ ਰਹਾਵ ਜੇ ਆਪਣੀ ਬਿਰਥਾ ਕਹੋ ਬਰਾ ਪੈ ਤਾਂ ਆਗੈ ਆਪਣੀ ਬਿਰਥਾ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਔਰ ਆਪਣੇ ਸਵਾਮੀ ਪੈ ਜੋ ਤੁਮਰੇ ਦੁੱਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਬਰਾ ਪੈ ਕਹੀਐ ਅਬਰਾ ਪੈ ਕਹਿ ਮਨ ਲਾਜ ਮਰਾਸਾ ਜੋ ਸੰਸਾਰ ਰਹਿ ਕੇ ਕੁਟੁੰਬ ਕੁਟੁੰਬ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ ਜੇ ਦਿਨ ਉਨਕਾ ਸਵਾਬ ਹੋਏ ਨਾ ਆਵੈ ਤੇ ਦਿਨ ਨੇੜੇ ਕੋ ਨਾ ਟੁਕਾਸਾ ਮਨ ਮੇਰੇ ਆਪਣੇ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ

ਨਾ ਰਹਾਉ। ਜਾ ਮੈਂ ਸਭ ਨਿਧਾਨ ਸੋ ਹਰ ਜਬ ਮਨ ਮੇਰੇ, ਗੁਰਮੁਖ ਲੋ ਖੋਜ ਲਹੋ ਹਰਤਨ। ਜਿਨ ਹਰ ਦਿਆਇਆ ਤਿਨ ਹਰ ਪਾਇਆ, ਮੇਰਾ ਸਵਾਮੀ ਤਿਨ ਕੇ ਚਰਨ ਮਲੋ ਹਰ ਦਸਨਾ। ਸ਼ਬਦ ਪਛਾਣ ਰਾਮ ਰਸ ਪਾਵੋ, ਉਤਮ ਸੰਤ ਭਇਓ ਬਡ ਬਡਨਾ। ਤਿਸ ਜਨ ਕੀ ਵਡਿਆਈ ਹਰਿਆ ਵਧਾਈ, ਉਹ ਘਟੈ ਨਾ ਕਿਸੈ ਕੀ ਕਢਾਈ। ਇੱਕ ਤਿਲ ਤਿਲ ਤਿਲ ਨਾ ਜਿਸ ਤੇ ਸੁਖ ਪਾਵੈ ਮਨ ਮੇਰੇ, ਸੋ ਧਿਆਏ ਸੋ ਸਦਾ ਧਿਆਏ ਨਿਤ ਕਰ ਜੁਰਨਾ। ਜਨ ਨਾਨਕ ਕਉ ਹਰਦਾਨ ਇੱਕ ਦੀਜੈ, ਨਿਤ ਬਸੈ ਹਿਰਦੈ ਹਰੀ ਮੋਹਿ ਚਰਨਾ। ਗੋਂਡ ਮਹਿਲਾ ਚੌਥਾ। ਜਿਤਨੇ ਸ਼ਾਹ ਪਾਤਸ਼ਾਹ ਮੁਰਾਵ ਸਿਕਦਾਰ ਚੌਧਰੀ।

ਮਿਲਖ ਵੰਦ ਦਿਸੈ ਮਨ ਮੇਰੇ ਸਭਿਨ ਸਜਾਹੀ ਜੋ ਰੰਗ ਕਸੰਬ ਕਚਾਣ ਹਰ ਸਤ ਨਿਰੰਜਨ ਸਦਾ ਸੇ ਮਨ ਮੇਰੇ ਜਿਥਰ ਦਰਗਾ ਭਾਵੈ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰਦਿਆ ਵੈ ਸੋ ਪ੍ਰਧਾਨ ਜੋ ਚੰਦਨ ਨਿਕਟ ਵਸੈ ਹਿਰਨ ਬਪੁੜਾ ਤਿਉਂ ਸਤਸੰਗਤ ਮਿਲ ਪਤਿਤ ਪਰਵਾਨ ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾ ਕਹਿਰ ਦੇ

ਸਾਦ ਸਭ ਕਰਤਾ ਸਭ ਭੁਗਤਾ ਰਹਾਉ ਸੁਨਤੋ ਕਰਤਾ ਪੇਖਤ ਕਰਤਾ ਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਬਖਤੋ ਕਰਤਾ।

ਫਾਕਿਓ ਮੀਨ ਕੱਪੇ ਕੀ ਨਿਆਈ ਤੂੰ ਉਰਜ ਰਿਹਾ ਕੁੰਸੁਮ ਬਾਈ ਲੇ ਭਗਤਾਂ ਰਹਿ ਸਾਸ ਲਿਖੈ ਲੈ ਤਾਂ ਉਦਰੈ ਹਰ ਗੁਣ ਗਾਏ ਲੇ ਮਨ ਸਮਝ ਛੋੜਾ ਵਾਈ ਲੇ ਆਪਣੇ ਰਹਿਣ ਕੋ ਠੋਰ ਨਾ ਪਾਵੈ ਕਾਏ ਪਰ ਕਹਿ ਜਾਏ ਲੈ ਰਹਾਓ ਜੋ ਮੈਗਲ ਇੰਦਰੀ ਰਸ ਪ੍ਰੇ ਰਿਓ ਤੂੰ ਲਾਗ ਪਰਿਓ ਕੁੰਡੁੰ ਬਾਏ ਲੇ ਜੋ ਪੰਖੀ ਕਤਰ ਹੋਏ ਫਿਰ ਵਿਛੜੈ ਤਿਰ ਸੰਗਤ ਹਰ ਧਿਆਏ ਲੇ ਜੈਸੇ ਮੀਨ ਰਸਨ ਸਾਧ ਬਿਨਸਿਓ ਉਮੁਠ ਮੂੜ ਲੁਭਾਏ ਲੇ ਤੂੰ ਹੋਵਾ ਪੰਚ ਵਾਸ ਵੈਰੀ ਕੈ ਛੁਟੈ ਤੂੰ ਹੋਵਾ

ਮਹਿਲਾ ਪੰਜਵਾਂ। ਜਾ ਕੇ ਸੰਗ ਮਨ ਨਿਰਮਲ, ਜਾ ਕੇ ਸੰਗ ਹਰਿ ਹਰਿ ਸਿਮਰਨ, ਜਾ ਕੇ ਸੰਕਿਲ ਵਿਖੋਹੇ ਨਾਸ, ਜਾ ਕੇ ਸੰਗ ਸਦਰਦੈ ਪ੍ਰਗਾਸ, ਸੇ ਸੰਤਨ ਹਰ ਕੇ ਮੇਰੇ ਮੀਤ, ਕੇਵਲ ਨਾਮ ਗਾਈਏ ਜਾ ਕੇ ਨੀਤ ਰਹਾਉ, ਜਾ ਕੇ ਮੰਤਰ ਹਰ ਹਰ ਮਨ ਵਸੈ, ਜਾ ਕੇ ਉਪਦੇਸ਼ ਪਰਮ ਪੁੰਨ ਸੈ, ਜਾ ਕੇ ਕੀਰਤ ਨਿਰਮਲ ਸਾਰ, ਜਾ ਕੀ ਦੇਨ ਬਾਂਛੈ ਸੰਸਾਰ, ਕੋਟ ਪਤਿਤ ਜਾ ਕੇ ਸੰਗ।

ਗੁਣ ਮਹਿਲਾ ਪੰਜਵਾਂ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰ। ਮਤ ਕੋ ਬਰਮ ਭੁੱਲੇ ਸੰਸਾਰ, ਗੁਰ ਬਿਨ ਕੋਈ ਨਾ ਉਤਰ ਸਪਾਰ, ਰਹਾਉ ਭੁੱਲੇ ਕੋ ਗੁਰ ਮਾਰਗ ਪਾਇਆ, ਵਰ ਤਿਆਗ ਹਰ ਭਗਤੀ ਲਾਇਆ। ਜਨਮ ਮਰਨ ਕੀ ਤਰਾਸ ਮਿਟਾਈ, ਗੁਰਪੁਰੇ ਕੀ ਬੇਅੰਤ ਵਡਾਈ, ਗੁਰ ਪ੍ਰਸਾਦ ਊਰਧ ਕਮਲ ਪਿਗਾਸ, ਅੰਧਕਾਰ ਮੈਂ ਭਇਆ ਪ੍ਰਗਾਸ, ਜਿਨ ਕੀ ਆਸੋ ਗੁਰ ਤੇ ਜਾਣੇ, ਗੁਰ ਕਿਰਪਾ ਤੇ ਮੁਗਧ ਮਨ ਮਾਨੇ, ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ, ਕਹੋ ਨਾਨਕ ਪ੍ਰਭ ਹੈ ਜਨਾਈ।

ਹੋਰ ਗੁਰ ਕੀ ਟੇਕ ਰਹੋ ਦਿਨ ਰਾਤ, ਗੁਰ ਕੀ ਜਾ ਕੀ ਕੋਈ ਨ ਮੇਟੈ ਦਾਤ, ਗੁਰ ਪਰਮੇਸ਼ਰੇ ਕੋ ਜਾਣ, ਜੋ ਤਿਸ ਭਾਵੈ ਸੋ ਪਰਵਾਣ ਰਹਾਉ। ਗੁਰ ਚਰਣੀ ਜਾ ਕਾ ਮਨ ਲਾਗੈ, ਦੁਖ ਦਰਦ ਬ੍ਰਹਮਤਾ ਕਾ ਭਾਗੈ, ਗੁਰ ਕੀ ਸੇਵਾ ਪਾਏ ਮਾਨ, ਗੁਰੂ ਪਰ ਸਦਾ ਕੁਰਬਾਨ। ਗੁਰ ਕਾ ਦਰਸ਼ਨ ਦੇਖ ਨਿਹਾਲ, ਗੁਰ ਕੇ ਸੇਵਕ ਕੀ ਪੂਰਨ ਕਹਾਲ, ਗੁਰ ਕੇ ਸੇਵਕ

ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਬੋਹਿਥ ਤਾਰੇ ਪਵਾਰ, ਗੁਰ ਸੇਵਾ ਜਮ ਤੇ ਛੁਟਕਾਰ। ਅੰਧਕਾਰ ਮੈਂ ਗੁਰ ਮੰਤਰ ਚ ਉਜਾਰ, ਗੁਰ ਕੈ ਸੰਗ ਸਗਲ ਨਿਸਤਾਰ। ਗੁਰਪੁਰ

ਸਕਲ ਸ੍ਰਿਸ਼ਟ ਕੇ ਪੰਜ ਸਕਦਾਰ, ਰਾਮ ਭਗਤ ਕੇ ਪਾਨੀ ਹਾਰ, ਰਹਾਉ ਜਗਤ ਪਾਸ ਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੈ ਸਲਾਮ, ਲੂਟ ਲਹਿ ਸਾਗਤ ਪਤਖੋ ਮੈਂ, ਸਾਜਨਾ ਪਗ ਮਲਮਲ ਧੋਵੈ, ਪੰਚ ਪੂਤ ਜਣੇ ਕਮਾਏ, ਉਤਵਜ ਖੇਲ ਕਰ ਜਗਤ ਵਿਆਏ, ਤਿੰਨ ਗੁਣਾ ਕੈ ਸੰਗ ਰਚ ਰਸੇ, ਇਨ ਕੋ ਛੋੜ ਉਪਰ ਜਨ ਬਸੇ, ਕਰ ਕਿਰਪਾ ਜਨ ਲੀਏ ਛਡਾਏ, ਜਿਸ ਕੇ ਸੇ ਤਿਨ ਰੱਖੇ ਹਟਾਏ।

ਬੋਲੇ ਜਾਕੇ ਅੰਤਰ ਵਸੈ ਪ੍ਰਭ ਆਪ ਤਾਕੇ ਹਿਰਦੈ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਐ ਜਪ ਪਾਰ ਬ੍ਰਹਮ ਨਾਨਕ ਨਿਸਤਰੀ ਗੋਣ ਮਹਿਲਾ ਪੰਜਵਾ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀਐ ਸਗਲ ਗਿਰੀ।

ਮਹਿਲਾ ਪੰਜਵਾ ਪਵ ਸਾਗਰ ਬੋਧਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜੰਪਾ ਹਰ ਗੁਣ ਰਮਤ ਨਾਹੀ ਜੰਪੰਥ ਮਹਾਂ ਵਿਚਾਰ ਪੰਚ ਦੂਤੈ ਮੰਥ ਤਉ ਸ਼ਰਨਾਈ ਪੂਰਨਾਥ ਜੰਤ ਅਪਨੇ ਕੋ ਦੀਜੈ ਹਾਥ।

ਮਹਿਲਾ ਪੰਜਵਾਂ ਜਾ ਕੋ ਰਾਖੈ ਰਾਖਣਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਰਹਾਉ ਮਾਤ ਗਰਭ ਮੈਂ ਗੰਨਾ ਜੋ ਹੈ ਕਾਮ ਕ੍ਰੋਧ ਲੋਭ ਮੋਹ ਨ ਪੋਹੈ ਸਾਧ ਸੰਗ ਜਪੈ ਨਿਰੰਕਾਰ ਨਿੰਦਕੈ ਮੂੰਹ ਲਾਗੈ ਛਾਰ ਰਾਮ ਕਵਚ ਦਾਸ ਕਾ ਸਨਾਹ ਦੂਤ ਦੂਤ ਦੂਤ ਦੁਸ਼ਟ ਤਿਸ ਪੋਹਤ ਨਾਹਿ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸ਼ਰਣਾਏ ਜੋ ਜੋ ਸ਼ਰਨ ਪਿਆ ਹਰ ਰਾਏ ਸੋ ਦਾਸ ਰੱਖਿਆ ਆਪਣੇ ਕੰਠ ਲਾਏ ਜੇ ਕੋ ਬੋਤ ਕਰੇ ਅਹੰਕਾਰ ਉਖਿਨ ਮੈਂ ਰੁਲਤਾ ਖਾਕੂ ਨਾਲ ਹੈ ਪੀ ਸਾਚਾ ਹੋ ਵਣਹਾਰ ਸਦਾ ਸਦਾ ਜਾਈ ਬਲਿਹਾਰ ਆਪਣੇ

ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕਿਸੇ ਬੰਤਰ ਜਾਮੀ ਪੁਰਖ ਵਿਦਾਤਾ ਆਠ ਪਹਿਰ ਨਾਮ ਰੰਗਦਾਤਾ ਗੁਰੂ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਣ ਹਾਰ ਰਹਾਉ ਪਾਤਸ਼ਾਹ ਸ਼ਾਹ ਉਮਰਾਓ ਪਤੀਆ ਆਏ ਦੁਸ਼ਟ ਹੰਕਾਰੀ ਮਾਰ ਪਚਾਏ।

ਕਦੀ ਗੁਰ ਕੈ ਸਿੱਖ ਸਤਿਗੁਰੂ ਦਿਹਾਇਆ, ਜਨ ਉਪਰੇ ਨਿੰਦਕ ਨਾਮ ਨਰਕ ਪਾਇਆ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤੈ ਹਰ ਦੁਆਰੇ, ਜੈਸਾ ਕਰੇ ਸੋ ਤੈਸਾ ਪਾਏ, ਅਭਿਮਾਨੀ ਕੀ ਜਣ ਸਿਰ ਪਰ ਜਾਏ।

ਵਾਰੀ ਰਾਗ ਗੋਂਡ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕੇ ਸੁਣੀਆ ਕਹੀਐ ਮਿਲੈ ਸੰਤ ਮਸਟ ਕਰ ਰਹੀ ਹੈ ਬਾਬਾ ਬੋਲਣਾ ਕਿਆ ਕਹੀਐ ਜੈਸੇ ਰਾਮ ਨਾਮ ਰਬ ਰਹੀ ਹੈ ਰਹਾਉ ਸੰਤਨ ਸਿਉਂ ਬੋਲੇ ਪੁਕਾਰੀ ਮੂਰਖ ਸਿਉਂ ਬੋਲੇ ਚਖਮਾਰੀ ਬੋਲਤ ਵੱਡਾ ਬਿਕਾਰਾ ਬਿਨ ਬੋਲੇ ਕਿਆ ਕਨੇ ਵਿਚਾਰਾ ਕਹੋ ਕਬੀਰ ਛੂਚਾ ਘੱਟ ਬੋਲੈ ਭਰਿਆ ਹੋਏ ਸੁਕਬੂ ਨ ਡੋਲੈ ਗੂੰਡ ਨਰੂ ਮਰੈ ਨਰ ਕਾਮ ਨ ਆਵੈ ਪਸੂ ਮਰੈ ਦਿਸ ਕਾ ਸਵਾਰੈ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਬਾਬਾ ਰੇ ਰਹਾਉ ਹਾੜ ਜਲੇ ਜੈਸੇ ਲੱਕੜੀ ਕਾ ਤੋਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਤਬ ਹਿੰਦਰ ਜਾਗੈ ਜਮਕਾ ਡਾਂਡ ਮੂੰਡ ਮੈਂ ਲਾਗੈ ਗੂੰਡ ਆਕਾਸ ਗਗਨ ਪਾਤਾਲ ਗਗਨ ਹੈ ਚੌਦਿਸ ਗਗਨ ਰਹਾਏ ਲੇ ਆਨੰਦ ਮੂਲ ਸਦਾ ਪੁਰਖੋਤਮ ਕੜ ਬਿਨ ਸਹਿ ਗਗਨ ਨ ਜਾਏ ਲੇ ਮੋਹੇ ਵੈ ਰਾਗ ਪਇਓ।

ਪ੍ਰਸਾਦ ਪੂਜਾ ਬਾਂਧ ਪਿਲਾ ਕਰਡਾ ਰਿਓ ਹਸਤੀ ਕਰੋਪ ਮੁੰਡ ਮੈਂ ਮਾਰਿਓ ਹਸਤ ਪਾਕਾ ਚੀਸਾ ਮਾਰ ਹੈ ਯਾ ਮੂਰਤ ਕਹੋ ਬਲਿਹਾਰ ਹੈ।

रहाउ सोहागन गल सोहे हार, संत को बिखै संत को बिख, बिकसै संसार कर श्रृंगार। बह बिखियारी संत की ठिठकी फिरै बिचारी, संत भागो पाछै परै गुरु प्रसादी मारो डडै। सागत की ओ पिंड परायण, हमको दृष्ट हमको दृष्ट, परम हमको दृष्ट पर त्रखडायण। हम तिस काबू जाने पेओ, जब हुए कृपाल मिले गुरुदेव। कहो कबीर अब बाहर परी, संसार कै अंचल लरी। गोंड ग्रे शोभा जा कै रे नाहे, आबत पहिया खुदे जाहे। वाकै अंतर नहीं संतोख, बिन सुहागन लागै दोख। तन सुहागन महापवीत, तपित विशर डोलै चीत। रहाउ सुहागन कृपन की पूती, सेवक तज जगत क जगत स्यों सूती। साधु कै ठांडी दरबार, शरण तेरी मोको निस्तार। सुहागन है अत सुंदरी, पगनेवर छनक छन हरी। जो लग प्राण तो उलग संगे, नाहे ते चली बे गुठ नंगे। सुहागन भवन त्रलिया, दस अठ पुराण तीर्थ लस किया। ब्रह्मा विष्णु महेश्वर वेदे, बड़े पोपत राजे हैं छेदे। सुहागन उरवार ना पार, पांच नारद कै संग विद्वार। पांच नारद के मिटवे फूटे, कहो कबीर गुरु कृपा छूटे। गोंड जैसे मंदिर में बलहर ना ठार, नाम बिना कैसे पार उतरे। कौम बिना जल ना टिकावे, साधु बिन ऐसे अभगत जावे। जारों तिसे जो राम ना चेते, तन मन रमत रह मैं खेते। रहाओ जैसे जलहर में, जैसे जलहर बिना जिमी नहीं बोई है। सूत बिना कैसे मणि परोई है, कुंडी बिन क्या गंठ चढ़ाई है। साधु बिन तैसे अभगत जाई है, जैसे मात पिता बिन बाल न होई। बिन बिना कैसे कपड़े धोई, कोर बिना कैसे सवार। साधु बिन ना ही दरबार, जैसे बाजे बिन नहीं लीजे फेरी। खसम दुहा गणतज ओहेरी, कह कबीरे कह कर करना। गुरमुख होए बोर नहीं मरना। गोंड कूटन सोए जो मन को कूट, मन कूट तो जमते छोट। कोट कोट मन कसवटी लावे, सो कूटन मुक्त बो पावे। कूटन किसे कहो संसार, सगल बोलन के माहे विचार। रहाउ नाचन सो जो मन सो नाच, झूठ न पतिया परचे साच। इस मन आगे पूरे ताल, इस नाचन के मन रखवाल। इस नाचन के मन रखवाल, बाजारी सो जो बाजारे सोद। पांच पलीतें को प्रबोध, नव नायकी पद पछान। सो बाजारी हम गुर माने, तस्कर सोए जितात न करे। इंद्रिय कै जतन ना मुचर, कहो कबीर हम ऐसे लखन। धन गुरुदेव अतरूप विचखण। गोंड धन गोपाल धन गुरुदेव, धन नाद भूखे कवल टैकेव। धन संत जिन ऐसी जानी, तिन को मिलब सारंग पानी। आद पुरख ते होया ना अनाद, जपिय नाम मन कै साध। रहाउ जपिय नाम जपिय अन्न, अम्बै कै संग निका वन। अन्य ना अन्य बाहर जो नर हो, मैं तीन पवन मैं अपनी खो। मैं छोड़ अन्न करें पाखंड, ना सुहागण ना रांड। जग में भगते दूधा तहारी, गुप्ति खा में बटका सारी। अन्न बिना न हो सकाल, तजे अन्न तजे अन्न न मिले गोपाल। कहो कबीर हम ऐसे जाने, धन अनाद ठाकुर मन माने। राग गोंड बाणी नाम देव जी की, कर पहला एको ओंकार। गुरु प्रसाद असुमेध जगने, तुला पुरख दाने। प्राग स्नाने तव न पूजे हर कीर्तनामा। अपने दम पजरे मनाल सिया, रहा हो गया पिंड परता। बनारस अस बसता, मुख भेद चतुर पड़ता। सगल धर्म पछेता, गुरु ज्ञान इंद्री दृढ़ता। खाट कर्म सहत कर रहता, सेवा शक्त संवादंग। मन छोड़ सकल सकल भेदंग, सिमर सिमर गोबिंदंग। भजना भजनामा तरस पव सिद्धंग। गोंड नाद पमे जैसे मृगाए, प्रांत जेवा को ध्यान न जाए। ऐसे राम ऐसे हेरो, राम छोड़ चितंत न फेरो। रहाओ जिमी ना ही रहे रह पशुवारा, सोना गढ़ते हिरे सुनारा। ज्यों बिखई हिरे पर नारी, कौडा डरत हिरे जुआरी। जय जय देखो तह तह रामा, हर के सा हर के चरण नित्या वै नामा। गोंड
ਮੁੱਕ ਉਤਾਰ ਲੈ ਰਾਮਾ ਤਾਰ ਲੈ ਮੈਂ ਜਾਣ ਜੰਤਰ ਬੇਨਾ ਜਾਣੂ ਬਾਪ ਬਿਠਲਾ ਬਾਂਦੇ ਰਹਾਉ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖ ਲਾਈ ਨਰ ਤੇ ਉਪਜ ਸੁਰ ਕੋ ਜੀਤੇ ਉਹ ਸਵਾਬ ਖਤ ਮੈਂ ਪਾਈ ਜਹਾਂ ਜਾਂ ਧਰੂ ਨਾਰਦ ਏਕੈ ਜਹਾਂ ਜਾਂ ਧਰੂ ਨਾਰਦ ਟੇਕੇ ਨੈਕ ਟਿਕਾ ਵੋ ਮੋਹੇ ਤੇਰੇ ਨਾਮ ਅਵਲੰਬ ਬਹੁਤ ਜਨੁਦਰੇ ਨਾਮੇ ਕੀ ਨਿਜ ਮਾਤੇ ਹੇ ਗੋਂਡ ਮੋਹ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਕੇਲੀ ਪਾਣੀਆਂ ਬਿਨ ਮੀਰ ਤਲਫੈ ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਹਾਉ ਜੈਸੇ ਗਾਏ ਕਾ ਬਾਛਾ ਛੂਟਲਾ ਤਨ ਚੋਖਤਾ ਮਾਖਣ ਕੂਟਲਾ ਨਾਮ ਦਿਓ ਨਾਰਾਇਣ ਪਾਇਆ ਗੁਰ ਭੇਟ ਲੱਖ ਲਖਾਇਆ ਜੈਸੇ ਬਿਖਹਿਤ ਪਰਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪ ਤੇਰੇ ਮਲਕਾਮਾ ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਾਗ ਗੋਂਡ ਬਾਣੀ ਨਾਮ ਦਿਓ ਜੀਓ ਕੀ ਕਰ ਦੂਜਾ ਇੱਕੋ ਓੰਕਾਰ ਗੁਰ ਪ੍ਰਸਾਦ ਹਰ ਹਰ ਸਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਉਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਦੁਲੇ ਕੀ ਲਾਕਰੀ ਹਰੇ ਨਮਸਤੇ ਹਰੇ ਨਮਹ ਹਰ ਹਰ ਕਰਤ ਨਹੀਂ ਦੁਖ ਜਮਹ ਰਹਾਉ ਹਰ ਹਰ ਨਾਕਸ਼ ਹਰੇ ਪਰਾਨ ਜੈ ਮਲਕੀ ਔ ਬੈਕੁੰਠ ਥਾਨ ਸੁਆ ਪੜਾਵਤ ਗਿਨ ਕਤਰੀ ਸੋ ਹਰ ਨੈਨੋ ਕੀ ਪੁੱਤਰੀ ਹਰ ਹਰ ਕਰਤ ਪੂਤ ਨਾ ਤਰੀ ਬਾਲਕ ਹੱਥ ਨੀ ਕਪਟੈ ਭਰੀ ਸਿਮਰਨ ਦਰੋਪਦ ਸੁਤਦਰੀ ਗੌਤਮ ਸਤੀ ਸਿਲਾ ਨਿਸਤਰੀ ਕੇਸੀ ਕੰਸ ਮਥਨ ਜਿਨ ਕੀਆ ਜੀ ਦਾਨ ਕਾਲੀ ਕੋ ਦੀਆ ਪ੍ਰਣਵੈ ਨਾਮਾ ਐਸੋ ਹਰੀ ਜਾਸ ਜਪਦ ਬੈਪਦਾ ਟਰੀ ਗੌਂਡ ਭੈਰੋ ਪੂਤ ਸ਼ੀਤਲਾ ਧਾਵੈ ਖਰਬਾਨ ਉਛਾਰੋ ਡਾਵੈ ਹੋਂ ਤੋ ਏ ਕਰਮਈਆ ਲੈ ਹੂੰ ਆਨ ਦੇਵ ਬਦਲਾ ਬੰਦੈ ਹੂੰ ਰਹਾਉ ਸ਼ਿਵ ਸ਼ਿਵ ਕਰਤੇ ਜੋ ਨਿਰਤਿਆਵੈ ਬਰਦ ਚੜੇ ਡਾਉਰੂ ਡਮਕਾਵੈ ਮਹਾਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਇ ਉਤਰੈ ਤੂੰ ਗਈਅਤ ਹੀ ਆਦਿ ਭਵਾਨੀ ਮੁਕਤ ਕੀ ਬਰੀਆ ਕਾਂ ਛੁਪਾਨੀ ਗੁਰਮਤਿ ਰਾਮ ਨਾਮ ਗੋ ਮੀਤਾ ਪ੍ਰਣਵੈ ਨਾਮਾ ਯੂੰ ਕਹਿ ਗੀਤਾ ਗੋ ਬਿਲਾਵਲ ਗੋਂਡ ਆਜ ਨਾਮੇ ਬਿਠਲ ਦੇਖੇ ਆ ਮੂਰਖੋ ਸਮਝਾਉ ਰੇ ਰਹਾਉ ਪਾਂਡੇ ਤੁਮਰੀ ਗਾਇਤਰੀ ਲੋਦੇ ਕਾ ਖੇਤ ਖਾਤੀ ਥੀ ਲੈ ਕਰ ਠੈਂਗਾ ਟੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ਪਾਂਡੇ ਤੁਮਰਾ ਮਾਂ ਦਿਓ ਧੋਲੇ ਬਲਦ ਚੜਿਆ ਬ ਦੇਖਿਆ ਥਾ ਮੋਦੀ ਕੇ ਕਰਖਾਣਾ ਪਾਕਾ ਵਾਕਾ ਲੜਕਾ ਮਾਰ ਰਿਹਾ ਥਾ ਪਾਂਡੇ ਤੁਮਰਾ ਰਾਮ ਚੰਦ ਸੋ ਪਿਆ ਬ ਦੇਖਿਆ ਥਾ ਰਾਵਣ ਸੇ ਤੀਸਰ ਬ੍ਰਹੋਈ ਕਰਕੀ ਜੋ ਇਹ ਗਵਾਹੀ ਥੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜਾ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਾਂ ਦੇਹਰਾ ਨਾ ਮਸੀਤ ਰਾਗ ਗੋਂਡ ਬਾਣੀ ਰਵਿਦਾਸ ਜੀ ਉਹ ਕੀ ਕਰ ਦੂਜਾ ਇੱਕੋ ਓੰਕਾਰ ਗੁਰਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਅਵਹਾਰ ਸੋਈ ਮੁਕੰਦ ਮੋਤਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕੋ ਸਦਾ ਨੰਦੇ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨ ਜਪ ਮੁਕੰਦ ਮਸਤਕ ਨਿਸ਼ਾਨ ਸੇਵ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਲਭ ਦਨ ਲਾਦੀ ਸੇਖ ਮੁਕੰਦ ਕਰੈ ਉਪਕਾਰ ਹਮਰਾ ਕਹਾਂ ਕਰੈ ਸੰਸਾਰ ਮੇਟੀ ਜਾਤ ਹੋਵੇ ਦਰਬਾਰ ਤਹੀਂ ਤੂੰ ਮੁਕੰਦ ਜੋਗ ਜੁਗਤਾਰ ਉਪਜੋ ਗਿਆਨ ਹੁਆ ਪ੍ਰਗਾਸ ਕਿਰਪਾਲੀ ਨੇ ਕੀਟ ਦਾਸ ਕੌਰਵ ਦਾਸ ਸਭ ਤ੍ਰਿਸ਼ਨਾ ਚੁੱਕੀ ਜਾ ਮੁਕੰਦ ਸੇਵਾ ਤਾਹੋ ਕੀ ਗੋਂਡ ਜੇ ਉਹ ਅਰਸ਼ਣ ਤੀਰਥ ਨਾਵੈ ਜੋ ਦੁਆਦਸ ਸਿਲਾ ਪੁਜਾਵੈ ਜੇ ਉਹ ਕੂਪ ਤਟਾ ਦੇਵਾ ਵੈ ਕਰੈ ਨਿੰਦ ਸਭਿਰਥਾ ਜਾਵੈ ਸਾਧ ਕਾ ਨਿੰਦ ਕੈਸੇ ਤਰੈ ਸਰ ਪ੍ਰਜਾ ਨੂੰ ਨਰਖੀ ਪਰੈ ਰਹਾਉ ਜੇ ਉਹ ਗ੍ਰਹਿਣ ਕਰੈ ਕੁਲਖੇਤ ਹਰ ਪੈ ਨਾਰ ਸ਼ਿੰਗਾਰ ਸਮੇਤ ਸਗਲੀ ਸਿਮਰ ਸ੍ਰਵਨੀ ਸੁਨੈ ਕਰੈ ਨਿੰਦ ਕਵਨੈ ਨਹੀਂ ਗੁਨੈ ਜੋ ਅਨਿਕ ਪ੍ਰਸਾਦ ਕਰਾਵੈ ਭੂਮਦਾਨ ਸ਼ੋਭਾ ਮੰਡਪ ਪਾਵੈ ਆਪਣਾ ਬਿਗਾੜ ਬਿਰਾਨਾ ਸਾਂਢੈ ਕਰੈ ਨਿੰਦ ਬੋਜੋ ਨਿਹਾਂਡੈ ਨਿੰਦਾ ਕਹਾ ਕਰੋ ਸੰਸਾਰ ਨਿੰਦਕ ਕਾ ਪ੍ਰਗਟ ਪਹਾਰਾ ਨਿੰਦਕ ਸੋਲ ਸਾਧ ਵਿਚਾਰਿਆ ਕੌਰਵ ਦਾਸ ਪਾਪੀ ਨਰਕ ਸਿਧਾਰਿਆ ਰਾਮ ਕਲੀ ਮਹਿਲਾ ਪਹਿਲਾ ਕਰ ਪਹਿਲਾ ਚੌਪਦ ਇੱਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਕੋਈ ਪੜਤਾ ਸਹਿਸਾ ਕਿਰਤਾ ਕੋਈ ਪੜੈ ਪੁਰਾਣਾ ਕੋਈ ਨਾਮ ਜਪੈ ਜਮਾਲੀ ਲਾਗੈ ਤਿਸੈ ਧਿਆਨਾ ਅਬ ਹੀ ਕਬ ਹੀ ਕਿਛੂ ਨਾ ਜਾਣਾ
तेरा एको नाम पछाना ना जाना हरे मेरी कवन गते हम मूर्ख ज्ञान शन पवते देकर कृपा राखो मेरी लाज पते रहाओ कबहू जियड़ा उब चढ़त है कबहू जाए पया ले को लोभी जियड़ा थिर न रहत है चारे कुंडा पाल ले मन लिखाए मंडल में आए जीवन साजे माई एक चले हम देखें स्वामी बलंती आई ना किसी का मीत ना किसी का पाई ना किसे बाप ना माई प्रणत नानक जे तू देवे अंते हो सखाई राम कली महला पहला सर्व जो तेरी पस रही जन जन देखा तह नर हरी जीवन तलब निवार स्वामी अंध को माया मन गाढ़े या क्यों कर उतरो पार स्वामी रहाओ जा पीतर कड़ पीतर बसे या बार काहे नाही तिनकी सार गणित साहेब सदा चिंत मन माही आपे नेड़े आपे दूर आपे सब दया भरपूर सतगुरु मिले अंधेरा जाए जा देखा तहरिया समाए अंदर सहसा बाहर माया नैनी लाग सबाणी प्रणत नानक दासन दा प्रतापै गा प्राणी राम कली महला पहला जिधर वसै कवंदर कही अदरा पीतर दर कवन लह जिस दर कारण फिर दासी।

ਪਟ ਜੜੇ ਮਾਇਆ ਜਲ ਵਖਾਈ ਪਾਣੀ ਕਰ ਬਾਂਧੇ ਆ ਸਤ ਕੈ ਆਸਣ ਪੁਰਖ ਰਹਿ ਕਿੰਤੇ ਨਾ ਮੰਤ ਨਾ ਜਾਣ ਆ ਤੁਮ ਸਿਰ ਨਾਹੀ ਅਵਰ ਹਰੇ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣ ਆਪ ਕਰੇ ਜਵੇ ਆਸਾਂ ਦੇ ਸਾ ਤਬ ਹੀ ਕਿਉਂ ਕਰੇ ਇੱਕ ਕਹਿ ਆਸਾ ਪਿੱਤ ਰਹਿ ਨਿਰਾਸਾ ਤਉ ਨਾਨਕ ਏਕ ਮਿਲੈ ਇਨ ਬਿਨ ਸਾਗਰ ਤਰੀਐ ਜੀਵਤ ਆਇਓ ਮਰੀ ਰਹਾਓ ਦੂਜਾ ਰਾਮ ਕਲੀ ਮਹਿਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੇ ਸਿੰਘੀ ਬਾਜੈ ਲੋਕ ਸੁਣੇ ਪਤ ਛੋੜੀ ਮੰਗਣ ਕੈ ਤਾਈ ਭਿਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋਜਨ ਜੋਏ ਗੋਏ ਉਠਾਲੀ ਕਰਤੇ ਬਾਹਰ ਨਾ ਲਾਗੈ ਰਹਾਓ ਪਾਣੀ ਪ੍ਰਾਣ ਪਵਨ ਬੰਦ ਰਾਖੇ ਚੰਦ ਸੂਰਜ ਮੁਖ ਦੀਏ ਮਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ ਸਿ ਸਾਧ ਕਰ ਜੋਗੀ ਜੰਗਮ ਪੀਰ ਪੁਰਸ਼ ਬੋ ਤੇਰੇ ਜੇ ਤਿਨ ਮਿਲਾਂ ਤਾਂ ਕੀਰਤ ਆਖਾਂ ਤਾਂ ਮਨ ਸੇਵ ਕਰੇ ਕਾਗਜ਼ ਲੂਣ ਰਹਿ ਕ੍ਰਿਤ ਸੰਗੇ

ਪ੍ਰਾਪਤ ਪੋਤਾ ਕਰਮ ਪਸਾਓ, ਤੂੰ ਦੇਵੈ ਮੰਗਤ ਜਨ ਚਾਓ। ਭਾਂਡੈ ਪਾਓ ਭਵੈ ਤਿਤ ਆਏ, ਧੁਰਤੈ ਛੋਡੀ ਕੀਮਤ ਪਾਏ। ਜਿਨ ਕਿਛ ਕੀਆ ਸੋ ਕਿਛ ਕਰੈ, ਆਪਣੀ ਕੀਮਤ ਆਪੇ ਧਰੈ। ਗੁਰਮੁਖ ਪ੍ਰਗਟ ਹੋਵਾ ਹਰ ਰਾਏ, ਨਾ ਕੋ ਆਵੈ ਨਾ ਕੋ ਜਾਏ। ਲੋਕ ਤਿਗਾਰ ਕਹਿ ਮੰਗਤ ਜਨ, ਮੰਗਤ ਮਾਨ ਨਾ ਪਾਇਆ। ਸ਼ਹਿ ਕੀਆਂ ਗੱਲਾਂ ਦਰ ਕੀਆਂ ਬਾਤਾਂ, ਤੈਂ ਤੈਂ ਕਹਿਣ ਕਹਾਇਆ।

ਪਹਿਲਾ ਸਾਧਨ ਭੋਜਨ ਮੰਗਦ ਭਾਗੈ ਖੁਦਿਆ ਦੁਸ਼ਟ ਜਲੈ ਦੁਖ ਆਗੈ ਗੁਰਮਤਿ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤਿ ਭਗਤ ਪਾਵੈ ਜਨ ਕੋਈ ਜੋਗੀ ਜੁਗਤ ਸਹਿਜ ਕਰ ਵਾਸੈ ਏਕ ਦ੍ਰਿਸ਼ਟ ਏਕੋ ਕਰ ਦੇਖੇ ਆਪ ਭਿਖਿਆ ਪਾਏ ਸ਼ਬਦ।

ਮਨ ਭਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁਖ ਸਮ ਕਰਨਾ ਦੁੱਖ ਸੁਖ ਸਮ ਕਰਨਾ ਸੋਗ ਬੇਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਤਿਰ ਕੰਧ ਜਪੈ ਨਿਰੰਕਾਰੀ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹਿਲਾ ਤੀਜਾ ਕਰ ਪਹਿਲਾ ਸਾਜੁਗ ਸੱਚ ਕੈਸਵ ਕੋਈ ਕਰ ਕਰ ਭਗਤ ਗੁਰਮੁਖ ਹੋਈ ਸਾਜੁ

ਦਾ ਜਾਣ ਦੋਏ। ਦੁਆਪਰ ਧਰਮ ਦੁਇ ਪੈਰ ਰਖਾਏ, ਗੁਰਮੁਖ ਹੋਵੈ ਸੋ ਨਾਮ ਦ੍ਰਿੜਾਏ। ਕਲਯੁਗ ਧਰਮ ਕਲਾ ਇਕ ਰਹਾਏ, ਇਕ ਪੈਰ ਚੱਲੈ ਮਾਇਆ ਮੋਹ ਵਧਾਏ। ਮਾਇਆ ਮੋਹਤ ਗੁਭਾਰ, ਸਤਿਗੁਰ ਬੇਟੈ ਪਾ ਨਾਮ ਉਧਾਰ। ਸਭ ਜਗ ਮੈਂ ਸਾ

ਗੁਰਮਤਿ ਹਰਿ ਨਾਮ ਸਮਾਣੀ ਰਹਾਉ। ਹੀਰਾ ਰਤਨ ਜਵੇਰ ਮਾਣਕ ਬੁਧ ਸਾਗਰ ਭਰਪੂਰ ਕੀਆ, ਜਿਸ ਵਡਭਾਗ ਹੋਵੇ ਵੱਡ ਮਸਤਕ ਤਿਨ ਗੁਰਮਤਿ ਕੜਕੜ ਲਈਆ।

ਆਇਆ ਮੈਂ ਅਵਰ ਨ ਕੋਈ ਸੂਜੈ ਬੂਜੈ ਮਨ ਹਰ ਜਪ ਜਪ ਜਪਾਇਆ ਨਾਮਹੀਣ ਫਿਰੇ ਸੇ ਨਕਟੇ ਤਿੰਨ ਕਸ ਕਸ ਨੱਕ ਵਢਾਇਆ ਮੋਕੋ ਜਗ ਜੀਵਨ ਜੀਵਾ ਲੈ ਸਵਾਮੀ ਹਿਰਦੇ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਤੇ ਆਇਆ ਰਾਮ ਕਲੀ ਮਹਿਲਾ ਚੌਥਾ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲਿਆ ਹਰ ਉਰਧਾਰੇ ਜੀ ਦਾਨ ਗੁਰਪੂਰੈ ਦੀਆ ਹਰ ਅੰਮ੍ਰਿਤ ਨਾਮ ਸੰਭਾਰੇ ਰਾਮ ਗੁਰ ਹਰ ਹਰ ਨਾਮ ਕੰਠ ਧਾਰੇ ਗੁਰਮੁਖ ਕਥਾ ਸੁਣੀ ਮਨ ਭਾਈ ਧੰਨ ਧਨ ਵੱਡ ਭਾਗ ਹਮਾਰੇ ਰਹਾਉ ਕੋਟ ਕੋਟ ਤੇ ਤਿਸ ਧਿਆਵੈ ਤਾ ਕੰਧ ਨ ਭਾਵੈ ਪਾਰੇ ਹਿਰਦੈ ਕਾਮ ਕਾਮ ਨੀ ਮਾਂਗੈ ਰਿਦ ਮੰਗੈ ਹਾਥ ਵਸਾਰੇ ਹਰ ਜਸ ਜਪ ਜਪ ਵੱਡਾ ਵਡੇਰਾ ਗੁਰਮੁਖ ਰੱਖੋ ਰਧਾਰੇ ਜੇ ਵੱਡ ਪਾਗ ਹੋ ਮੈਂ ਤਾਂ ਜਪੀਏ ਹਰ ਬੋਝਲ ਪਾਰ ਉਤਾਰੇ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਰਾਖੈ ਕੰਠ ਜਨ ਧਾਰੇ ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਬਾਰਕ ਹਰ ਤੈ ਪ੍ਰਿਤ ਪਾਰੇ ਰਾਗ ਰਾਮ ਕਲੀ ਮਹਿਲਾ ਪੰਜਵਾਂ ਕਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਦੋ ਪੈ ਸੁਆਮੀ ਮਾਨਸ ਕੀ ਗਤੇ ਹੀ ਮੇਰੇ ਮਨ ਸਤਿਗੁਰ ਸੇਵ ਸੁਖ ਹੋਈ ਜੋ ਇੱਛੋ ਸੋਈ ਫਲ ਪਾਵੋ ਫਿਰ ਦੁੱਖ ਨਾ ਵਿਆਪੈ ਕੋਈ ਰਹਾਉ ਕਾਚੇ ਭਾਂਡੇ ਸਾਸ ਨਿਵਾਜੇ ਅੰਤਰ ਜੋ ਸਮਾਈ ਜੈਸਾ ਲਿਖਤ ਲਿਖਿਆ ਤੁਰ ਕਰਤੈ ਅਮ ਤੈਸੀ ਕਿਰਤ ਕਮਾਈ

ਨਹੀਂ ਸੁਰ ਪਵਿੱਤਰ। ਨਰਦੇਹ ਪਵਿੱਤਰ ਆਖਿਨ ਬੋਲੋ ਗੁਰਮੁਖ ਬਾਣੀ ਰਹਾਓ, ਪਰਪੰਚ ਛੋੜ ਸਹਿਜ ਕਰ ਬੈਸੋ, ਝੂਠਾ ਕੋ ਨਾ ਕੋਈ ਸਤਿਗੁਰ ਮਿਲੋ, ਨਿਵੈ ਨਿਧ ਪਾਵੋ ਇਨ ਬਿਤਤ ਬਿਲੋਈ, ਭਰਮ ਭੁਲਾਵੋ ਗੁਰਮੁਖ ਲਿਵਲਾਵੋ, ਆਤਮ ਚਿੰਨੋ ਭਾਈ ਨਿਕਟ ਕਰ ਜਾਣੋ, ਸਦਾ ਪ੍ਰਭ ਹਾਜ਼ਰ।

ਹਰ ਰਸ ਭੋਗਨੀ ਰਹਾਉ। ਸੁਰਗ ਪਵਿੱਤਰ ਅੰਮ੍ਰਿਤ ਪਵਿੱਤਰ ਪਿਆਲ ਪਵਿੱਤਰ ਲੋਗਨੀ ਆਗਿਆਕਾਰੀ ਸਦਾ ਸੁਖ ਪੁੰਚੈ ਜਤ ਕਤ ਪੇਖੋ ਹਰ ਗੁਨੀ ਨਾ ਸ਼ਿਵ ਸ਼ਕਤੀ।

ਸਿੰਘ ਪਾਇਆ ਬਿਨ ਗੁਣ ਪੂਰੇ ਨਾਹੀਂ ਉਧਾਰ ਬਾਬਾ ਨਾਨਕ ਆਖੇ ਇਹ ਵਿਚਾਰ ਰਾਗ ਰਾਮ ਕਲੀ ਮਹਿਲਾ ਪੰਜਵਾਂ ਕਰ ਦੂਜਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰੈ ਨਾ ਤੂੰ ਮਾਨੈ ਖੱਟ ਪੀ ਏਕਾ ਬਾਤ ਬਖਾਨ ਵਖਾਨੈ ਦਸ ਅਸ਼ਟੀ ਮਿਲੇ ਕੋ ਕਹਿਆ ਤਾਂ ਪੀ ਜੋਗੀ ਭੇਦ ਨ ਲਹਿਆ ਕਿੰਕੁਰੀ ਅਨੂਪ ਵਾਜੈ ਜੋਗੀਆ ਮਤਵਾਰ ਹੋਰੇ ਰਹਾਓ ਪ੍ਰਥਮੇ ਵਸਿਆ ਸਤਕਾ ਖੇੜਾ ਤ੍ਰਿਤੀਆ ਮੈਂ ਕਿਛ ਪਿਆ ਦੁਤੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਿਹਾ ਤਾਂ ਏਕ ਦਿਖਾਇਆ ਏਕੈ ਸੂਤ ਪਰੋਏ ਮਣੀ ਗਾਂਠੀ ਭਿੰਨ ਭਿੰਨ ਭਿੰਨ ਭਿੰਨ ਤਣੀਏ ਫਿਰਤੀ ਮਾਲਾ ਬੋਬਿਦ ਭਾਏ ਖਿੰਚਿਆ ਸੂਤ ਤਾਂ ਆਈ ਥਾਏ ਚੋ ਮੈਂ ਏਕੈ ਮੱਠ ਕੀਆ ਤਾਂ ਵਿਖੜੈ ਥਾਂ ਨਾਨਕ ਖੜਕੀਆ ਖੋਜਤ ਖੋਜ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਇਉਂ ਕਿਉਂ ਕਰੀਆ ਨੂਪ ਵਾਜੈ ਸੁਣ ਜੋਗੀ ਕੈ ਮਨ ਮਿੱਠੀ ਲਾਗੈ ਰਹਾਉ ਦੂਜਾ ਰਾਮ ਗਲੀ ਮਹਿਲਾ ਪੰਜਵਾਂ ਤਾਗਾ ਕਰਕੇ ਲਾਈ ਫਿਗਲੀ ਲਓ ਨਾੜੀ ਸੂਆ ਹੈ ਅਸਤੀ ਅੰਬੈ ਕਾ ਕਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਬੈ ਪਰੇ ਆ ਜਪ ਨਾਥ ਦਿਨ ਰਹਿਣਾ ਆਈ ਤੇਰਾ ਖੇ ਤੇਰੀ ਖਿੰਤਾ ਦੋ ਦਿਹਾਈ ਰਹਾਓ ਗਹਿਰੀ ਬਬੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੁੰਦਰਾਂ ਧਾਰੀ ਮਾਂਗੈ ਟੂਕਾ ਤ੍ਰਿਪਤ ਨਾ ਪਾਵੈ ਨਾਥ ਛੋਟ ਜਾਚੈ ਲਾਜ ਨਾ ਆਵੈ ਚੱਲ ਚਿਤ ਜੋਗੀ ਆਸਣ ਤੇਰਾ ਸਿੰਘੀ ਵਾਜੈ ਨਿਤ ਉਦਾਸੇਰਾ ਗੁਰੂ ਗੋਰਖੀ ਤੈ ਬੂਝ ਨਾ ਪਾਈ ਫਿਰ ਜੋਗੀ ਆਵੈ ਜਾਈ ਜਿਸਨੋ ਹੋਵਾ ਨਾਥ ਕਿਰਪਾਲਾ ਰਹਿ ਰਾਸ ਵਾਰੀ ਗੁਰੂ ਗੋਬਿੰਦ

ਕਲੀ ਮਹਿਲਾ ਪੰਜਵਾਂ ਕਰਨ ਕਰਾਵਨ ਸੋਈ ਆਨ ਨਾ ਦਿਸੈ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗਮਾਨਾ ਐਸੋ ਰੇ ਹਰਿ ਰਸ ਮੀਠਾ ਗੁਰਮੁਖ ਨੈ ਵਿਰਲੈ ਡੀਠਾ ਰਹਾਉ ਨਿਰਮਲ ਜੋਤ ਅੰਮ੍ਰਿਤ ਹਰਨਾਮ ਪੀਵਤ ਅਮਰ ਪੈ ਨੇ ਕਾਮ ਤਨ ਮਨ ਸ਼ੀਤ ਲਗਨ ਨਿਵਾਰੀ ਆਨੰਦ ਰੂਪ ਪ੍ਰਗਟੇ ਸੰਸਾਰੀ ਕਿਆ ਦੇ ਮੂੰਹ ਜਾਂ ਸਭ ਕਿ ਤੇਰਾ ਸਤ ਬਲਿਹਾਰ ਜਾਉਂ ਲਖ ਬੇਰਾ ਤਨ ਮਨ ਜੀਓ ਪਿੰਡ ਦੇ ਸਾਜੇ ਹੈ ਆਗੋ ਕਿਰਪਾ ਤੇ ਨੀਚ ਨੇ ਵਾਜੇ ਹੈ ਆ ਖੋਲ ਕੇ ਵਾਰਾ ਮਹਿਲ ਬੁਲਾਇਆ ਜੈਸਾ ਸਾ ਤੈਸਾ ਦਿਖਲਾਇਆ ਕਉ ਨਾਨਕ ਸਪੜ ਦਾ ਟੂਟਾ ਹੂੰ ਤੇਰਾ ਤੂੰ ਮੈਂ ਮਨ ਬੂਠਾ ਰਾਮ ਕਲੀ ਮਹਿਲਾ ਪੰਜਵਾ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦੀਓ ਮੁਖ ਦੇਵ ਸਗਲੀ ਚਿੰਤਾ ਆਪ ਨਿਵਾਰੀ ਤਿਸ ਗੁਰ ਕੋ ਸਦ ਬਲਿਹਾਰੀ ਕਾਜ ਹਮਾਰੇ ਪੂਰੇ ਸਤਿਗੁਰ ਬਾਜੇ ਨਦ ਤੂਰੇ ਸਤਿਗੁਰ ਹਾਓ

ਕਲੀ ਮਹੱਲਾ ਪੰਜਵਾਂ ਮੁਕਤੇ ਪੜਤਾ ਟੀਕਾ ਸਹਿਤ ਹਿਰਦੈ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ ਆਪਣਾ ਕਹਿਆ ਆਪ ਨਾ ਕਮਾਵੈ ਪੰਡਿਤ ਵੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾਉ ਆਗੈ ਰਾਖਿਓ ਸਾਲ ਕੇ ਰਾਮ ਮਨ ਕੀਨੋ ਦਾ ਦੁਸ਼ਮਿਸ ਰਾਮ ਤਿਚਰਾ ਵੈ ਭਾਈ ਪਾਏ ਲੋਕ ਵਿਚਾਰਾ ਅੰਧ ਕਮਾਏ ਖੱਟ ਕਰਮਾ ਹਰਦਾ ਆਸਣ ਧੋਤੀ ਪਾ ਖਟ ਗ੍ਰਹਿ ਪੜੈ ਨਿਤ ਪੋਥੀ

ਮਾਲਾ ਫਿਰੈ ਮੰਗੈ ਬਿਭੂਤ, ਇਨ ਬਿਦ ਕੋਈ ਨ ਤਰਿਓ ਮੀਤ। ਸੋ ਪੰਡਿਤ ਗੁਰ ਸ਼ਬਦ ਕਮਾਏ, ਤ੍ਰੈ ਗੁਣ ਕਿਉ ਸੁਤਰੀ ਮਾਏ, ਚਤੁਰ ਬੇਦ ਪੂਰਨ ਹਰ ਨਾਏ। ਨਾਨਕ ਦਿਸ ਕੀ ਸ਼ਰਣੀ ਪਾਏ, ਰਾਮ ਕਲੀ ਮਹਿਲਾ ਪੰਜਵਾ। ਕੋਟ ਬਿਘਨ ਨਹੀਂ ਆਵੈ ਨੇਰ, ਅਨਿਕ ਮਾਇਆ ਹੈ ਤਾਕੀ ਚੇਰ। ਅਨਿਕ ਪਾਪ ਤਾਕੇ ਪਾਨੀ ਹਾਰ, ਜਾ ਕੋ ਮਇਆ ਪਈ ਕਰਤਾਰ। ਜਿਸ ਸਹਾਈ ਹੋਏ ਭਗਵਾਨ, ਅਨਿਕ ਜਤਨ ਹੁਆ ਕੈਸਰ ਅੰਜਾਮ ਰਹਾਉ।

ਜਾਕੇ ਅੰਤਰ ਹਰ ਸਵਾਦ ਕਹਿਣ ਜਾਈ ਨਾਨ ਬਿਸਮਾਦ ਰਾਮ ਕਲੀ ਮਹਿਲਾ ਪੰਜਵਾਂ ਪੇਟੇ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਸੰਤ ਸੰਗਤ ਕਰਤ ਸੰਤੋਖ ਮਨ ਪਾਇਆ ਸੰਤੈ ਚਰਨ ਮਾਥਾ ਮੇਰੋ ਪੋਤ ਨਿਗ ਬਾਰ ਡੰਡ ਸੰਤਾਂ ਡੰਡੋਤ ਏ ਮਰਮ ਸੰਤਨ ਕੈ ਬਲਿਹਾਰੀ ਜਾ ਕੇ ਓਟ ਗਈ ਸੁਖ ਪਾਇਆ ਰਾਖੇ ਕਿਰਪਾ ਧਾਰੀ ਦਹਾਓ ਸੰਤਾਂ ਚਰਨ ਤੋਏ ਤੋਏ ਪੀਵਾਂ ਸੰਤਾਂ ਦਰਸ ਪੇਖ ਪੇਖ ਜੀਵਾਂ ਸੰਤਾਂ ਕੀ ਮੇਰੇ ਮਨ ਆਸ ਸੰਤ ਮਾਰੀ ਨਿਮਲ ਰਾਸ ਸੰਤ ਮਾਰ ਰਾਖਿਆ ਪੜਦਾ ਸੰਤ ਪ੍ਰਸਾਦ ਮੋਏ ਕਬੂਨਾ ਕੜਦਾ ਸੰਤਾਂ ਸੰਗ ਦੀ ਅਗਰਵਾਲ ਸੰਗ ਸਹਾਈ ਵੈ ਦਿਆਰ ਸੁਰਤ ਮਤ ਬੁਲ ਪ੍ਰਕਾਸ਼ ਗੈਰ ਗੰਭੀਰ ਅਪਾਰ ਗੁਣਦਾਸ ਜੀਜਨ ਸਗਲੇ ਪ੍ਰਤਪਾਲ ਨਾਨ ਸੰਤਾਂ ਦੇਖ ਨਿਹਾਲ ਰਾਮ ਕਲੀ ਮਹਿਲਾ ਪੰਜਵਾਂ ਤੇਰੇ ਕਾਜ ਨ ਗ੍ਰਹਿ ਰਾਜ ਮਾਲ ਤੇਰੇ ਕਾਜ ਨ ਬਿਖੈ ਜੰਜਾਲ ਇਸ਼ਟ ਮੀਤ ਜਾਣ ਸਭ ਛਲੈ ਹਰ ਨਾਮ ਸੰਗ ਤੇਰੇ ਚਲੈ ਰਾਮ ਨਾਮ ਗੁਣ ਗਾਏ ਲੇ ਮੀਤਾ ਹਰ ਸਿਮਤ ਤੇਰੀ ਲਾਜ ਰਹਿ ਹਰ ਸਿਮਤ ਜਮ ਕਛ ਕਛ ਨ ਕਹਿ ਰਹਾਉ ਬਿਨ ਹਰ ਸਗਲ ਨਰਥ ਕਾਮ ਸੋਨਾ ਰੂਪਾ ਮਾਟੀ ਦਾਮ ਗੁਕਾ ਸ਼ਬਦ ਜਾ ਮਨ ਸੁਖਾ ਇਹਾਂ ਤੇਰੋ ਉਜਲ ਮੁਖ ਕੱਕੜ ਥਾਕੇ ਵੱਡੇ ਵਡੇਰੇ ਕਿਨੀ ਨ ਕੀਏ ਕਾਜ ਮਾਇਆ ਪੂਰੇ ਹਰ ਨਾਮ ਜਪੈ ਜਨ ਕੋਏ ਤਾਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਸੰਤ ਕਰੇ ਸੋਈ ਪ੍ਰਵਾਨ ਨਾਨ ਦਾਸ ਤਾਕਾ ਕੁਰ ਤਾਕੈ ਕੁਰਬਾਨ ਰਾਮ ਕਲੀ ਮਹਿਲਾ ਪੰਜਵਾਂ ਸਿੰਚੈ ਦਰਬ ਦੇ ਦੁਖ ਲੋਕ ਤੇਰੇ ਕਾਜ ਨਾ ਬੜਾ ਜੋਗ ਕਰ ਅਹੰਕਾਰ ਹੋਏ ਵਰਤਾਂ ਅੰਧ ਜਮਕੀ ਜੇਵੜੀ ਤੂੰ ਆਗੈ ਬੰਦ ਛੜ ਸਿਆਣ ਤਾ ਛੜ ਵਿਡਾਣੀ ਤਾਤ ਮੂੜੇ ਹਾਂ ਵਸਣਾ ਰਾਤ ਮੂੜੇ ਮਾਇਆ ਕੇ ਮਾਤੇ ਤੈਂ ਉੱਠ ਚੱਲਣਾ ਰਾਜ ਰਹੋ ਤੂੰ ਸੰਗ ਸੁਪਨਾ ਰਹਾਓ ਬਾਲ ਬਸਤਾ ਬਾਲ ਵਿਵਸਥਾ ਬਾਰ ਕੰਧ ਪਰ ਜੋਬਨ ਲਾਕਾ ਦੁਰਗੰਧ ਤ੍ਰਿਤੀ ਵਿਵਸਥਾ ਸਿੰਚੇ ਮਾਏ ਬਿਰਧ ਪਿਆ ਛੋੜ ਚੱਲਿਆ ਪੁਛਦਾਏ ਸ਼ਰਨ ਕਾਲ ਪਾਈ ਦੁਰਲਭ ਦੇ ਨਾਮ ਵੀ ਹੋਣੀ ਹੋਈ ਖੇ ਪਸ਼ੂ ਪ੍ਰੇਤ ਮੁਗਤੇ ਬੁਰੀ ਤਿਸਾਂ ਨਾ ਪੂਜਿਆ ਜਿਨੇ ਸ੍ਰੀ ਇਸ ਨੂੰ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੇ ਛਡਾਵੋ ਛੁਟਕੈ ਬੰਦ ਬਖਸ਼ ਮਿਲਾਵੋ ਨਾਨਕ ਜਾਨ ਨਾਨਕ ਜਗ ਅੰਧ ਰਾਮ ਕਲੀ ਮਹਿਲਾ ਪੰਜਵਾਂ ਕਰ ਸੰਯੋਗ ਬਣਾਈ ਕਾਚ ਤਿਸ ਤਿਸ ਸੰਗ ਰਹਿਆ ਹੋਇਆ ਨਾ ਰਾਚ ਵਰਤ ਪਾ ਰਹਿ ਸਾਹ ਸੰਭਾਰ ਅੰਤ ਕੀ ਬਾਰ ਊਠ ਸਿਧਾਰ ਨਾਮ ਬਿਨਾਂ ਸਭ ਝੂਠ ਪਰਾਨੀ ਗੋਬਿੰਦ ਭਜਨ ਬਿਨਾਂ ਵਰਨੀ ਅਵਰ ਸੰਗ ਦਾਤੇ ਤੇ ਸਭ ਮਾਇਆ ਮੂਠ ਪਰਾਨੀ ਰਹਾਉ ਤੀਤ ਨਾਇ ਨ ਤੁਸ ਮੈਲ ਕਰਮ ਧਰਮ ਸਭ ਹੋ ਮੈਂ ਫੈਲ ਲੋਕ ਚਾਰੈ ਗਤ ਨਹੀਂ ਲੋਕ ਚਾਰੈ ਗਤ ਨਹੀਂ ਹੋ ਏ ਨਾਮ ਵੀ ਹੁਣੇ ਚਲ ਸੈ ਰੋ ਏ ਬਿਨ ਹਰ ਨਾਮ ਨ ਟੂਟ ਸਪਟਲ ਸੋਧੇ ਸ਼ਾਸਤਰ ਸਿਮਰਤ ਸਗਲ ਸੋ ਨਾਮ ਜਪੈ ਜਿਸ ਆਪ ਜਪਾ ਏ ਸਗਲ ਫਲਾਸੇ ਸੁਖ ਵਿਸਮਾ ਏ ਰੱਖ ਨਾਰੇ ਰਾਖੋ ਆਪ ਸਗਲ ਸੁਖਾ ਪ੍ਰਭ ਤੁਮਰੈ ਹਾਥ ਜਿ ਲਾਭ ਤਿਤ ਲਾਗੈ ਸਵਾਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹਿਲਾ ਪੰਜਵਾਂ ਜੋਗ ਕਰੈ ਸੋਈ ਸੁਖ ਜਾਨਾ ਮਨ ਸਮਝ ਸਾਹ ਸੰਗਤਿਆਨਾ ਡੋਲਨ ਤੇ ਚੁਪਕਾ ਠਹਿਰਾਇਆ ਸਤ ਮਾਇਲੇ ਸਤ ਸੰਭਾਇਆ ਦੂ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮੈਂ ਮਾਨੀ ਮਹਾਂਪੁਰਖ ਕਾ ਸੰਗ ਭਇਆ ਰਹਾਉ ਸਗਲ ਪਵਿੱਤਰ ਸਗਲ ਨਿਰਮਲਾ ਜੋ ਵਰਤਾਏ ਸੋਈ ਭਲਾ ਜਾਂ ਰਾਖੈ ਸੋਈ ਮੁਕਤ ਹਾਰ ਜੋ ਜਪਾਏ ਸੋਈ ਨਾਮ ਅਠਰ ਤੀਰਥ ਜਾਂ ਸਾਧ ਭਗਤ ਰਹਿ ਤੈਂ ਵੈਕੁੰਠ ਜਾਂ ਨਾਮ ਉਚਰੈ ਸਰਬਨੰਦ ਜਬ ਦਰਸ਼ਨ ਪਾਈ ਰਾਮ ਗੁਣਾ ਨਿਤ ਨਿਤ ਹਰਦੇ ਗਾਈ ਆਪੇ ਕਗਟ ਰਿਆ ਸੰਦੇ ਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਖੁਲਾਨੇ ਬ੍ਰਹਮ ਨਾਠੇ ਦੂਰੇ ਨਾਨਕ ਉਮਰ ਭੇਟੇ ਪੂਰੇ ਰਾਮ ਕਲੀ ਮਹਿਲਾ ਪੰਜਵਾਂ ਕੋਟ ਜਾਪ ਤਬ ਸ਼ਰਾਮ ਰਿਤ ਬੁੱਧ ਸਿੱਧ ਸੁਰ ਗਿਆਨ ਅਨਿਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮ ਨਿਮਖ ਹਿਰਦੈ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾਉ ਸੂਰ ਬੀਰ ਦੀਜ ਮਤ ਪੂਰਾ ਸਹਿ ਸਮਾਧ ਧੁਨ ਗੈਰ ਗੰਭੀਰਾ ਸਦਾ ਮੁਕਤਾ ਕੇ ਪੂਰੇ ਕਾਮ ਜਾ ਕੈ ਹਿਰਦੈ ਵਸੈ ਨਾਮ ਸਗਲ ਸੁਖ ਆਨੰਦ ਰੋਗ ਸਮੁੰਦਰ ਸੀ ਪੂਰਨ ਨਿਰਯੋਗ ਆਏ ਨ ਜਾਏ ਡੋਲੈ ਕਦ ਨਾਹੀ ਜਾ ਕੈ ਨਾਮ ਵਸੈ ਮਨ ਮਾਹੀ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਜਪੀਆ ਉਤਰੈ ਚਿੰਦ ਨਾਨਕ ਗੁਰਦੀਆ ਨਾਮ ਸੰਤਨ ਕੈ ਟਹਿਲ ਸੰਤ ਕਾ ਕਾਮ ਰਾਮ ਕਲੀ ਮਹਿਲਾ ਪੰਜਵਾਂ ਬੀਜ ਮੰਤਰ ਕੀਰਤਨ ਗਾਓ ਆਗੈ ਮਿਲੀ ਨਿਸਾਵੇ ਥਾਉ ਗੁਰਪੁਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਨਾ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੈ ਵਾਸੈ ਪਵ ਜਲ ਪਾ ਪਰਲਾ ਰਹਾਉ
ਨਾਮ ਦਿਨ ਧਾਨ ਦਿਆਈ ਮਨ ਅਟਲ ਤਾਂ ਛੂਟੈ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਸਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧ ਸੋਧ ਵਿਚਾਰਾ ਬਿਨਰ ਭਜਨ ਨਾਹੀ ਛੁਟਕਾਰਾ ਸੋ ਹਰ ਭਜਨ ਸਾਧ ਕੈ ਸੰਗ ਮੰਤਰ ਰਾਪੈ ਹਰ ਕੈ ਰੰਗ ਛੋੜ ਸਿਆਣ ਬੋਚਤ ਰਾਈ ਮਨ ਬਿਨ ਹਰ ਨਾਮ ਹੈ ਜਾਏ ਨਾ ਕਾਈ ਦਇਆਧਾਰੀ ਗੋਬਿੰਦ ਗੁਸਾਈ ਹਰ ਨਾਨਕ ਟਿਕ ਟਿਕਾਈ ਰਾਮ ਕਲੀ ਮਹਿਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗੇਲ ਆਗੈ ਜਮ ਸਿਉ ਹੋਏ ਨਾ ਮੇਲ ਅਮੁਦ ਕਾਬੇ ਅਭਿਨਾਸ ਦੁਰਮਤ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅੰਕਾਰ ਨ ਕਾਜੈ ਕੁਸਲ ਸੇਤੀ ਕਰ ਜਾਹੇ ਪੰਡਿਤ ਰਹਾਓ

ਰਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨ ਚੇਤਿਓ ਮਨ ਮਾਹੀ ਰਹਾਉ ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਧ ਕੀ ਵਿਦ ਨੈਨੋ ਡੀਖੀ ਡੀਠੀ ਕੂੜ ਕਪਟ ਅੰਕਾਰ ਰਿਝਾਨਾ ਨਾਮ ਸੁਨਤ ਜਨ ਵਿਸ਼ੂ ਡਿਸਾਨਾ ਮਾਇਆ ਕਾਣ ਸਦੀ ਝੂਰ ਹੈ ਮਨ ਮੁਖ ਕਬਹਿ।

ਵਿਆਪੈ ਦੁਬਦਾ ਫੈਲ ਹਰ ਔਖਦ ਜੋ ਜਨ ਖਾਏ ਤਾਕਾ ਰੋਗ ਸਗਲ ਮਿਟ ਜਾਏ ਕਿਰਪਾ ਪਾਤਮ ਦਿਆਲ ਮੰਤੇ ਕਬਨਾ ਬਿਸਰ ਗੋਪਾਲ ਤੇਰੇ ਦਾਸ ਕੀ ਹੁਮਾ ਧੂਰ ਨਾਨਕ ਕੀ ਪ੍ਰਭ ਸ਼ਰਧਾ ਪੂਰ ਰਾਮ ਕਲੀ ਮਹਿਲਾ ਪੰਜਵਾ ਤੇਰੀ ਸ਼ਰਨ ਪੂਰੇ ਦੇਵ ਤੁਧ ਬਿੰਦੂ ਜਾ ਨਾਹੀ ਕੋਏ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਸੋਪਾ ਧਿਆਏ ਪੂਰਾ ਜਿਸ ਕਰਮ ਤਰਨ ਤਾਰਨ ਪ੍ਰਭ ਤੇਰਾ ਨਾਉ ਏਕਾ ਸ਼ਰਨ ਗਹੀ ਮਨ ਮੇਰੈ ਤੁਧ ਬਿੰਦੂ ਜਾ ਨਾਹੀ ਠਾਉ ਰਹਾਉ ਜਪ ਜਪ ਜੀਵਾ ਤੇਰਾ ਨਾਉ ਆਗੈ ਦਰਗਾ ਪਾਵੋ ਥਾਉ ਦੁਖ ਅੰਧੇਰਾ ਮਨ ਤੇ ਜਾਏ ਦੁਰਮਤ ਬਿਨ ਸਹਿਰਾ ਚਹਿਰ ਨਾਏ ਚਰਨ ਕਮਲ ਸਿਉ ਲਾਗੀ ਪ੍ਰੀਤ ਗੁਰਪੁਰੇ ਕੇ ਨਿਮਲ ਰੀਤ ਬਾਗਾ ਨਿਰਭਉ ਮਨ ਬਸੈ ਅੰਮ੍ਰਿਤ ਨਾਮ ਰਸਨੰਤ ਜਪੈ ਕੋਟ ਜਨਮ ਕੇ ਕਾਟੇ ਫਾਹੇ ਪਾਇਆ ਲਾਭ ਸੱਚਾ ਧਨ ਲਾਹੇ ਤੋਟ ਨਾ ਵੈ ਖੁਟ ਭੰਡਾਰ ਨਾਨਕ ਭਗਤ ਸੋਹੈ ਹਰਦੁਆਰ ਰਾਮ ਕਲੀ ਮਹਿਲਾ ਪੰਜਵਾ ਰਤਨ ਜਵੇ ਹਰਨਾਮ ਰਤਨ ਜਵੇ ਹਰਨਾਮ ਸਾ ਸੰਤੋਖ ਗਿਆਨ।

ਜ ਆਪਣਾ ਆਪ ਸਗਲ ਮਿਟਾਏ, ਮਨ ਚਿੰਦੇ ਸਹੀ ਫਲ ਪਾਏ। ਹੋ ਸਾਵਧਾਨ ਉਪਨੇ, ਗੁਰ ਸਿਉਂ ਵਾਸਾ ਮਨ ਸਭ ਪੂਰਨ ਹੋਵੇ। ਭਾਵੇਂ ਸਗਲ ਨਿਧਾਨ ਗੁਰ ਸਿਉਂ ਰਹਾਉ, ਦੂਜਾ ਨਹੀਂ ਜਾਣੈ ਕੋਇ। ਸਤਿਗੁਰ ਨਿਰੰਜਨ ਸੋਇ, ਮਨ ਨੂੰ ਕਾਕਾ ਰੂਪ ਨਾ ਜਾਣ। ਮਿਲਿ ਨਿਮਾਨੇ ਮਾਨ, ਗੁਰ ਕੀਏ ਗੁਰ ਕੀ ਹਰ ਟੇਕ ਟਿਕਾਏ। ਅਵਰ ਆਸਾ ਸਭ ਲਾਹੇ, ਹਰ ਕਾ ਨਾਮ ਮੰਗ ਨਿਧਾਨ। ਤਨ ਦਰਗਾ ਭਾਵੈ ਮਾਨ, ਗੁਰ ਕਾ ਬਚਨ ਜਪ ਮੰਤ। ਏਹਾ ਭਗਤ ਸਾਰ ਤਤ, ਗੁਰ ਪੈ ਦਿਆਲ ਨਾਨਕ ਦਾਸ ਨਿਹਾਲ। ਰਾਮ ਕਲੀ ਮਹਿਲਾ ਪੰਜਵਾਂ, ਹੋਵੈ ਸੋਈ ਪਲਮਾਨ। ਆਪਣਾ ਤਾ ਆਪਣਾ ਤਾ ਜਭਿਮਾਨ, ਦਿਨ ਰਹਿਣ ਸਦਾ ਗੁਣ ਗਾਉ। ਪੂਰਨ ਹੀ ਸੁਭਾਉ ਆਨੰਦ, ਕਰ ਸੰਤ ਹਰਿ ਜਪ। ਛਾੜ ਸਿਆਣਾ ਬੋ ਚਤੁਰਾਈ, ਗੁਰ ਕਾ ਜਪ ਮੰਤ ਨਿਰਮਲ ਰਹਾਉ। ਏਕ ਕੀ ਕਰਾਂ ਅਸ ਭਿਤਰ, ਨਿਰਮਲ ਜਪ ਨਾਮ ਹਰ ਹਰ। ਨਿਰਮਲ ਜਪ ਨਾਮ ਹਰ ਹਰ, ਗੁਰ ਕੇ ਚਰਨ ਗੁਰ ਕੇ ਚਰਨ ਨਮਸਕਾਰ। ਭਵ ਜਲ ਤੁਰੈ ਪਾਰ, ਦੇਵਨ ਹਰ ਦਾ ਤਾਰ। ਅੰਤ ਨ ਪਾਰਾ ਵਾਰ, ਜਾ ਕੈ ਕਰ ਸਿਰ ਨਿਧਾਨ। ਰੱਖ ਨਾਰ ਨਿਧਾਨ, ਨਾਨਦ ਪਾਇਆ ਨਿਧਾਨ। ਹਰੇ ਹਰ ਨਿਰਮਲ ਨਾਮ, ਜੋ ਜੋ ਜੋ ਪੈਦ ਸਕੀਗਤ ਹੋਏ। ਨਾਨਕ ਕਰਮ ਪ੍ਰਾਪਤ ਹੋਏ, ਰਾਮ ਕਲੀ ਮਹਿਲਾ ਪੰਜਵਾਂ। ਦੁਲਵ ਦੇ ਸਵਾਰ ਜਾਹੇ ਨਦਰ ਗਹਾਰ, ਹਲਤ ਪਲਤ ਹੋਏ ਵਡਿਆਈ। ਅੰਤ ਕੀ ਬਾਰ ਲਈ ਛਡਾਈ, ਰਾਮ ਕੇ ਗੁਣ ਗਾ। ਹਲਤ ਪਲਤ ਹੋਏ ਦੋ ਮੈਂ ਸੁਹੇਲੇ, ਅਚਰਜ ਪੁਰਖ ਤਿਉਂ ਰਹਾਉ। ਉਠ ਬੈਠ ਹਰ ਜਾਪ, ਬਿਨ ਸਗਲ ਸੰਤਾਪ। ਬੈਰੀ ਸਭ ਹੋਵੈ ਮੀਤ, ਨਿਰਮਲ ਤੇਰਾ ਹੋਵੈ ਚੀਤ। ਸਭ ਦੇ ਉਤਮੇ ਕਰਮ, ਸਗਲ ਧਰਮ ਮੈਂ ਸ੍ਰੇਸ਼ਟ ਧਰਮ। ਹਰ ਸਿਮਰਨ ਤੇਰਾ ਹੋਏ ਉਧਾਰ, ਜਨਮ ਜਨਮ ਕਾ ਉਤਰੈ ਭਾਰ। ਪੂਰਨ ਤੇਰੀ ਹੋਵੈ ਆਸ, ਜਮ ਕੀ ਕਟੀਐ ਤੇਰੀ ਫਾਸ। ਗੁਰ ਕਾ ਉਪਦੇਸ਼ ਨੀਜੈ, ਨਾਨਕ ਸੁਖ ਸਹਿ ਸਮੀਜੈ। ਰਾਮ ਕਲੀ ਮਹਿਲਾ ਪੰਜਵਾਂ, ਜਿਸ ਕੀ ਤਿਸ ਕੀ ਕਰਮਾਨ। ਆਪਣ ਲਾਹੇ ਬੁਮਾਨ, ਜਿਸ ਕਾ ਤੂੰ ਤਿਸ ਕਾ ਸਭ ਕੋਏ। ਤਿਸੈ ਅਰਾਦ ਸਦਾ ਸੁਖ ਹੋਏ। ਕਾਹੇ ਬ੍ਰਹਮ ਬ੍ਰਹਮੈ ਮੈਂ, ਗਾਹੇ ਬ੍ਰਹਮ ਬ੍ਰਹਮ ਬੇਗਾਨੇ। ਨਾਮ ਬਿਨਾਂ ਕਿਛ ਕਾਮਨਾ ਆਵੈ, ਮੇਰਾ ਮੇਰਾ ਕਰ ਬਹੁਤ ਜੁਤਾਨੇ। ਰਹਾਉ ਜੋ ਜੋ ਕਰੈ ਸੋਈ ਸੋਈ ਮਾਨ। ਬਿਨਾਂ ਬਿਨ ਮਾਨੇ ਗਲ ਹੋਵੈ, ਜੋ ਜੋ ਕਰੈ ਸੋਈ ਮਾਨ ਲੇ। ਬਿਨ ਮਾਨੇ ਗਲ ਹੋਵੈ ਖੇ, ਤਿਸ ਕਾ ਪਾਣਾ ਲਾਗੈ ਮੀਠ। ਤਿਸ ਕਾ ਪਾਣਾ ਲਾਗੈ ਮੀਠਾ, ਗੁਰ ਪ੍ਰਸਾਦ ਮਿਲੇ ਮਨ ਬੂਠਾ। ਵੇ ਪਰਵਾ ਕਾ ਗੋਚਰ ਆਪ, ਆਠ ਪੈਰ ਮਨ ਤਾਕੋ ਜਾਪ। ਜਿਸ ਚੀਤ ਆਏ ਬਿਨ ਸੈ ਦੁੱਖ, ਹਲਤ ਪਲ ਤੇਰਾ ਉਜਲ ਮੁਖਾ। ਕੌਣ ਕੌਣ ਉਦਰੇ ਗੁਣ ਗਾਏ, ਗਣਤ ਨਾ ਜਾਈ ਕੀਮ ਨਾ ਪਾਏ। ਬੂੜ ਲੋਹ ਸਾ ਸਿੰਘ ਧਰੈ, ਨਾਨਕ ਜਿਸੈ ਪ੍ਰਾਪਤ ਕਰੈ। ਰਾਮ ਕਲੀ ਮਹਿਲਾ ਪੰਜਵਾਂ, ਮਨ ਮਾਹੀ ਜਾ ਭਗਵੰਤ। ਗੁਰਪੁਰੈ ਦੀਨੋ ਮੰਤ, ਮਿਟੇ ਸਗਲ ਪੈਦਰਾਸ। ਗੁਣ ਹੋਈ ਆਸ ਸਬਲ ਸੇਵਾ ਗੁਰਦੇਵਾ। ਕੀਮਤ ਕਿਛ ਕਹਿਣ ਨਾ ਜਾਈ, ਸੱਚੇ ਲੱਖ ਭੇਵਰ ਹਾਓ। ਕਨਕ ਰਾਮ ਆਪ, ਤਿਸ ਕਉ ਸਦਾ ਮਨ ਜਾਪ। ਤਿਸ ਕੀ ਸੇਵਾ ਕਰ ਨੀਤ, ਸੱਚ ਸਹਿਜ ਸੁਖ ਭਾਵੈ ਮੀਤ। ਸਾਹਿ ਮੇਰਾ ਤਪਾਰ, ਖਿਨ ਮੈਂ ਥਾਪ ਥਾਪ ਨਹਾਰ। ਤਿਸ ਬਿਨਾ ਵਰਨਾ ਕੋਈ, ਜਨ ਕਾ ਰਾਖਾ ਸੋਈ। ਕਾ ਕਿਰਪਾ ਅਰਦਾਸ ਨੀਚੈ, ਆਪਣੇ ਸੇਵਕ ਕੋ ਦਰਸ਼ਨ ਦੀਚੈ। ਨਾਨਕ ਜਾਪੀ ਜਬ ਜਾਪ, ਸਭ ਦੇ ਊਚ ਜਾਕਾ ਪ੍ਰਤਾਪ। ਰਾਮ ਕਲੀ ਮਹਿਲਾ ਪੰਜਵਾਂ, ਬਿਰਥਾ ਪ੍ਰਵਾਸਾ ਲੋਕ। ਠਾਕੁਰ ਤੇਰੀ ਟੇਕ, ਠਾਕੁਰ ਪ੍ਰਭ ਤੇਰੀ ਟੇਕ। ਵਰ ਛੁੱਟੀ ਸਵਿਆਸ, ਚਿੰਤ ਠਾਕੁਰ ਬੇਟੇ ਗੁਣਦਾਸ। ਏਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ। ਹਰ ਹਰ ਹਰ ਗੁਣ ਗਾਏ ਮਨ ਮੇਰੇ, ਰਹਾਉ ਤੁਮ ਹੀ ਕਾਰਨ ਕਰਨ। ਚਰਨ ਕਮਲ ਹਰ ਸ਼ਰਨ, ਮੰਤਨ ਹਰ ਉਹੀ ਤੇ ਆਇਆ। ਆਨੰਦ ਹਰ

ਗਮ ਅੱਲਾ ਲੱਖ ਪਾਰ ਖੁਦ ਖੁਦਾਏ ਵੱਡ ਬੇਸ਼ੁਮਾਰ ਓਂ ਨਮੋ ਭਗਵੰਤ ਗੁਸਾਈ ਖਲ ਕਰਵ ਰਿਆ ਸਰਵ ਠਾਈ ਰਹਾਓ ਜਗਨਨਾਥ ਜਗ ਜੀਵਨ ਵਾਧੋ ਆਪੋ ਪੰਜ ਨਿਰਧ ਮਾਇ ਅਰਾਧੋ ਰਿਖੀ ਕੇਸ਼ ਗੋਪਾਲ ਗੋਵਿੰਦ ਪੂਰਨ ਸਰਬੱਤਰ ਮੁਕੰਦ ਮਿਹਰਬਾਨ ਮੌਲਾ ਤੂੰ ਹੀ ਏਕ ਪੀਰ ਪੈਗੰਬਰ ਸ਼ੇਖ ਦਿਲਾਂ ਕਾ ਮਾਲਕ ਰਿਹਾਕ ਕੁਰਾਨਕ ਦੇਵਤੇ ਪਾਕ ਨਾਰਾਇਣ ਹਰਦਿਆਲ ਰਮਤ ਨਾਮ ਕੜਕੜਾ ਆਧਾਰ ਵਾਸੁਦੇਵ ਬਲ ਸਭ ਠਾਏ ਲੀਲਾ ਕਿਛ ਲਖੀ ਨ ਜਾਏ ਮਿਹਰ ਦਇਆ ਕਰ ਕਰਨ ਹਾਰ ਭਗਤ ਬੰਦਗੀ ਦੇ ਸਿਰਜਣਹਾਰ ਕਉ ਨਾਨਕ ਗੁਰ ਖੋਏ ਭਰਮ ਕੁਲ ਅਪਾਰ ਬ੍ਰਹਮ ਰਾਮ ਕਲੀ ਮਹਿਲਾ ਪੰਜਵਾ ਕੋਟ ਜਨਮ ਕੇ ਬਿਨ ਸੇ ਪਾਪ ਹਰ ਜਪਦ ਨਾਹੀ ਸੰਤਾਪ ਗੁਰ ਕਿਸ਼ਨ ਕਮਲ ਮਨ ਵਸੇ ਮਹਾਂ ਵਿਕਾਰ ਮਨ ਤਨ ਤੇ ਸਭ ਨਸੇ ਗੋਪਾਲ ਕੁਜ ਸਗਾਓ ਪ੍ਰਾਣੀ ਕਥ ਕਥ ਸਾਚੀ ਪ੍ਰਪੂਰਨ ਜੋਤੀ ਜੋ ਸਮਾਣੀ ਰਹਾਓ ਤ੍ਰਿਸ਼ਨਾ ਭੋਗ ਸਵਨਾਸੀ ਪ੍ਰਸਾਦ ਜਪਿਆ ਅਵਨਾਸੀ ਰਹਿਣ ਦਿਨ ਸਭ ਪ੍ਰਭ ਸੇਵਕ ਮਾਨੀ ਹਰ ਮਿਲਣੈ ਕੀ ਇਹ ਨਿਸ਼ਾਨ ਹਰ ਮਿਲਣੈ ਕੀ ਇਹ ਨਿਸ਼ਾਨੀ ਮਿੱਟੇ ਜੰਜਾਲ ਹੋਏ ਪ੍ਰਭ ਦਿਆਲ ਗੁਰੂ ਕਾ ਦਰਸ਼ਨ ਦੇਖ ਨਿਹਾਲ ਪਰਾਪੁਰਬਲਾ ਕਰਮ ਬਣਿਆ ਹਰ ਕੇ ਗੁਣਿਤ ਰਸਨਾ ਗਾਇਆ ਹਰ ਕੇ ਸੰਤ ਸਦਾ ਪ੍ਰਵਾਨ ਸੰਜਨਾ ਮਸਤਕ ਨਿਸ਼ਾਨ ਦਾਸ ਕੀ ਰਿਣ ਪਾਏ ਜੇ ਕੋਏ ਨਾਨਕ ਤਿਸ ਕੀ ਪ੍ਰਮਤ ਹੋਏ ਰਾਮ ਕਲੀ ਮਹਿਲਾ ਪੰਜਵਾਂ ਦਰਸ਼ਨ ਕੋ ਜਾਈਏ ਕੁਰਬਾਨ ਚਰਨ ਕੋ ਮਿਰਦਾ ਦਰ ਧਿਆਨ ਸੰਤਨ ਤੋਂ ਧੂਰ ਸੰਤਨ ਕੈ ਮਸਤਕ ਲਾਏ ਜਨਮ ਜਨਮ ਕੀ ਦੁਰਮਤ ਮਲ ਜਾਏ ਜਿਸ ਬੇਟ ਦੇ ਮਿਟੈ ਭਵਾਨ ਪਾਰਨ ਸਮੁੰਦਰੀ ਆਵੈ ਕਾ ਕਿਰਪਾ ਪੂਰਨ ਭਗਵਾਨ ਰਹਾਓ ਗੁਰ ਕੀ ਕੀਰਤ ਜਪੀ ਹਰ ਨਾਉ ਗੁਰ ਕੀ ਭਗਤ ਸਦਾ ਗੁਣ ਗਾਓ ਗੁਰ ਕੀ ਸੁਰਤ ਨਿਕਟ ਕਰ ਜਾਨ ਗੁਰ ਕਾ ਸ਼ਬਦ ਸਤਿ ਕਰ ਮਾਨ ਗੁਰ ਬਚਨੀ ਸਮਸਰਦ ਸੁਖ ਦੁਖ ਕਦੇ ਨ ਵਿਆਪੈ ਤ੍ਰਿਸ਼ਨ ਭੂਖ ਮਨ ਸੰਤੋਖ ਸ਼ਬਦ ਗੁਰ ਰਾਜੇ ਜਪ ਗੋਬਿੰਦ ਪੜਦੇ ਸਭ ਕਾਜੇ ਗੁਰ ਪਰਮੇਸ਼ਰ ਗੋਬਿੰਦ ਗੁਰਦਾਤਾ ਦਿਆਲ ਬਖਸ਼ਿੰਦ ਗੁਰਚਰਨੀ ਜਾ ਕਾ ਮਨ ਲਾਕਾ ਨਾਨਕ ਦਾਸ ਤਿਸ ਪੂਰਨ ਭਾਗਾ ਰਾਮ ਕਲੀ ਮਹਿਲਾ ਪੰਜਵਾਂ ਕਿਸ ਬਰਵਾ ਸਾਹਿਬ ਬਿਚਨੈ ਭਵਨ ਮੂੜ ਮੁਗਤ ਸੰਗੀ ਕਵਨ ਰਾਮ ਸੰਗੀਤ ਇਸ ਗਤ ਨਹੀਂ ਜਾਣੈ ਪੰਜ ਬਟਵਾਰੇ ਸੇ ਮੀਤ ਕਰ ਮਾਨੈ ਸੋ ਕਰ ਸੇਵ ਜਿਦਰਾ ਮੀਤ ਗੁਣ ਗੋਬਿੰਦ ਰਵੀਆਂ ਦਿਨ ਰਾਤੀ ਸਾਧ ਸੰਗ ਕਰ ਮਨ ਕੀ ਬੀਤ ਰਹਾਓ ਜਨਮ ਸਿੰਭੇ ਹਨ ਅਹੰਕਾਰ ਰਵਾਦ ਤ੍ਰਿਤ ਨਾਵੈ ਦਿਖਿਆ ਸਾਧ ਪਰਮਤ ਪਰਮਤ ਮਾਂ ਦੁਖ ਪਾਇਆ ਤ੍ਰਿਨ ਜਾਈ ਦੁੱਤਰ ਮਾਇਆ ਕਾਮਨਾ ਵੈ ਸੋ ਕਰ ਕਮਾਵੈ ਆ ਵੀ ਜਾ ਪੇ ਖਾਵੈ ਰਾਖਣ ਕੋ ਦੂਸਰ ਨਹੀਂ ਕੋਏ ਤੂੰ ਨਿਸਤਰੈ ਜੋ ਕਿਰਪਾ ਹੋਏ ਪਤ ਪੁਨੀਤ ਪ੍ਰਭ ਤੇਰੋ ਨਾਮ ਆਪਣੇ ਦਾਸ ਕੋ ਦੀ ਜਦਾਂ ਕੀ ਜਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸ਼ਰਨ ਗਹੀ ਨਾਮ ਪ੍ਰਭ ਤੇਰੀ ਰਾਮ ਕਲੀ ਮਹਿਲਾ ਪੰਜਵਾਂ ਏਕੋ ਲੋਕੇ ਸੁਖ ਪਾਇਆ ਨਹੀਂ ਭੇਟਤ ਧਰਮ ਰਾਇਆ ਹਰ ਦਰਗਾਹ ਸ਼ੋਭਾ ਬੰਤ ਫੁਨ ਗਰਬ ਨਾਹੀ ਬਸੰਤ ਜਾਨੀ ਸੰਤ ਕੀਮਤ ਲਾਈ ਕਿਰਪਾ ਦੀਨੋ ਹਰ ਨਾਮਾ ਪੂਰਵ ਸੰਜੋਗ ਮਿਲਾਈ ਰਹਾਉ ਗੁਰ ਕੇ ਚਰਨ ਚਿਤ ਗੁਰ ਕੈ ਚਰਨ ਚਿਤ ਲਾਗਾ ਤਨ ਤਨ ਸੰਭੋ ਸੰਜੋਗ ਸੁਭਾਗਾ ਸੰਤ ਕੀ ਤੋਰ ਲਾਗੀ ਮੇਰੇ ਮਾਥੇ ਗਿਲ ਵਿਗ ਦੁਖ ਸਗਲੇ ਮੇਰੇ ਲਾਥੇ ਸਾਧ ਕੀ ਸੱਚ ਟਹਿਲਕ ਮਾਨੀ ਤਬ ਹੋਏ ਮਨ ਸੁਧ ਪਰਾਨੀ ਜਨ ਕਾ ਸਫਲ ਦਰਸ਼ ਡੀਠਾ ਨਾਮ ਪ੍ਰਭੂ ਕਾ ਘੜ ਘੜ ਡੀਠਾ ਮਿਟਾਨੇ ਸਭ ਕਲ ਕਰੇ ਸਦ ਜਿਸ ਤੇ ਉਪਜੇ ਤਿਸ ਮਹਿ ਪ੍ਰਵੇਸ਼ ਪ੍ਰਗਟਿਆ ਨ ਅਨੂਪ ਗੋਬਿੰਦ ਪ੍ਰਭੂਰੇ ਨਾਨਕ ਬਖਸ਼ਿੰਦ ਰਾਮ ਕਲੀ ਮਹਿਲਾ ਪੰਜਵਾਂ ਗਊ ਕੋ ਚਾਰੇ ਸਰਦੂਲ ਕੌਡੀ ਕਾ ਲਘੂ ਵਾ ਮੂਲ ਬੱਕਰੀ ਕੋ

ਸਾਚੇ ਸਾ ਸਮਾਏ। ਰਾਮ ਕਲੀ ਮਹਿਲਾ ਪੰਜਵਾ। ਰਾਜਾ ਰਾਮ ਕੀ ਸ਼ਰਨਾਏ, ਨਿਰਭਉ ਭਏ ਗੋਬਿੰਦ ਗੁਣ ਗਾਵਤ, ਸਾਧ ਸੰਗ ਦੁਖ ਜਾਇ ਰਹਾਉ, ਜਾ ਕੈ ਰਾਮ ਵਸੈ ਮਨ ਮਾਹੀ, ਜੋ ਜਨ ਸੋ ਜਨ ਦੁੱਤਰ ਪਿਖਤ ਨਾਹੀ। ਸਗਲੇ ਕਾ ਸਵਾਰੇ ਆਪਣੇ ਹਰ ਨਾਮ, ਰਸਨ ਨਿਤ ਜਪਨੇ ਜਿਸ ਕੈ ਮਸਤ ਹਾਥ ਗੁਰ ਧਰੈ, ਸੋ ਦਾਸ ਸੰਦੇਸਾ ਕਾਹੇ ਕਰੈ, ਜਨਮਨ ਕੀ ਚੁਕੀ ਕਾਣ, ਪੂਰੇ ਗੁਰੂ ਪਰ ਕੁਰਬਾਨ। ਗੁਰੂ ਪਰਮੇਸ਼ਰ ਭੇਟ ਨਿਹਾਲ, ਸੋ ਦਰਸ਼ਨ ਪਾਈ ਜਿਸ ਹੋਏ ਦਿਆਲ, ਪਾਰਵਨ ਜਿਸ ਕਿਰਪਾ ਕਰੈ, ਸਾਧ ਸੰਗ ਸੋ ਪਵ ਜਲ ਧਰੈ, ਮ੍ਰਿਤਨ ਪੀਵੋ ਸਾਧ ਪਿਆਰੇ, ਮੁਖੁ ਜਲ ਸਾਚੈ ਦਰਬਾਰੇ, ਆਨੰਦ ਕਰੋ ਤਾਂ ਸਗਲ ਵਿਕਾਰ, ਨਾਨਕ ਹਰਿ ਜਪ ਉਤਰੋ ਪਾਰ। ਰਾਮ ਕਲੀ ਮਹਿਲਾ ਪੰਜਵਾਂ, ਇਦਨ ਤੇ ਬੈਸੰਤਰ ਭਾਗੈ, ਮਾਟੀ ਕੋ ਜਲ ਦਾ ਦਿਸ ਤਿਆਗੈ, ਉਪਰ ਚਰਨ ਤਲੈ ਆਕਾਸ, ਕਟ ਮੈਂ ਸਿੰਧ ਕੀ ਉਪਰ ਗਾਸ, ਐਸਾ ਸਮਰੱਥ ਹਰ ਜੀ ਓ ਆਪ, ਨਿਮਕਨ ਬਿਸਰੈ ਜੀ ਭਗਤ ਨ ਕਹਿ, ਅਠ ਪੈਰ ਮੰਤਾ ਕੋ ਜਾਪ ਰਹਾ, ਪ੍ਰਥਮੇ ਮਾਖਨ ਪਾਛੈ ਦੂਧ, ਮੈਂ ਲੋਕੀਨੋ ਸਭ ਨੂੰ ਸੂਦ, ਪੈ ਤੇ ਨਿਰਭੋਗ ਡਰਦਾ ਫਿਰੈ, ਹੁੰਦੀ ਕੌਣ ਹੁੰਦੀ ਫਿਰੈ, ਦੇਹੀ ਗੁਪਤ ਵਿਦੇਹੀ ਦੀਸੈ ਸਗਲੇ।

ਬੋਲੇ ਜੁੜ ਕਮਾਵੇ ਵਰਾ ਤਿਸ਼ਨ ਬੂਝੇ ਬਹੁਤ ਹਿਆ ਸਾਧ ਰੋਗ ਪ੍ਰਿਓ ਸੰਤ ਦੁਖਨ ਦੇ ਬਿਨਾ ਸੀਮਾ ਖਿਆ ਜਿਨ੍ਹਾਂ ਨੇ ਵਾਜੇ ਤਿਨੇ ਸਾਜੇ ਆਪੇ ਕਿਨੇ ਸੰਤ ਜਿਆ ਨਾਨਦਾਸ ਕੰਠ ਲਾਏ ਰਾਖੇ ਕ ਕਿਰਪਾ ਪਾਰ ਬ੍ਰਹਮ ਆ ਰਾਮ ਕਲੀ ਮਹਿਲਾ ਪੰਜਵਾਂ ਐਸਾ ਪੂਰਾ ਗੁਰਦੇਵ ਸਹਾਈ ਜਾ ਕਾ ਸਿਮਰਨ ਬਿਰਥਾ ਨਾ ਜਾਈ ਰਹਾਉ ਦਰਸ਼ਨ।

ਪਾਪ ਬਿਨਾਸੇ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਕਲਕਲ ਰਵ ਰਹਿਆ ਗੁਣਤਾਸ ਦਰਸ਼ ਦੇ ਧਾਰੋਂ ਪ੍ਰਵਿਆਸ ਦਰਸ਼ ਦੇ ਧਾਰੋਂ ਪ੍ਰਵਿਆਸ ਨਿਤ ਨਾਨ ਚਿਤ ਵੈ ਸੱਚ ਅਰਦਾਸ ਰਾਗ ਰਾਮ ਕਲੀ ਮਹਿਲਾ ਪੰਜਵਾਂ ਕਰ ਦੂਜਾ ਦੁਪਦ ਏਕੋ ਵੰਕਾਰ ਪ੍ਰਸਾਦ ਗਾਵੋ ਰਾਮ ਕੇ ਗੁਣਨੀਤ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈ ਆਵਾ ਗੌਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪ੍ਰਕਾਸ ਚਨ ਕਮਲ ਮੈਂ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਬਵ ਜਲ ਉਤਰ ਸਪਾਰ ਰਾਮ ਕਲੀ ਮਹਿਲਾ ਪੰਜਵਾ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ਰਹਾਉ ਏਕ ਰਾਧੋ ਸਾਚਾ ਸੋਏ ਜਾ ਕੀ ਸ਼ਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨਸੇ ਸਭ ਦੁੱਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੇ ਸਭ ਚਿੰਤ ਮਿਟਾਈ ਆੜ ਪੈਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਵਾ ਆਪ ਰਾਗ ਰਾਮ ਕਲੀ ਮਹਿਲਾ ਪੰਜਵਾਂ ਪੜਤਾਲ ਕਰ ਤੀਜਾ ਇੱਕੋ ਓੰਕਾਰ ਗੁਰਪ੍ਰਸਾਦ ਨਿਰਹਰ ਨਮਸਕਾਰ ਰੰਗ ਜਲਨ ਥਲਨ ਬਸੁਦਨ ਜਲਨ ਥਲਨ ਬਸੁਦ ਗਗਨ ਏਕ ਏਕ ਓੰਕਾਰ ਨਿਰਹਾਉ ਹਰਨ ਧਰਨ ਪੁਨਃ ਪੁਨਃ ਕਰਨ ਨਰਗਿਰਹ ਨਿਰੰਹਾਰੰ ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ਰਾਮ ਕਲੀ ਮਹਿਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨੇ ਕੰਮ ਨੀ ਰਹਾਉ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਧਾਰ ਰਹਿ ਨ ਸੰਗ ਗਾਮਨੀ ਸੁੱਤ ਕਲੱਤਰ ਭਰਾਤ ਮੀਤ ਉਰਜ ਪਰਿਓ ਪਰਮ ਮੋਹਿਓ ਇਹ ਬਿਰਖ ਛਾਵਨੀ ਚਰਨ ਕਮਲ ਸ਼ਰਨ ਨਾਨਕ ਸੁਖ ਸੰਤ ਭਾਵਨੀ ਇੱਕ ਓਵੰਕਾਰ ਗੁਰੂ ਪ੍ਰਸਾਦ ਰਾਮ ਕਲੀ ਰਾਗ ਰਾਮ ਕਲੀ ਮਹਿਲਾ ਨੋਵਾਂ ਤਿਪ ਦੇ ਰੇ ਮਨ ਓਟਲੇ ਹੋਰ ਨਾਮ ਜਾ ਕੈ ਸਿਮਣ ਦੁਰਮਤ ਨਾਸ

ਜੇਕਰ ਹੁੰਦਾ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਹੀ ਰਾਮ ਕਲੀ ਮਹਿਲਾ ਪਹਿਲਾ ਜਗ ਬ੍ਰਹਮ ਪ੍ਰਬੋਧੈ ਮੜੀ ਬੰਧਾਵੈ ਆਸਣ ਤਿਆਗ ਕਾਹੇ ਸਜ ਪਾਵੈ ਮਮਤਾ ਮੋਹ ਕਾਮਣਿਤਕਾਰੀ ਨਾ ਦੂਤੀ ਨਾ ਸੰਸਾਰੀ ਜੋਗੀ ਬੈਸੇ ਰਹੋ ਦੁਬਿਧਾ ਦੁਖ ਭਾਗੈ ਕਰ ਕਰ ਮੰਗਤ ਲਾਜ ਨਾ ਲਾਗੈ ਰਹਾਉ ਗਾਵੈ ਗੀਤ ਨਚੀਨ ਆਪ ਕਿਉਂ ਲਾਗੀ ਨਿਵਰੈ ਪ੍ਰਤਾਪ ਗੁਰ ਕੈ ਸ਼ਬਦ ਰਚੈ ਮਨ ਭਾਏ ਭਿਖਿਆ ਸਹਿਜ ਵਿਚਾਰੀ ਖਾਏ ਭਸਮ ਚੜਾਏ ਕਰੈ ਪਾਖੰਡ ਭਸਮ ਚੜਾਏ ਕਰੈ ਪਾਖੰਡ ਮਾਇਆ ਮੋਹ ਸਹਿਜ ਵੰਡਾਂਡ ਫੂਟੇ ਖਾਪਰ ਭੀਖ ਨ ਪਾਏ ਬੰਧਨ ਬੰਧ ਆਵੈ ਜਾਏ ਬਿੰਦਨ ਰਾਖੈ ਜਤੀ ਕਹਾਵੈ ਮਾਈ ਮੰਗਤ ਰਹਿ ਲੁਭਾਵੈ ਨਿਰਦਇਆ ਨਹੀਂ ਜੋਤ ਉਜਾਲਾ ਬੂਟਤ ਬੂਢੇ ਸਰਬ ਜੰਜਾਲਾ ਭੇ ਕਰੈ ਖਿੰਤਾ ਬੋ ਥਟੂਗਾ ਝੂਠੋ ਖੇਲ ਖੇਲੈ ਬੋ ਨਟੂਗਾ ਅੰਤਰ ਗਗਨ ਚਿੰਤਾ ਬੋ ਜਾ ਰੇ ਮਨ ਕਰਮਾ ਕੈਸੇ ਉਤਰ ਪਾ ਰੇ।

ਰਾਗੀ ਜਗ ਭੀਜਾ ਹੈ ਤ੍ਰੈਗੁਣ ਵਿ ਵਿਖਿਆ ਜਨਮ ਰੀਜੈ ਰਾਮ ਨਾਮ ਬਿਨ ਦੁਖ ਸਹੀਜੈ ਚਾੜਸ ਪਵਨ ਸਿੰਘਾਸਨ ਭੀਜੈ ਨਿਓਲੀ ਕਰਮ ਖੜ ਕਰਮ ਕਰੀਜੈ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ ਅੰਤਰ ਪੰਚ ਅਗਨ ਕਿਉਂ ਤੀਜ ਧੀਜੈ ਅੰਤਰ ਚੋਰ ਕਿਉਂ ਸਾਧ ਲਹੀਜੈ ਗੁਰਮੁਖ ਹੋਏ ਕਾਇਆ ਗੜਕ ਲੀਜੈ ਅੰਤਰ ਵੈਲ ਤੀਰਥ ਪ੍ਰਮੀਜੈ ਮਨ ਹੀ ਸੂਚਾ ਕਿਉਂ ਸੋਚ ਕਰੀਜੈ ਗਿਰਦ ਪਿਆ ਦੋਸ਼ ਕਾਕੋ ਦੀਜੈ ਅਨ ਖਾਹੇ ਦੇਹੀ ਦੁੱਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ ਮਨ ਮੁਜਨਮ ਰੀਜੈ ਸਤਿਗੁਰ ਪੂਛ ਸੰਗਤ ਜਨ ਕੀਜੈ ਮਨ ਹਰ ਰਾਚੈ ਨਹੀਂ ਜਨਮ ਰੀਜੈ ਰਾਮ ਨਾਮ ਬਿਨ ਕਿਆ ਕਰਮ ਕਰੀਆ ਕਰਮ ਕੀਜੈ ਉਂਦਰ ਦੂੰਦਰ ਪਾਸਤ ਰੀਜੈ ਦੁਰਕੀ ਸੇਵਾ ਰਾਮ ਰਵੀਜੈ ਨਾਨਕ ਨਾਮ ਮਿਲੈ ਕਿਰਪਾ ਕੈ ਪ੍ਰਭ ਕੀਜੈ ਰਾਮ ਕਲੀ ਮਹਿਲਾ ਪਹਿਲਾ ਅੰਤਰ ਉਤਪਜ ਵਰਨ ਕੋਈ ਜੋ ਕਹੀਐ ਸੋ ਪ੍ਰਭ ਤੇ ਹੋਈ ਜੁਗਾਂ ਜੁਗੰਤਰ ਸਾਹਿਬ ਸੋਈ ਉਤਪਦ ਪ੍ਰਲੋ ਵਰਨ ਕੋਈ ਐਸਾ ਮੇਰਾ ਠਾਕੁਰ ਗੈਰ ਗੰਭੀਰ ਜਿਨ ਜਪਿਆ ਤਿਨ ਸੁਖ ਪਾਇਆ ਹਰ ਕੈ ਨਾਮ ਲੱਗੈ ਜਮ ਤੀਰ ਹਾਉ ਨਾਮ ਰਤਨ ਹੀਰਾ ਨਿਰਮਲ ਨਿਰਮੋਲ ਸਾਚਾ ਸਾਹਿਬ ਅਮਰ ਧੋਲ ਜੇਵਾ ਸੋਚੀ ਸਾਚਾ ਬੋਲ ਕਰਦਰ ਸਾਚਾ ਨਾਹੀ ਰੋਲ ਇੱਕ ਬਨ ਮੈਂ ਬੈਸੈ ਡੋਗਰ ਸਥਾਨ ਨਾ ਵਿਸਾਰ ਪਚੈ ਬਿਮਾਰ ਨਾ ਬਿਨਾ ਕਿਆ ਗਿਆਨ ਧਿਆਨ ਗੁਰਮੁਖ ਭਾਵੈ ਦਰ ਕਾ ਮਾਨ ਹੱਠ ਅਹੰਕਾਰ ਕਰਨ ਪਾਵੈ ਪਾਠ ਪੜੈ ਲੇ ਲੋਕ ਸੁਣਾਵੈ ਤੀਰਥ ਬ੍ਰਹਮਸ ਬਿਆਦ ਨ ਜਾਵੈ ਨਾ ਬਿਨਾ ਕੈਸੇ ਸੁਖ ਪਾਵੈ ਜਿਤਨ ਕਰੈ ਬਿੰਦ ਕਿਵੈ ਨਾ ਰਹਾਈ ਮਨਵਾ ਡੋਲੈ ਨਰਕੇ ਪਾਈ ਜੰਪੁਰ ਬਾਦੋ ਲੈ ਸਜਾਈ ਬਿਨਾ ਵੈ ਜੀਉ ਜਲ ਬਲ ਜਾਈ ਸਿ ਸਾਧੇ ਕੇਤੇ ਮੁੰਦੇ ਵਾਠ ਨਿਗ੍ਰਹਿ ਨ ਤ੍ਰਿਪਤਾ ਮੈਂ ਭੇਵਾ ਸ਼ਬਦ ਵਿਚਾਰ ਕਹਿ ਗਹਿ ਗੁਰਸੇਵਾ ਮੰਤ ਨਿਮਲ ਮਨ ਭੇਵਾ ਕਰਮ ਮਿਲੈ ਪਾਵੈ ਸਸਨਾਉ ਤੁਮ ਸ਼ਰਣਾਗਤ ਸਹਿ ਸੁਭਾਉ ਤੁਮ ਤੇ ਉਪਜੋ ਭਗਤੀ ਭਾਉ ਜਪ ਜਾਪੋ ਗੁਰਮਤਿ ਹਰਿ ਨਾਉ ਹੋ ਮੈਂ ਗਰਭ ਜਾਇ ਮਨ ਭੀ ਮਨ ਭੀਨੈ ਝੂਠ ਨ ਪਾਵਸ ਪਾਖੰਡ ਕੀਨੈ ਬਿਨ ਗੁਰ ਸ਼ਬਦ ਨਹੀਂ ਕਰ ਬਾਰ ਨਾਨਕ ਗੁਰਮੁ ਤਦ ਵਿਚਾਰ ਰਾਮ ਕਲੀ ਮਹਿਲਾ ਪਹਿਲਾ ਜਿਉਂ ਆਇਆ ਤੂੰ ਜਾਵੈ ਬਹੁਰੇ ਜਿਉਂ ਜਨਮੇ ਤੂੰ ਮਰਨ ਪਿਆ ਜੋ ਰਸ ਭੋਗ ਕੀਏ ਤੇਤਾ ਜੁਗ ਤੇਤਾ ਦੁਖ ਲਾਗੈ ਨਾ ਵਿਸਾਰ ਭਵ ਜਲ ਪਿਆ ਧਨ ਧਨ ਦੇਖਤ ਗਰਬ ਗਏ ਆ ਕਨ ਕਾਮਨੀ ਸੋ ਹਿਤ ਵਧਾਏ ਹੈ ਕੀ ਵਿਸਾ ਕੀ ਨਾ ਵਿਸਾਰ ਬ੍ਰਹਮ ਗਿਆ ਰਹਾਉ ਜਤ ਸਾ ਸੰਜਮ ਸੀਲ ਨਾ ਰਾਖਿਆ ਪ੍ਰੇਤ ਪਿੰਜਰ ਮੈਂ ਕਾਸ਼ਟ ਪਿਆ ਪੁਨ ਦਾਨ ਸ਼ਰਾਨ ਸੰਜਮ ਸਾਧ ਸੰਗਤ ਬਿਨ ਬਾਧ ਜਯਾ ਲਾਲਚ ਲਾਗੈ ਨਾ ਵਿਸਾਰ ਗਏ ਆਵਰ ਜਾਵਰ ਜਨਮ ਗਿਆ ਜਮ ਜਮ ਜਾਂ ਜਮ ਧਾਏ ਗਏ ਸਗੈ ਪਮਾਰੈ ਸੁਰਤ ਨਾਹੀ ਮੁਕਾਲ ਗਿਆ ਐਨ ਸੁਨਿੰਦਾ ਤਾਤ ਪਰਾਈ ਹਿਰਦੈ ਨਾਮ ਨ ਸਰਬ ਦਇਆ ਬਿਨ ਗੁਰ ਸ਼ਬਦ ਨਾ ਗਤ ਪਤ ਪਾਵੈ ਨ ਰਾਮ ਨਾਮ ਬਿਨ ਨਰਕ ਗਿਆ ਖਿਨ ਮੈਂ ਵੇਸ ਕਰੈ ਨਟਵਾਜੋ ਮੋਹ ਪਾਪ ਮੈਂ ਗਲਤ ਗਿਆ ਤੁਤ ਮਾਇਆ ਦੇਵ ਪਸਾਰੀ ਮੋਹ ਮਾਇਆ ਕੈ ਮਗਨ ਭਇਆ ਕਰੈ ਬੇਕਾਰ ਬਿਥਾਰ ਕਨੇ ਰੇ ਸੁਰ ਸ਼ਬਦ ਬਿਨ ਭਰਮ ਪਿਆ ਹੋ ਮੈਂ ਰੋਗ ਮਾਂ ਦੁਖ ਲਾਥਾ ਗੁਰਮਤਿ ਲੇਵੋ ਰੋਗ ਗਿਆ ਸੁਖ ਸੰਪਦ ਕੋ ਆਵ ਦੇਖੈ ਸਾਕਤ ਮਨ ਅਭਿਮਾਨ ਭਇਆ ਜਿਸਕਾ ਇਹ ਧਨ ਧਨ ਸੋ ਬਿਰਲੇ ਵੈ ਅੰਤਰ ਸਹਿਸਾ ਦੁਖ ਪਿਆ ਅੰਤ ਕਾਲ ਕੇ ਸਾਧਨਾ ਚਾਲੈ ਜੋ ਦਿਸੈ ਸਭ ਦਿਸਮਿਆ ਆਦਿ ਪੁਰਖ ਪਰੰਪਰ ਸੋ ਪ੍ਰਭ ਹਰ ਨਾਮ ਹਿਰਦੈ ਲੈ ਪਾਰ ਪਿਆ ਮੂਵੇ ਕੁਰੋ ਮੈਂ ਕਿਸੇ ਸੁਣਾ ਮੈਂ ਪੈਸਾ ਕਰ ਸਲਾਲ ਪਿਆ ਦੇਖ ਕੁਟੰਬ ਮਾਇਆ ਗ੍ਰਹਿ ਮੰਦਰ ਸਾਕ ਜੰਜਲ ਪ੍ਰਾਲ ਪਿਆ ਜਾਂ ਆਏ ਤਾਂ ਤਿਨੈ ਪਠਾਏ ਚਾਲੇ ਤਿਨੈ ਬੁਲਾਏ ਲਿਆ ਜੋ ਕੁਛ ਕਰਨ ਸੋ ਕਰ ਰਿਹਾ ਬਖਸ਼ਣ ਹਾਰੈ ਬਖਸ਼ ਲਿਆ ਜਿਨ ਇਹ ਰਾਗ ਚਾਖਿਆ ਰਾਮ ਰਸਾਇਣ ਦਿਨ ਕੀ ਸੰਗਤ ਖੋਜ ਪਿਆ ਰਿਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਛਣ ਪਿਆ ਦੁੱਖ ਸੁੱਖ ਗੁਰਮੁਖ ਸਮਕਰ ਜਾਣ ਹਰ ਸੁਖ ਤੇ ਬਿਰਕਤ ਪਿਆ ਆ ਮਾਰ ਗੁਰਮੁਖ ਹਰ ਮਾਰ ਹਰ ਪਾਏ ਨਾਨਕ ਸਹਿ ਸਮਾਇ ਲਿਆ ਰਾਮ ਕਲੀ ਦੱਖਣੀ ਮਹਿਲਾ ਪਹਿਲਾ ਜਤ ਸਤ ਸੰਜਮ ਸਾਧੜਾਇਆ ਸਾ ਸ਼ਬਦ ਸਲੀਣਾ ਮੇਰਾ ਗੁਰ ਦਿਆਲ ਸਦਾ ਰੰਗ ਲੀਣਾ ਐਨਿਸ ਰਹਿ ਇਕ ਲਿਬ ਲਾਗੀ ਸਾਚੇ ਦੇਖ ਪਤੀਣਾ ਰਹਾਉ ਰਹਿ ਗਗਨ ਪੁਰ ਦ੍ਰਿਸ਼ਟ ਸਮੈ ਸਰ ਅਨੰਦ ਸ਼ਬਦ ਰੰਗੀਣਾ ਸਤ ਬੰਦ ਕੁਪੀਨ ਪ੍ਰਭੁ ਲੀਣਾ ਜੇਬਾ ਰੰਗ ਰਸੀਣਾ ਮਿਲੈ ਗੁਰ ਸਾਚੇ ਜਿਨ ਰਚ ਰਚ ਕਿਤ ਵਿਚਾਰ ਪਤੀਣਾ ਏਕ ਮੈਂ ਸਰਬ ਸਰਬ ਮੈਂ ਏਕਾ ਇਸ ਗੁਰ ਦੇਖ ਦਿਖਾਈ ਜਿਨ ਕੀ ਇਹ ਖੰਡ ਮੈਂ ਮੰਡਲ ਵੈ ਮੰਡਾ ਸੋ ਭੁਲਖ ਨ ਜਾਈ।

ਹੀ ਦੀਪਕ ਤੇ ਦੀਪ ਪ੍ਰਗਾਸਿਆ ਤ੍ਰਿਪਨ ਜੋਤ ਦਿਖਾਈ ਸੱਚੈ ਤਖਤ ਸੱਜ ਸੱਚੈ ਤਖਤ ਸੱਚ ਮਹਿਲੀ ਬੈਠੇ ਨਿਰਪੋ ਤਾੜੀ ਲਾਈ ਮੋਹ ਗਿਆ ਬੈਰਾਗੀ ਜੋਗੀ ਕਕੜ ਕਿੰਗੁਰੀ ਵਾਈ ਨਾਨਕ ਕ੍ਰਿਸ਼ਨ ਪ੍ਰਭੂ ਤੇ ਪ੍ਰਭੂ ਕੀ ਛੂਟ ਸਤਿਗੁਰ ਸੱਚ ਸਤਿਗੁਰ ਸੱਚ।

ਵਾਜੈ ਇਨਵਿ ਤਿਸ਼ਨਾ ਖੰਡੇ ਹੁਕਮ ਬੁਝੈ ਸੋ ਜੋਗੀ ਕਹੀ ਐ ਕਸਿਉ ਚਿਤ ਲਾਏ ਸਹਸਾ ਤੂਟੈ ਨਿਰਮਲ ਹੋਵੈ ਜੋਗ ਜੁਗ ਤੇ ਵਿਪਾਏ ਨਦਰੀ।

ਮੈਂ ਰੋਗ ਵੱਡਾ ਤਿਸ਼ਨਾ ਮਾਇਆ, ਅਨੇਕ ਯਤਨ ਭੇਖ ਕਰੇ ਜੋਗੀ, ਰੋਗ ਨ ਜਾਏ ਗਵਾਇਆ। ਹਰ ਕਾ ਨਾਮ ਔਖਦ ਹੈ ਜੋਗੀ, ਜਿਸਨੋ ਮਨ ਵਸਾਏ, ਗੁਰਮੁਖ ਹੋਵੈ ਸੋਈ ਬੂਝੈ, ਜੋਗ ਜੁਗ ਸੋ ਪਾਏ, ਜੋਗੈ ਕਾ ਮਾਰਗ ਬਿਖਮੈ ਜੋ।

ਸਿਫਤ ਲਗਾਈ। ਆਦੇਸ਼ ਸਦਾ ਰਹਿ ਨਿਰਾਲਮ ਜੋਤੀ ਜੋਤ ਮਿਲਾਈ। ਹੋਂ ਗੁਰ ਸ਼ਲਾਂਘ ਹੋਂ ਗੁਰ ਸਾਲਾਹੀ ਸਦਾ ਆਪਣਾ ਜਿਨ ਸਾਚੀ ਬੁਝ ਬੁਝਾਈ। ਨਾਨਕ ਕਹਿ ਬੇਨੰਤੀ ਨਾਮ ਗਤ ਪਤ ਪਾਈ।

ਕਰਾਈ ਰਹਾਉ। ਹਰ ਬਿਨ ਸਭ ਕਿਛ ਮੈਲਾ ਸੰਤੋ, ਕਿਆ ਹੋ ਪੂਛੜਾਈ। ਹਰ ਸਾਚੇ ਭਾਵੈ ਸਭ ਪੂਜਾ ਹੋ, ਸਭ ਪੂਜਾ ਹੋਵੈ ਭਾਣਾ ਮਨ ਵਸਾਈ। ਪੂਜਾ ਕਰੇ ਸਭ ਲੋਕ ਸੰਤੋ, ਮਨ ਮੁਖ ਥਾਇ ਨ ਪਾਈ। ਸ਼ਬਦ ਮਰੈ ਮੰਦਰ ਮਿਲ ਸੰਤੋ, ਇਹ ਪੂਜਾ ਥਾਂ ਪਾਈ। ਪਵਿੱਤਰ ਪਾਵਨ ਸੇਜਨ ਸਾਚੇ, ਇੱਕ ਸ਼ਬਦ ਲਿਵਲਾਈ। ਬਿਨਾਂ ਮੈਂ ਹੋਰ

ਆਪੇ ਨਿਮਲ ਪੂਜ ਕਰਾਏ, ਗੁਰਸ਼ਬਦ ਦੀ ਥਾਂ ਪਾਈ ਪੂਜਾ ਕਰੇ, ਪਰ ਵਿਦ ਨਹੀਂ ਜਾਣੈ ਦੂਜੇ ਪਾਈ ਮਲ ਲਾਈ, ਗੁਰਮੁਖ ਹੋਵੈ ਸਭ ਪੂਜਾ ਜਾਣੈ, ਭਾਣਾ ਮਨ ਵਸਾਈ ਭਾਣੇ ਤੇ ਸਭ ਜੁਗ ਪਾਵੈ ਸੰਤੋ, ਅੰਤੇ ਨਾਮ ਸਿਖਾਈ ਆਪਣਾ।

ਨੇਕ ਨਾਮ ਵਸਿਆ ਘਟੰਤਰ ਪੂਰੇ ਕੀ ਵਡਿਆਈ ਰਹਾਉ। ਆਪੇ ਕਰਤਾ ਆਪੇ ਭੁਗਤਾ ਦੇਂਦਾ ਰਿਜ਼ਕ ਸੰਭਾਈ, ਜੋ ਕੁਛ ਕਰਨਾ ਸੋ ਕਰ ਰਿਹਾ ਵਰਨ ਕਰਨਾ ਜਾਈ। ਆਪੇ ਸਾਜੇ ਸਿਸ਼ਟ ਪਾਏ ਸਿਸ ਧੰਦੇ ਲਾਈ, ਕਿਸਨ ਸਿਰੇ ਵੋ ਤਾਂ ਸੁਖ ਪਾਓ ਸਤਿਗੁਰ ਮੇਲ ਮਿਲਾਈ। ਆਪਣਾ ਆਪ ਪਾਏ ਲੱਖ ਨਾ ਲੱਖਣਾ ਜਾਈ, ਆਪੇ ਮਾਰਜ ਵਾਲੇ ਆਪੇ ਤਿਸਨੂੰ ਤਿਲ ਨਾ ਤਮਾਈ। ਇੱਕ ਦਾਤੇ ਇੱਕ ਮੰਗਤੇ।

ਆਈ ਜਿਨੀ ਚਾਖਿਆ ਤਿਨ ਸਾਧੇ ਆਇਆ ਸਤਿਗੁਰੂ ਬੁਝਾਈ ਇੱਕ ਨਾਮ ਵਾ ਭੁਲਾਈ ਇੱਕ ਨਾ ਗੁਰਮੁਖ ਦੇ ਬੁਝਾਈ ਸਦਾ ਸਦਾ ਸਾਲਾ ਆਇਓ ਸੰਤੋ ਤਿਸ ਦੀ ਵੱਡੀ ਵਡਿਆਈ।

0: किने किया प्रवृत्त सारा किने किया पूजा विसारा किने निवृप्यंगम साधे मोहे दीन हर आराध्य तेरा भरोसा प्यारे आना वेसा रहाओ किन्ही ग्रह तज वन खंड पाया किन्नी मोन दूत सदाया कोई कह तो नन भगवती मोहे दीन हर उठली थी किन्नी कह आऊ तीर्थवासी कोई अंतज भया उदासी किन्नी कौन सब दर्थी करया मोहे दीन हर हर दर परे या किन्ही कहया मैं कुलें वड्याई
1: ਦਾਰਾ ਕਿਨਹੀ ਕੁੰਗਰ ਨਿਰਤ ਕਰਾਈ ਕਿਨਹੂ ਵਰਤ ਨੀ ਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹ ਦੀਨ ਹਰ ਹਰ ਹਰ ਧਿਆਇਆ ਕਿਨਹੀ ਸਿੱਧ ਬਹੁ ਚੇਟਕ ਲਾਏ ਕਿਨਹੀ ਭੇਖ ਬਹੁ ਥਾਟ ਬਣਾਏ ਕਿਨਹੀ ਤੰਤ ਮੰਤ ਬਹੁ ਖੇਵਾ ਮੋਹ ਦੀਨ ਹਰ ਹਰ ਹਰ ਸੇਵਾ ਕੋਈ ਚਤਰ ਕਹਾਵੇ ਪੰਡਿਤ ਕੋ ਖੱਟ ਕਰਮ ਸਹਿਤ ਸਿਉ ਮੰਡਿਤ ਕੋਈ ਕਰੇ ਆਚਾਰ ਸੁਕਰਣੀ ਮੋਹੇ ਦੀਨ ਹਰ ਹਰ ਹਰ ਸ਼ਰਣੀ ਸਗਲੇ ਕਰਮ ਧਰਮ ਜੁਗ ਸੋਧੇ ਬਿਨ ਨਾਵੈ ਇਹੋ ਮਨ ਨਾ ਪ੍ਰਬੋਧੇ ਕਹੋ ਨਾਨਕ ਜੋ ਸਾਧ ਸੰਗ ਪਾਇਆ ਬੂਝੀ ਤ੍ਰਿਸ਼ਨਾ ਮਹਾਂ ਸੀਤ ਲਾਇਆ ਰਾਮ ਕਲੀ ਮੱਲਾ ਪੰਜਵਾਂ ਇਸ ਪਾਣੀ ਤੇ ਜਿੰਤੂੰ ਕਰਿਆ ਮਾਟੀ ਕਾਲੇ ਦੇਹੋਰਾ ਕਰਿਆ ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ ਗਰਭ ਮੈਂ ਜਿਨ ਤੂੰ ਰਾਖਿਆ ਰਾਖਣ ਹਾਰ ਸੰਭਾਰ ਜਾਣਾ ਸਗਲੇ ਛੋਟ ਵਿਚਾਰ ਮਨਾ ਰਹਾਓ ਜਿਨ ਦੀਏ ਤੁਧ ਪਾਪ ਮਹਿਤਾਰੀ ਜਿਨ ਦੀਏ ਭਰਾਤ ਪੁਤਹਾਰੀ ਜਿਨ ਦੀਏ ਤੁਧ ਬਨਿਤਾ ਅਰਮੀਤਾ ਤਿਸ ਠਾਕੁਰ ਕੋ ਰੱਖ ਲਿਓ ਜੀਤਾ ਜਿਨ ਦੀਆ ਦੁੱਧ ਭਵਨ ਅਮੋਲਾ ਜਿਨ ਦੀਆ ਦੁੱਧ ਨੀਰ ਨਿਰਮੋਲਾ ਜਿਨ ਦੀਆ ਤੁਧ ਪਾਪ ਗਬਲਨਾ ਤਿਸ ਠਾਕੁਰ ਕੀ ਰਹੁ ਮਨ ਸ਼ਰਨਾ ਛੱਤੀ ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਥਾਨ ਠਹਿਰਾਵਨ ਕਹੋ ਕੀਏ ਬਸਦਾ ਦਿਓ ਬਰਤਨ ਬਲਨਾ ਤਿਸ ਠਾਕੁਰ ਕੇ ਚਿਤ ਰੱਖ ਚਰਨਾ ਪੇਖਨ ਕਹੋ ਨੇਤ੍ਰ ਸੁਨਨ ਕਹੋ ਕਰਨਾ ਹਸਤ ਕਮਾਵਨ ਬਾਸਨ ਰਸਨਾ ਚਰਨ ਚਲਨ ਕਹੋ ਸਿਰ ਕੀਨੋ ਮੇਰਾ ਮਨ ਤਿਸ ਠਾਕੁਰ ਕੇ ਪੂਜੋ ਪੈਰਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੋਨ ਮੈਂ ਤੂੰ ਸਿਰ ਧਰਿਆ ਅਬ ਤੂੰ ਸੀਜ ਭਾਵੈ ਨਹੀਂ ਸੀਜੈ ਕਾਰਜ ਸਬਰੈ ਮਨ ਪ੍ਰਭ ਧਿਆਈ ਜੈ ਇਹਾਂ ਊਹਾਂ ਏਕੈ ਉਹੀ ਜਤ ਕਾ ਦੇਖਿਐ ਤਤ ਤੋਹੀ ਤਿਸ ਸੇਵਤ ਮਨ ਆਰਸ ਕਰੈ ਜਿਸ ਵਿਸਰੈ ਇੱਕ ਨਿਮਕ ਨਾ ਸਰੈ ਹਮ ਅਪਰਾਧੀ ਨਿਰਗੁਣਿਆਰੇ ਨਾ ਕਿਛ ਸੇਵਾ ਨਾ ਕਰਮਾਰੇ ਗੁਰਬੋਹਿਤ ਵਡ ਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ ਰਾਮ ਕਲੀ ਮਹਲਾ ਪੰਜਵਾਂ ਕਾਹੂੰ ਬਿਹਾਵੈ ਰੰਗ ਰਸ ਰੂਪ ਕਾਹੂੰ ਬਿਹਾਵੈ ਮਾਏ ਬਾਪੂਤ ਕਾਹੂੰ ਬਿਹਾਵੈ ਰਾਜ ਮਿਲਕ ਵਾਪਾਰਾ ਸੰਤ ਬਿਹਾਵੈ ਹਰ ਨਾਮ ਅਧਾਰਾ ਰਚਨਾ ਸਾਚ ਬਨੀ ਸਭ ਕਾ ਏਕ ਤਨੀ ਰਹਾਓ ਕਾਹੂੰ ਬਿਹਾਵੈ ਵੇਦ ਅਰਬਾਦ ਕਾਹੂੰ ਬਿਹਾਵੈ ਰਸਨਾ ਸਾਧ ਕਾਹੂੰ ਬਿਹਾਵੈ ਲਪਟ ਸੰਗਨਾਰੀ ਸੰਤ ਰਚੇ ਕੇਵਲ ਨਾ ਮੁਰਾਰੀ ਕਾਹੂੰ ਬਿਹਾਵੈ ਖੇਲਤ ਜੂਆ ਕਾਹੂੰ ਬਿਹਾਵੈ ਅਮਲੀ ਹੂਆ ਕਾਹੂੰ ਬਿਹਾਵੈ ਪਰ ਦਰਬ ਚੁਰਾਏ ਹਰ ਜਨ ਬਿਹਾਵੈ ਨਾਮ ਧਿਆਏ ਕਾਹੂੰ ਬਿਹਾਵੈ ਜੋਗ ਤਪੂ

ਨਾਮ ਜਪਤ ਮਨ ਨਿਰਮਲ ਹੋਵੇ ਸੂਖੇ ਸੂਖ ਗੁਦਾਰਨਾ ਭਗਤ ਚਰਨ ਜੋ ਆਵੇ ਪ੍ਰਾਣੀ ਤਿਸ ਇਹਾਂ ਉਹਾਂ ਨਾ ਹਾਰਨਾ ਸੂਖ ਦੁੱਖ ਇਸ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ ਤੂੰ ਦਾਤਾ ਸਭਨਾ ਜੀਆਂ ਕਾ ਆਪਨ ਕੀਆ ਪਾਲਨਾ ਅਨੇਕ ਬਾਰ ਕੋਟ ਜਨ ਉਪਰ ਨਾਨਕ ਵੰਨੈ ਵਾਰਨਾ ਰਾਮ ਕਲੀ ਮਹਲਾ ਪੰਜਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਭੇਟਤ ਪਾਪ ਸਭਨਾ ਸੇ ਹਰਿ ਸਿਉ ਦੇਹ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਭਦਾਈ ਪਾਰ ਬ੍ਰਹਮ ਕਾ ਨਾਮ ਦੜਾਏ ਅੰਤੇ ਹੋਏ ਸਖਾਈ ਰਹਾਓ ਸਗਲ ਦੁੱਖ ਕਾ ਡੇਰਾ ਪੰਨਾ ਸੰਤ ਧੂਰ ਮੁਖ ਲਾਈ ਪਤਿਤ ਪੁਨੀਤ ਕੀਏ ਖਿਨ ਪੀਤਰ ਗਿਆਨ ਅੰਧੇਰ ਵੰਜਾਈ ਕਰਨ ਕਾਰਣ ਸਮਰੱਥ ਸਵਾਮੀ ਨਾਨਕ ਤੇ ਸ਼ਰਨਾਈ ਬੰਧਨ ਤੋੜ ਚਰਨ ਕਮਲ ਦ੍ਰੜਾਏ ਏਕ ਸ਼ਬਦ ਲਿਵਲਾਈ ਅੰਧ ਕੂ ਬਖਿਆਤੇ ਕਾਢਿਓ ਸਾਤ ਸ਼ਬਦ ਬਣਿਆਈ ਜਨਮ ਮਰਨ ਕਾ ਸਹਿਸਾ ਚੂਕਾ ਬਹੁੜ ਕਥੋ ਨਾ ਥਾਈ ਨਾਮ ਰਸਾਇਣ ਇਹ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਤ ਸੰਗ ਮਿਲ ਕੀਰਤਨ ਗਾਇਆ ਨਿਚਲ ਵਸਿਆ ਜਾਈ ਪੂਰੈ ਗੁਰ ਪੂਰੀ ਮਤ ਦਿਨੀ ਹਰ ਬਿਨ ਆਨ ਨਾ ਪਾਈ ਨਾਮ ਨਿਧਾਨ ਪਾਇਆ ਬੜ ਭਾਗੀ ਨਾਨਕ ਨਰਕ ਨ ਜਾਈ ਕਾਲ ਸਿਆਣਪ ਔਕਤ ਨ ਮੇਰੀ ਪੂਰੈ ਗੁਰੂ ਕਮਾਈ ਜਪ ਤਪ ਸੰਜਮ ਸੁਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲਤਰ ਮਹਾਂ ਬਿਖਿਆ ਮੈਂ ਗੁਰ ਸਾਚੈ ਲਾਇ ਤਰਾਈ ਆਪਣੇ ਜੀ ਤੈਂ ਆਪ ਸੰਭਾਲੇ ਆਪ ਲੀਏ ਲੜ ਲਾਈ ਸਾਚ ਧਰਮ ਕਾ ਬੇੜਾ ਬੰਧਿਆ ਭਵਜਲ ਪਾਰ ਪਵਾਈ ਬੇਸਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਜੁਨੀ ਸੰਭੋ ਕਲ ਅੰਧਕਾਰ ਦੀ ਪਾਈ ਅੰਤਰ ਜਾਮੇ ਜੀਅਨ ਕਾ ਦਾਤਾ ਦੇਖਤ ਤ੍ਰਿਪਤ ਅਗਾਈ ਇੱਕ ਕਾ ਨਿਰੰਜਨ ਨਿਰਭਉ ਸਭ ਜਲ ਥਲ ਰਹਿਆ ਸਮਾਈ ਭਗਤ ਦਾਨ ਭਗਤਾਂ ਕੋ ਦੀਨਾ ਹਰ ਨਾਨਕ ਜਾਚੈ ਮਾਈ ਰਾਮ ਕਲੀ ਮਹਲਾ ਪੰਜਵਾਂ ਸਲੋਕ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਮੰਤਨ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤੋ ਸਤਿਗੁਰ ਕੇਪ ਨਿਭਾਹੀ ਸੰਤੋ ਹਰ ਨਾਮ ਲਾਹਾ ਦਾਸ ਕੋ ਦੀਆ ਸਗਲੀ ਤ੍ਰਿਸ਼ਨ ਉਲਾਹੀ ਸੰਤੋ ਰਹਾਓ ਖੋਜਤ ਖੋਜਤ ਲਾਲ ਇੱਕ ਪਾਇਆ ਹਰ ਕੀਮਤ ਕਹਿਣ ਨਾ ਜਾਈ ਸੰਤੋ ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸ ਸਮਾਈ ਸੰਤੋ ਗੁਣ ਗਾਵਤ ਗਾਵਤ ਭਏ ਨਿਹਾਲਾ ਹਰ ਸਿਮਰਤ ਤ੍ਰਿਪਤਾਈ ਅਗਾਈ ਸੰਤੋ ਆਤਮ ਰਾਮ ਰਵਿਆ ਸਭ ਅੰਤਰ ਕਥ ਆਵੈ ਕਥ ਜਾਈ ਸੰਤੋ ਆਦ ਜੁਗਾਦੀ ਹੈ ਵੀ ਹੋਸੀ ਸਭ ਜੀਆਂ ਕਾ ਸੁਖਦਾਈ ਸੰਤੋ ਆਪ ਬੇਅੰਤ ਅੰਤ ਨਹੀਂ ਪਾਈਐ ਗੁਰ ਪੂਰ ਆਪ ਬੇਅੰਤ ਅੰਤ ਨਹੀਂ ਪਾਈਐ ਪੂਰ ਰਹਿਆ ਸਭ ਠਾਈ ਸੰਤੋ ਮੀਤ ਸਾਜਨ ਮਾਲ ਜੋਬਨ ਸੁਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਰਾਮ ਕਲੀ ਮਹਲਾ ਪੰਜਵਾਂ ਮਨ ਬਚ ਕ੍ਰਮ ਰਾਮ ਨਾਮ ਚਿਤਾਰੀ ਘੁੰਮਣ ਘੇਰ ਮਹਾਂ ਅਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ ਰਹੋ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮਰਨ ਭਏ ਦੁਸ਼ਟਾਰੀ ਜਿਸਤੇ ਲਾਗੇ ਤਨੇ ਨਿਵਾਰੇ ਪ੍ਰਭ ਜੀਓ ਆਪਣੀ ਕਿਰਪਾ ਧਾਰੀ ਉਧਰੇ ਸੰਤ ਪਰੇ ਹਰ ਚਰਨੀ ਪਚ ਬਿਨਸੇ ਮਹਾਂ ਅਹੰਕਾਰੀ ਸਾਧੂ ਸੰਗਤ ਇਹੋ ਫਲ ਪਾਇਆ ਇੱਕ ਕੇਵਲ ਨਾਮ ਆਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਟੀ ਜੋਤ ਤੁਮਾਰੀ ਤੁਮ ਸਮਰੱਥ ਅਕਥ ਅਗੋਚਰ ਰਵਿਆ ਏਕ ਮੁਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨਾ ਪਾਰਾ ਵਾਰੀ ਨਾਮਦਾਨਕ ਨਾਨਕ ਵਡਿਆਈ ਤੇਰਿਆਂ ਸੰਤਾਂ ਨਾਮਦਾਨ ਨਾਨਕ ਵਡਿਆਈ ਤੇਰਿਆਂ ਸੰਤ ਜਨਾ ਰੇਣਾਰੀ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤੋ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋਖਾ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਿਆ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਕਮਾਈਆਂ ਕਰ ਸ਼ਾਂਤ ਸੁੱਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸਭਾਗਿਆ ਘਰ ਸਭਾਗਿਆ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਦੁੱਧ ਵਸ ਕੀਤੇ ਕਾਲ ਘੰਟਕ ਮਾਰਿਆ
ਤੁਰ ਕਰਮ ਪਾਇਆ ਦੂਜਨ ਕੋ ਜਿਨਾ ਮਰ ਕੇ ਲਾਗੇ, ਕਹਿ ਨਾਨਕ ਤੈ ਸੁਖਵਾ ਤਿਤ ਕਰ ਅਨਹਦ ਬਾਜੇ। ਸਾਚੀ ਲਿਵੈ ਬੰਦੇ ਨਿਮਾਣੀ ਦੇ, ਨਿਮਾਣੀ ਲਿਵੈ ਬਾਜੋ ਕਿਆ ਕਰੇ ਬੇਚਾਰੀਆ, ਤੁਧ ਬਾ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ, ਏਸ ਨਾ ਹੋਰ ਥਾਉ ਨਾਹੀ ਸ਼ਬਦ ਲਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਬੇਚਾਰੀਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਦੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਨੂੰ ਦੇ ਸੋਈ ਜਨ ਭਾਵੇ, ਭਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰੇ ਦਇਆ ਦੇਸ ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜੰਦ ਪਾਵੇ। ਆ ਬਸੰਤ ਪਿਆਰੇ ਉਹ ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕਿਹੜੀ ਕਿ ਦੁਆਰੇ ਪਾਈਏ, ਤਨ ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨਿਆ ਪਾਈਏ, ਹੁਕਮ ਮੰਨਿਓ ਗੁਰੂ ਕਿਰਿਆ ਕਾਬੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੋ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਦ ਭਰਮ ਬੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿੰਡ ਗੌਲੀ ਪਾਈਆ, ਕੁਰਬਾਨ ਕੀਤਾ ਦਸੈ ਬੈਠੋ ਜਿਨ ਮੋਹ ਮੀਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਇਹੋ ਕੁਟੰਬ ਤੁਝੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਲਾਈਏ, ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛਤਾਈਏ, ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਦ ਰਿਹਾ ਕਿਆ ਕੋ ਅੱਖ ਵਿਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਜੀ ਜਨ ਸਭ ਦੁੱਧ ਪਾਏ ਇੱਕ ਵੇਖ ਪਰਚਣ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਾ ਮਾਰ ਇਤਰਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਕੰਨਿਓ ਤਿੱਖੀ ਵੱਲੋਂ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਵ ਤੂੰ ਚਲਾਏ ਹੈ ਤੇ ਵਚਨਾ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤੇ ਮੈਂ ਚੱਲਾਂ ਜਿਨਾ ਮਾਰਗ ਪਾਵੇ, ਘਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਅਰਸਦਾ ਤੇ ਆਵੇ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤੇ ਵਿੱਚ ਲਾਵੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹੋ ਤਿਨਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਹੋਵਿਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਹੋਵਿਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ, ਪਵਿੱਤ ਸੰਗ ਸਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਜੈਸੇ ਜਿਉ ਮਲੀਨ ਹੈ ਕਿ ਸੰਜਮ ਦੋਤਾ ਜਾਏ, ਮਨ ਤੋਂ ਉਹ ਸ਼ਬਦ ਲਾਗੋ ਹਰ ਸਿਉ ਰਹੁ ਜਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਹ ਬਜਾਏ, ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਜਿਨੀ ਜਨਮ ਜਿਵੇ ਹਾਰਿਆ, ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉਤਮ ਸਭ ਸੁਣੇ ਨਾਹੀਂ ਫਿਰੇ ਜੋ ਬੇਤਾਲਿਆ, ਕਹੇ ਨਾਨਕ ਜਿਨ ਸੱਚ ਜਿਆ ਕੂੜੇ ਲਾਗੇ ਤਿਨੀ ਜਨਮ ਜਿਵੇ ਹਾਰਿਆ, ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉ ਨਿਰਮਲ, ਸਤਿਗੁਰ ਦੇ ਕਾਣੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸਤ ਸਮਾਣੀ, ਜਨਮ ਰਤਨ ਜਿਨੀ ਕੱਟਿਆ ਭਲੇ ਸੇ ਬਣਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ, ਜੇ ਕੋ ਸਿੱਖ ਗੁਰੂ ਜੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰਨਾਲੇ, ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਅਵਰ ਨ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰਮੁਖ ਨਾ ਪਾਵੇ।

ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਅਸਮਾਓ, ਸ਼ਬਦ ਸੇਥੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਵ ਜਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸ਼ਕਤ ਆਪ ਪਾਏ ਕਹਿ ਕਰਤਾ ਆਪੇ, ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਮ ਕਰੇ ਸੋ ਹੋਵੇ ਏਕ ਸਿਉਂ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪਨ ਪਾਪੀ ਜਾਣਦੇ, ਤੱਤੈ ਸਾ ਨ ਜਾਣੀ ਤੱਤੈ ਸਾ ਨ ਜਾਣੀ, ਗੁਰੂ ਬਾਜੋਂ ਤੱਤੈ ਸਾ ਨ ਜਾਣੀ, ਤਹੀਂ ਕੁੜੀ ਸੰਸਾਰ ਪਨ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੀਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਸਨੋਂ ਅੰਤਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਧਰ ਮਨ ਬਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ, ਏਵੜ ਦਾਤਾ ਜੇ ਅਗਨ ਮੈਂ ਹਾਰ ਪਹੁੰਚਾਵੇ, ਉਸ ਨੂੰ ਕਿਹੋ ਪਹਿ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ, ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰ ਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਨ ਵਰਤਾਇਆ, ਇਹ ਮਾਇਆ ਜਿੱਥਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਪਿੱਛੇ ਮਾਇਆ ਪਾਇਆ, ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿੱਟੋਂ ਰਹੇ ਲੋਕ ਵਿਲਾਏ, ਐਸਾ ਸਤਪੁਰ ਜੇ ਮਿਲੈ ਤਿਸਨੋਂ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜਿਉ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਅਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪਲ ਲੈ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਇਆ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜਿਤ ਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਅਨਰਸ ਸਭ ਵੀਸਰੇ ਜਾ ਹਰ ਵਸੈ ਮਨੇ ਆਏ, ਹੇ ਸਰੀਰਾ ਮੇਰਿਆ ਹਰ ਦੁਮੈਂ ਜੋਤ ਰੱਖੀ ਤਾਂ ਤੂੰ ਜਗਮੇ ਆਇਆ, ਹਰ ਜੋਤ ਰੱਖੀ ਦੁੱਧ ਵਿੱਚ ਤਾਂ ਤੂੰ ਜਗਮੇ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ਼੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗਮੇ ਆਇਆ, ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰਚਰਨ ਲਾਗੇ ਦਿਨ ਸਭਾਗੇ ਗੁਰਚਰਨ ਲਾਗੇ ਦਿਨ ਸਭਾਗੇ ਆਪਣਾ ਫਿਰ ਜਾ ਪਏ, ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਹ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਨ ਲਿਖਿਆ ਪਾਇਆ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ, ਇਹ ਨੇਤਰੋ ਮੇਰੇ ਹੋ ਹਰ ਤੂੰ ਮੈਂ ਜੋ ਤਰੀ, ਹਰ ਬਿਨ ਅਵਨ ਦੇਖੋ ਕੋਈ, ਹਰ ਬਿਨ ਅਵਨ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ, ਹਰ ਬਿਨ ਅਵਨ ਕੋਈ, ਕਹੇ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ ਹੋਈ, ਇਹ ਸਰਵਣੋ ਮੇਰੇ ਹੋ ਸਾਚੈ ਸੁਣੈ ਨੋ ਪਠਾਏ, ਸਾਚੈ ਸੁਣੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸਮਾਣੀ, ਸੱਚ ਲੱਖ ਬਰਾਣੀ ਤਾਂ ਕੀ ਗਦ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣੈ ਨੋ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪ

ਰਹਿ ਕੇ ਵਾਜਾ ਬਣ ਵਜਾਇਆ ਇਹ ਸਾਚਾ ਸਦਾ ਸੱਚ ਕਰ ਗਾਵੋ ਗਾਵੋ ਤਾਂ ਸੋਇਲਾ ਕਰ ਸੱਚ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾ ਦੁੱਧ ਪਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਇਲਾ ਸੱਚੇ ਕਰ ਗਾਵੇ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪੈ ਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਬੁਵੇ ਸਤਿਗੁਰ ਹੈ ਅਬਰ ਪੂਰੇ ਬਿਨਵੰਦ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਰਾਮ ਕਲੀ ਸਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਏ ਜਗਤ ਬਚਲ ਤੇ ਲੋਏ ਜੀਓ ਗੁਰ ਸ਼ਬਦ ਸਮਾਵੇ ਅਵਰ ਨ ਜਾਣੇ ਕੋਏ ਜੀਓ ਅਵਰੋ ਨਾ ਜਾਣੇ ਸ਼ਬਦ ਗੁਰ ਕੈ ਏਕ ਨਾਮ ਤੇ ਆਵੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਆਇਆ ਹਕਾਰਾ ਚੱਲਣ ਵਾਲਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ

ਆਣਾ ਗੁਰ ਭਾਇਆ ਗੁਰ ਜਾਵੇ ਹਰ ਪ੍ਰਭਾਸ ਜੀਓ। ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ। ਪੈਜ ਰੱਖੋ ਹਰ ਜਨੇ ਕੇਰੀ, ਹਰ ਦੇਹ ਨਾਮ ਨਿਰੰਜਨੋ। ਅੰਤ ਚਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧਨ ਧਨ ਕਹੇ ਸ਼ਾਬਾਸ਼ ਜੀਓ। ਮੇਰੇ ਸਿੱਖ ਸੁਣੋ ਬੁੱਤ ਭਾਈ ਹੋ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ। ਹਰ ਭਾਣਾ ਗੁਰ ਪਾਇਆ, ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ ਜੀਓ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਪਾਵੇ। ਆਨੰਦ ਅਨਹਦ ਵਜੇ ਵਾਜੇ, ਹਰ ਆਪ ਗਲ ਮਿਲਾਵੇ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਓ। ਧੁਰ ਲਿਖਿਆ ਪਰਵਾਣਾ ਫਿਰੇ ਨਾਹੀਂ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਪ ਸੀ ਸੋ ਮੈਂ ਮੂੰਹ ਨਾ ਪਾਇਆ। ਮਿਤ ਪੈਜੈ ਮਿਤ ਬਿਕਸੈ, ਜਿਸ ਮਿਤ ਕੀ ਪੈਜ ਪਾਵੇ। ਤੁਸੀਂ ਵੀ ਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੇ। ਸਤਿਗੁਰੂ ਪਰ ਤੱਕ ਹੁੰਦੇ ਬਹਿ ਰਾਜ ਆਪ ਟਿਕਾਇਆ। ਸਭ ਸਿੱਖ ਬੰਧਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜੀਓ। ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਕਥਾ ਪੜ੍ਹੇ ਪ੍ਰਾਣ ਜੀਓ। ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ, ਬੇਬਾਣ ਹਰ ਰੰਗ ਗੁਰ ਭਾਵੇ। ਪਿੰਡ ਪਤਲ ਕਿਰਿਆ ਦੀਵਾ, ਫੁੱਲ ਹਰ ਸਰ ਭਾਵੇ। ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਣ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ।

ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ, ਹਰ ਗੁਰੈ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣਾ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਰਾਮ ਕਲੀ ਮੱਲਾ ਪੰਜਵਾਂ ਛੰਤ ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਸਾਜਣਾ ਮੇਰਾ ਸਾਜਣਾ, ਨਿਕਟ ਖਲੋਇੜਾ ਮੇਰਾ ਸਾਜਣੜਾ, ਜਾਨੀਅੜਾ ਹਰ ਜਾਨੀਅੜਾ, ਨੈਣ ਅਲੋਇੜਾ ਹਰ ਜਾਨੜੀਆ ਜਾਨੀਅੜਾ, ਨੈਣ ਅਲੋਇਆ ਘਟ ਘਟ ਸੋਇਆ, ਅਤ ਅੰਮ੍ਰਿਤ ਪ੍ਰਿਯ ਗੂੜਾ, ਨਾਲ ਹੋ ਬੰਦਾ ਲੈ ਨਾ ਸਕੰਦਾ, ਸੁਆਓ ਨਾ ਜਾਣੇ ਮੂੜਾ, ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਜਾਈ ਬਰਮ ਤੜਾ, ਕੌਣਾ ਨੇ ਗੁਰ ਬਿਨ ਨਾਹੀ ਸੂਝੈ, ਹਰ ਸਾਜਨ ਸਭ ਕੈ ਨਿਕਟ ਖੜਾ, ਗੋਬਿੰਦਾ ਮੇਰੇ ਗੋਬਿੰਦਾ, ਪ੍ਰਾਣ ਆਧਾਰਾ ਮੇਰੇ ਗੋਬਿੰਦਾ, ਕਿਰਪਾਲਾ ਮੇਰੇ ਕਿਰਪਾਲਾ, ਦਾਨ ਦਾ ਤਾਰਾ ਮੇਰੇ ਕਿਰਪਾਲਾ, ਦਾਨ ਦਾ ਤਾਰਾ ਅਪਰ ਅਪਾਰਾ, ਘਟ ਘਟ ਅੰਤਰ ਸੋਹਣਿਆ, ਇੱਕ ਦਾਸੀ ਧਾਰੀ ਸਬਲ ਪਸਾਰੀ, ਜੀ ਜੰਤ ਲੈ ਮੋਹਣਿਆ, ਜਿਸਨੋ ਰਾਖੈ ਸੋ ਸਚ ਭਾਖੈ, ਗੁਰ ਕਾ ਸ਼ਬਦ ਵਿਚਾਰਾ, ਕਹੋ ਨਾਨਕ ਜੋ ਪ੍ਰਭ ਕਹੋ ਭਾਣਾ, ਤਿਸ ਹੀ ਕਹੋ ਪ੍ਰਭ ਪਿਆਰਾ, ਮਾਣੋ ਪ੍ਰਭ ਮਾਣੋ ਮੇਰਾ ਪ੍ਰਭ ਕਾ ਮਾਣੋ, ਜਾਣੋ ਪ੍ਰਭ ਜਾਣੋ ਸਵਾਮੀ ਸੁਗੜ ਸੁਜਾਣੋ, ਸੁਗੜ ਸੁਜਾਨਾ ਸਤ ਪ੍ਰਧਾਨਾ, ਅੰਮ੍ਰਿਤ ਹਰ ਕਾ ਨਾਮਾ, ਚਾਖ ਗਾਣੇ ਸਾਰੰਗ ਪਾਣੇ, ਜਿਨ ਕੈ ਭਾਗ ਮਥਾਨਾ, ਤਿਨ ਹੀ ਪਾਇਆ ਤਿਨੈ ਧਿਆਇਆ, ਸਗਲ ਤਿਸੈ ਕਾ ਮਾਣੋ, ਕਹੋ ਨਾਨਕ ਸਿਰ ਤਖਤ ਨਿਵਾਸੀ, ਸੱਚ ਤਿਸੈ ਦੀਬਾਣੋ, ਮੰਗਲਾ ਹਰ ਮੰਗਲਾ, ਮੇਰੇ ਪ੍ਰਭ ਕੈ ਸੁਣੀਐ ਮੰਗਲਾ, ਸੋਹਿਲੜਾ ਪ੍ਰਭ ਸੋਹਿਲੜਾ, ਅਨਹਦ ਧੁਨੀਐ ਸੋਹਿਲੜਾ, ਅਨਹਦ ਵਾਜੇ ਸ਼ਬਦ ਅਗਾਜੇ, ਨਿਤ ਨਿਤ ਜਿਸੈ ਵਧਾਈ, ਸੋ ਪ੍ਰਭ ਧਿਆਈਐ ਸਭ ਕਿਛ ਪਾਈਐ, ਮਰੈ ਨਾ ਆਵੈ ਜਾਈ, ਚੁੱਕੀ ਪਿਆਸਾ ਪੂਰਨ ਆਸਾ।

ਨਾਨਕ ਤਿੰਨ ਬਲਿਹਾਰਣ ਜਾਰ ਹਰ ਜਪ ਉਤਰੇ ਤੀਰ ਜਾਂਦ ਜਰਨ ਬਿਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁਖ ਹਰੇ ਹਰ ਭਗਤ ਕੀਆ ਦਰ ਹਰ ਭਗਤ ਕੀਆ ਪ੍ਰਵੇਸ਼ ਜਿਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮਨ ਤੇ ਅਭੀਸ ਰਹਿ ਤਜ ਆਪ ਕਸ਼ਰਣੀ ਪਰੇ ਚਰਣੀ ਸਰਬ ਗੁਣ ਜਗਦੀਸ਼ ਰਹਿ ਗੋਬਿੰਦ ਗੁਣ ਨਿਧ ਸ੍ਰੀ ਰੰਗ ਸਵਾਮੀ ਆਦਿ ਕਉ ਆਦੇਸ਼ ਜਿਓ ਬਿਨਵੰਤ ਨਾਨਕ ਮਿਆ ਤਾਰੋ ਜੁਗ ਜੁਗੋ ਇੱਕ ਵੇਸ ਜਿਓ ਰਾਮ ਕਲੀ ਮੱਲਾ ਪਹਿਲਾ ਦੱਖਣੀ ਓਂਕਾਰ ਇੱਕ ਓਂਕਾਰ ਸਿੰਘ ਪ੍ਰਸਾਦ ਓਂਕਾਰ ਬ੍ਰਹਮਾ ਉਤਪਤ ਓਂਕਾਰ ਕੀਆ ਜਨ ਚਿਤ ਓਂਕਾਰ ਸਹਿਬ ਜੁਗ ਭਏ ਓਂਕਾਰ ਵੇਦ ਨਿਰਮਏ ਓਂਕਾਰ ਸ਼ਬਦ ਉਧਰੇ ਓਂਕਾਰ ਗੁਰਮੁਖ ਤਰੇ ਓਨਮ ਅੱਖਰ ਸੁਣੋ ਵਿਚਾਰ ਓਨਮ ਅੱਖਰ ਤ੍ਰਿਭਵਨ ਸਾਰ ਸੁਣ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਓ ਸਸੈ ਸਭ ਜਗ ਸਹਿਜ ਉਪਾਇਆ ਤੀਨ ਭਵਨ ਇੱਕ ਜੋਤੀ ਗੁਰਮੁਖ ਵਸਤ ਪ੍ਰਾਪਤ ਹੋ ਗਏ ਚੁਣ ਲੈ ਮਾਣਕ ਮੋਤੀ ਸਮਝੈ ਸੂਝੈ ਭੜਬੜ ਬੂਝੈ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੇ ਸਾਥ ਸੰਭਾਲੇ ਬਿਨ ਸਾਚੇ ਜਗ ਕਾਚਾ ਧੱਦੈ ਧਰਮ ਧਰੇ ਧਰਮਾਪੁਰ ਗੁਣਕਾਰੀ ਮਨ ਧੀਰਾ ਧੱਦੈ ਧੂਲ ਪੜੈ ਮੁਖ ਮਸਤਕ ਕੰਚਨ ਭਏ ਮਨੂਰਾ ਧਨ ਧਰਣੀ ਤਰ ਆਪ ਜੋਨੀ ਤੋਲ ਬੋਲ ਸਚ ਪੂਰਾ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ ਗਿਆਨ ਗਵਾਇਆ ਦੂਜਾ ਪਾਇਆ ਗਰਬ ਗਲੇ ਵੇਖਾਇਆ ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ ਗਹਿਰ ਗੰਭੀਰ ਗਵਾਇਆ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਮੰਤਨ ਸਾਧ ਸੁਗਾਇਆ ਆਪੇ ਗੁਰਮੁਖ ਆਪੇ ਦੇਵੇ ਆਪੇ ਅੰਮ੍ਰਿਤ ਪੀ ਆਇਆ ਏਕੋ ਏਕ ਕਹਿ ਸਭ ਕੋਈ ਹੋਮੈ ਗਰਬ ਵਿਆਪੈ ਅੰਤਰ ਬਾਹਰ ਏਕ ਪਛਾਣੈ ਇਉਂ ਕਰ ਮਹਿਲ ਸਿੰਘ ਆਪੈ ਪ੍ਰਭ ਨੇੜੈ ਹਰ ਦੂਰ ਨ ਜਾਣੋ ਏਕੋ ਸਿਰਸ ਸਭਾਈ ਏਕ ਅੰਕਾਰ ਅਵ ਨਹੀਂ ਦੂਜਾ ਨਾਨਕ ਏਕ ਸਮਾਈ ਇਸ ਕਰਤੇ ਕੋ ਕਿਉਂ ਕਹਿ ਰੱਖੋ ਆਪਰਿਓ ਤੁਲਿਓ ਨਾ ਜਾਈ ਮਾਇਆ ਕੇ ਦੀਵਾਨੇ ਪ੍ਰਾਣੀ ਝੂਠ ਗੌਰੀ ਪਾਈ ਲਭ ਲੋਭ ਮੋਹਤਾਜ ਵਿਗੂਤੇ ਇਬ ਤਬ ਫਿਰ ਪਛਤਾਈ ਏਕ ਸਰੇਵੈ ਤਾਂ ਗਤ ਮਿਤ ਪਾਵੈ ਆਵਣ ਜਾਣ ਰਹਾਈ ਏਕ ਅਚਾਰ ਰੰਗ ਇੱਕ ਰੂਪ ਪੌਣ ਪਾਣੀ ਅਗਨੀ ਅਸਰੂਪ ਏਕੋ ਭਵਰ ਭਵੈ ਤਿਹ ਲੋਏ ਏਕੋ ਬੂਝੈ ਸੂਝੈ ਪਤ ਹੋਏ ਧਿਆਨ ਧਿਆਨ ਲੈ ਸੰਸਰ ਰਹੇ ਗੁਰਮੁਖ ਏਕ ਬਿਰਲਾ ਕੋਲ ਹੈ ਜਿਸਨੂੰ ਦੇ ਕਿਰਪਾ ਤੇ ਸੁਖ ਪਾਏ ਗੁਰੂ ਦੁਆਰੈ ਆਖ ਸੁਣਾਏ ਊਰਮ ਧੂਰਮ ਜੋਤ ਉਜਾਲਾ ਤੀਨ ਭਵਨ ਮੈਂ ਗੁਰੂ ਗੋਬਾਲਾ ਉਗਵਿਆ ਸਰੂਪ ਦਿਖਾਵੈ ਕਰ ਕਿਰਪਾ ਆਪਣੇ ਕਰ ਗਾਵੈ ਊਨੋ ਬਰਸੈ ਨੀਜਰ ਧਰਾ ਧਾਰਾ ਉੱਤਮ ਸ਼ਬਦ ਸਵਾਰਣ ਹਾਰਾ ਇਸ ਏਕੇ ਕਾ ਜਾਣੈ ਭਇਓ ਆਪੇ ਕਰਤਾ ਆਪੇ ਦੇਓ ਉਗਵੈ ਸੂਰ ਅਸੁਰ ਸੰਘਾਰੈ ਉੱਚੋ ਦੇਖ ਸ਼ਬਦ ਵਿਚਾਰੈ ਉਪਰ ਆਦਿ ਅੰਤ ਉਪਰ ਆਦਿ ਅੰਤ ਤਿਹ ਲੋਏ ਆਪੇ ਕਰੈ ਕਥੈ ਸੁਣੈ ਸੋਏ ਉਹ ਵਿਧਾਤਾ ਮੰਤਨ ਦੇ ਉਹ ਵਿਧਾਤਾ ਮਨ ਮੁਖ ਸੋਏ ਪ੍ਰਭ ਜਗ ਜੀਵਨ ਅਵਨ ਕੋਏ ਨਾਨਕ ਨਾਮ ਰਤੇ ਪਤ ਹੋਏ ਰਾਜਨ ਰਾਮ ਰਹਿ ਹਿਤਕਾਰ ਰਣ ਮਹਿ ਲੂਜੈ ਮਨੁਆ ਮਾਰ ਰਾਤ ਦਿਨੰਤ ਰਹਿ ਰੰਗਰਾਤਾ ਤੀਨ ਭਵਨ ਜੁਗ ਚਾਰੇ ਜਾਤਾ ਜਿਨ ਜਾਤਾ ਸੋ ਤਿਸ ਹੀ ਜੇਹਾ ਅਤ ਨਿਰਮਾਇ ਸੀ ਜਿਸ ਦੇਹਾ ਰਹਿਸੀ ਰਾਮ ਹਿਰਦੈ ਇਕ ਭਾਏ ਅੰਤਰ ਸ਼ਬਦ ਸਾਚ ਲਿਬਲਾਏ ਰੋਸ ਨਾ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਰਹਿਣ ਕਹਿਣ ਤੇ ਰਹਿ ਨ ਕੋਈ ਕਿਸ ਪੈ ਕਰੋ ਬੇਨੰਤੀ ਏਕ ਸ਼ਬਦ ਰਾਮ ਨਾਮ ਰੋਤਰ ਗੁਰਦੇਵੈ ਪਤਪਤ ਗੁਰਦੇਵੈ ਪਤਮਤੀ ਲਾਜ ਮਰੰਤੀ ਮਰ ਗਈ ਘੂੰਗੜ ਖੋਲ ਚਲੀ ਸਾਸ ਦੀਵਾਨੀ ਬਾਬਰੀ ਸਿਰ ਤੇ ਸੰਕਟਲੀ ਪ੍ਰੇਮ ਬੁਲਾਈ ਰਲੀ ਸਿਉ ਮਨ ਮਹਿ ਸ਼ਬਦ ਆਨੰਦ ਲਾਲ ਰਤੀ ਲਾਲੀ ਪਈ ਗੁਰਮੁਖ ਭਈ ਨਿਚਿੰਦ ਲਾਹਾ ਨਾਮ ਰਤਨ ਜਪ ਲਾਹਾ ਨਾਮ ਰਤਨ ਜਪ ਸਾਰ ਲਭ ਲੋਭ ਬੁਰਾ ਅਹੰਕਾਰ ਲਾੜੀ ਚਾੜੀ ਲਾਇਤ ਬਾਰ ਮਨਮੁਖ ਅੰਧਾ ਮੁਗਦ ਗਵਾਰ ਲਾਹੇ ਕਾਰਨ ਆਇਆ ਜਗ ਹੋਏ ਮਜੂਰ ਗਿਆ ਠਗਾਏ ਠੱਗ ਲਾਹਾ ਨਾਮ ਪੂੰਜੀ ਵੇ ਸਾਹ ਨਾਨਕ ਸੱਚੀ ਪਤ ਸੱਚਾ ਬਾਦਸ਼ਾਹ ਆਏ ਵਿਕੂਤਾ ਜਗ ਜਮ ਪੰਥ ਆਈ ਨਾ ਮੇਟਣ ਕੋ ਸਮਰੱਥ ਆਥ ਸੈਲ ਨੀਚ ਕਰਨ ਹੋਏ ਆਥ ਦੇਗ ਨਿਵੈ ਜਿਸ ਦੋਏ ਆਥ ਹੋਏ ਤਾਂ ਮੁਗਧ ਸਿਆਨਾ

ਹਾਰ ਦਿਆ ਦਾਨ ਦਿਆ ਤੂੰ ਕਰ ਕਰ ਦੇਖਣ ਹਾਰ ਦਿਆ ਕਰਿਆ ਪ੍ਰਭ ਮੇਲ ਲੈ ਕਿਨ ਮਹਿ ਢਾਏ ਉਸਾਰ ਦਾਨਾ ਤੂੰ ਬਿਨਾ ਤੂੰ ਹੀ ਦਾਨਾ ਕੈਸਰ ਦਾਨ ਦਾਲਦ ਭੰਜਨ ਦੁਖ ਦਲਣ ਗੁਰਮੁਖ ਗਿਆਨ ਧਿਆਨ

ਦਾਤੇ ਮੁਕਤ ਨਾ ਪਾਲ ਫਿਰ ਫਿਰ ਆਵੇ ਫਿਰ ਫਿਰ ਜਾਏ ਇੱਕ ਰੰਗ ਰਚੈ ਰਹਿ ਲਿਵ ਲਾਏ ਇਵ ਛੂਟੈ ਫਿਰ ਫਾਸ ਨਾ ਪਾਏ ਵੀਰਾ ਵੀਰਾ ਕਰ ਰਹੀ ਵੀਰ ਭਏ ਬਹਿਰਾਏ ਵੀਰ ਚਲੇ ਕਰ ਆਪਣੇ ਬਹਿਣ ਬਿਰਹਿ ਜਲ ਜਾਏ ਬਾਬੁਲ ਕਹਿ ਕਰ ਬੇਟੜੀ ਬਾਲੀ ਬਾਲੈ ਨੇ ਜੇ ਲੋੜੈ ਵਰ ਕਾਮਣੀ ਸਤਿਗੁਰ ਸੇਵੈ ਤੇ ਬਿਰਲੋ ਗਿਆਨੀ ਬੂਝਣੋ ਸਤਿਗੁਰ ਸਾਚ ਮਿਲੇ ਠਾਕੁਰ ਹਾਥ ਵਡਿਆਈਆਂ ਠਾਕੁਰ ਹਾਥ ਵਡਾਈਆਂ ਜੈ

ਭਨ ਭਨ ਘੜੀਏ ਘੜ ਘੜ ਭੱਜੈ ਢਾਹੇ ਉਸਾਰੇ ਉਸਰੇ ਢਾਹੇ ਸਰ ਪਰ ਸੋਖੈ ਪੀ ਪ੍ਰਭੋਖੈ ਸਮਰੱਥ ਵੇ ਪਰਵਾਹੈ ਭਰਮ ਭੁਲਾਨੇ ਭਏ ਦੀਵਾਨੇ ਵਿਣ ਪਾਗਾਂ ਕਿਆ ਪਈਐ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਿਨ ਜਾਈਐ ਹਰ ਗੁਣ ਗਾਏ ਸਦਾ ਰੰਗ ਰਾਤੇ ਬਹੁ ਨ ਬਚੋ ਤਾਈਐ ਭੱਬੈ ਭਾਲੇ ਗੁਰਮੁਖ ਬੂਜੈ ਤਾਂ ਨਿਜ ਘਰ ਵਾਸਾ ਪਾਈਐ ਭੱਬੈ ਭਉ ਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਐ ਗੁਰਪ੍ਰਸਾਦੀ ਆਪੋ ਚੀਨੈ ਜੀਵ ਧਿਆ ਇਵ ਮਰੀਐ ਮਾਇਆ ਮਾਇਆ ਕਰਮ ਹੋਏ ਮਾਇਆ ਕਿਸੇ ਨਾ ਸਾਥ ਹੰਸ ਚਲੈ ਉੱਠ ਡੁੰਮਣੋ ਮਾਇਆ ਭੁੱਲੀ ਆਥ ਮਨ ਝੂਠਾ ਜਮ ਜੋਹਿਆ ਅਵਗੁਣ ਚੱਲੇ ਨਾਲ ਮਨ ਮੈਂ ਮਨ ਉਲਟੋ ਮਰੈ ਜੇ ਗੁਣ ਹੋਵੇ ਨਾਲ ਮੇਰੀ ਮੇਰੀ ਕਰਮ ਹੋਏ ਵਿਣਨਾ ਮੈਂ ਦੁੱਖ ਪਾਲ ਗੜ ਮੰਦਰ ਮਹਿਲਾ ਕਹਾਂ ਜਿਉਂ ਬਾਜੀ ਦੀ ਬਾਣ ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ ਆਪੇ ਚਤਰ ਸਰੂਪ ਹੈ ਆਪੇ ਜਾਣ ਸੁਜਾਣ ਉਬਰੇ ਧਨ ਹਰ ਪਾਇਆ ਧੰਦਾ ਮੂਆ ਵਿਕੁੱਤੀ ਮਾਇਆ ਜੋ ਦੀ ਸਹਿਸੋ ਚਾਲ ਸੀ ਕਿਸ ਕੋ ਮੀਤ ਕਰਿਓ ਜੀਓ ਸੰਪੋ ਆਪਣਾ ਤਨ ਮਨ ਆਗੇ ਦਿਓ ਅਸਥਿਰ ਕਰਤਾ ਤੂੰ ਤਣੀ ਤਿਸ ਹੀ ਕੀ ਮੈਂ ਓਟ ਗੁਣ ਕੀ ਮਾਰੀ ਹਾਂ ਮੋਈ ਸ਼ਬਦ ਰਤੀ ਮਨ ਚੋਟ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੈ ਧੀਰ ਰਾ ਬੁਰਾ ਪੀ ਹਾਵਲਾ ਸਰ ਟੂਗਰ ਅਸਗਾ ਮੈਂ ਤਨ ਅਵਗਣ ਚੁਰ ਮੋਈ ਵਿਣ ਗੁਣ ਕਿਉਂ ਕਰ ਜਾ ਗੁਣੀਆਂ ਗੁਣ ਲਏ ਪ੍ਰਭ ਮਿਲੇ ਕਿਉਂ ਤਨ ਕਿਉਂ ਤਿਨ ਮਿਲੋ ਪਿਆਰ ਤਿਨ ਹੀ ਜੈਸੀ ਥੀਰ ਹਾਂ ਜਪ ਜਪ ਹਿਰਦੈ ਮੁਰਾਰ ਅਵਗੁਣੀ ਭਰਪੂਰ ਹੈ ਗੁਣ ਪੀ ਵਸੈ ਨਾਲ ਵਿਣ ਸਤਿਗੁਰ ਗੁਣ ਨਾ ਜਾਪਨੀ ਜਿਤ ਚਿਰ ਸ਼ਬਦ ਨਾ ਕਰੇ ਵਿਚਾਰ ਲਸਕਰੀਆਂ ਕਰ ਸੰਭਲੇ ਆਏ ਵਜੋ ਲਿਖਾਏ ਕਾਰ ਕਮਾਵੈ ਸਿਰ ਧਣੀ ਲਾਹਾ ਪੱਲੇ ਪਾਏ ਲਭ ਲੋ ਬੁਰਿਆਈਆਂ ਚੋਡੇ ਮਨੋ ਵਿਸਾਰ ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ ਚਾਕਰ ਕਹੀਏ ਖਸਮ ਕਾ ਸੋਹੇ ਉੱਤਰ ਦੇ ਵਜੋ ਗਵਾਏ ਆਪਣਾ ਤਖਤ ਬੈਸੇ ਸੇ ਪ੍ਰੀਤਮ ਹੱਥ ਵੜਿਆਈਆਂ ਜੈ ਪਾਵੇ ਤੈ ਦੇ ਆਪ ਕਰੇ ਕਿਸ ਰਾਖੀਐ ਅਵਰ ਨਾ ਕੋਏ ਕਰੇ ਬੀਜੋ ਸੂਜੈ ਕੋ ਨਹੀਂ ਬਹਿ ਦੁਲੀਚਾ ਪਾਏ ਨਰਕ ਨਿਵਾਰਨ ਨਰੇ ਨਰ ਸਾਚੋ ਸਾਚੇ ਨਾਏ ਵਣ ਤਿਨ ਢੂੰਡਤ ਫਿਰ ਰਹੀ ਮਨ ਮੈਂ ਕਰੋ ਵਿਚਾਰ ਲਾਲ ਰਤਨ ਬਹੁ ਮਾਣ ਕੀ ਸਤਿਗੁਰ ਹੱਥ ਭੰਡਾਰ ਉਤਮ ਹੋਵਾਂ ਪ੍ਰਭ ਲੈ ਇੱਕ ਮਨ ਇੱਕ ਪਾਏ ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪਰਥਾਏ ਰਚਨਾ ਰਾਤ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈਐ ਅੰਤ ਨ ਪਾਰਾ ਵਾਰ ਰਾੜਾ ਰੂੜਾ ਹਰ ਜਿਉ ਸੋਈ।

ਸੂਝ ਬੂਝ ਨਹਕਾਏ ਪਾਂਦਾ ਗੁਰਮੁਖ ਆਖੀਐ ਚਾਟੜਿਆ ਮਤ ਦੇ ਨਾਮ ਸੰਭਾਲੋ ਨਾਮ ਸੰਗਰੋ ਲਾਹਾ ਜਗ ਮੈਲੇ ਸੱਚੀ ਪੱਟੀ ਸੱਚ ਮਨ ਪੜੀਐ ਸ਼ਬਦ ਸੋਸਾਰ ਸੱਚੀ ਪੱਟੀ ਸੱਚ ਮਨ ਪੜੀਐ ਸ਼ਬਦ ਸੋਸਾਰ ਨਾਨਕ ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗਲਹਾਰ ਰਾਮ ਕਲੀ ਮਹਿਲਾ ਪਹਿਲਾ ਸਿੱਧ ਗੋਸ਼ਟ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ ਤਿਸ ਆਕੇ ਰਹਿ ਰਾਸ ਹਮਾਰੀ ਸਾਚਾ ਪਰ ਪਾਰੋ ਮਸਤਕ ਘਾਟ ਧਰੀ ਤਿਸ ਆਕੇ ਤਨ ਮਨ ਆਗੇ ਦਿਓ ਨਾਨਕ ਸੰਤ ਮਿਲੇ ਸੱਚ ਪਾਈਐ ਸਹਿਜ ਭਾਏ ਜਸ ਲਿਓ ਗਿਆ ਪਵੀਐ ਸੱਚ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਏ ਰਹਾਉ ਕਵਨ ਤੁਮੇ ਕਿਆ ਨਾਉ ਤੁਮਾਰਾ ਕੌਣ ਮਾਰਗ ਕੌਣ ਸੁਆਓ ਸਾਚ ਕਹੋ ਅਰਦਾਸ ਮਾਰੀ ਹੁਣ ਸੰਤ ਜਨਾ ਬਲ ਜਾਓ ਕਹ ਬੈਸੋ ਕਹ ਰਹੀਏ ਬਾਲੇ ਕਹ ਆਵੋ ਕਹ ਜਾਵੋ ਕਹ ਜਾਹੋ ਨਾਨਕ ਬੋਲੇ ਸੁਣ ਬੈਰਾਗੀ ਕਿਆ ਤੁਮਾਰਾ ਰਾਹੋ ਘਟ ਘਟ ਬੈਸ ਨਿਰੰਤਰ ਰਹੀਏ ਚਾਲੇ ਸਤਿਗੁਰ ਪਾਏ ਸਹਿਜੇ ਆਏ ਹੁਕਮ ਸਧਾਏ ਨਾਨਕ ਸਦਾ ਰਜਾਏ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤਿ ਪਾਏ ਗੁਰਮੁਖ ਬੂਝੈ ਆਪ ਪਛਾਣੈ ਸੱਚੇ ਸੱਚ ਸਮਾਏ ਦੁਨੀਆਂ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਐ ਪਾਰੋ ਚਰਪਟ ਬੋਲੇ ਓਦੂ ਨਾਨਕ ਦਿਓ ਸੱਚਾ ਵਿਚਾਰੋ ਆਪੇ ਆਖੇ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ ਸਾਚ ਕਹੋ ਤੁਮ ਪਾਰ ਗ੍ਰਾਮੀ ਤੁਝ ਕਿਆ ਬੈਸਣ ਦੀਜੈ ਜੈਸੇ ਜਲ ਮੈਂ ਕਮਲ ਨਿਰਾਲਾ ਮੁਰਗਾਈ ਨਹਿ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ ਰਹਿ ਇਕਾਂਤ ਏਕੋ ਮਨ ਵਸਿਆ ਆਸਾ ਮਹਿ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦਾਸੋ ਸੁਣ ਸਵਾਮੀ ਅਰਦਾਸ ਮਾਰੀ ਪੁੱਛੋ ਸਾਧ ਵਿਚਾਰੋ ਰੋਸ ਨਾ ਕੀਜੈ ਉੱਤਰ ਦੀਜੈ ਕਿਉਂ ਪਾਈਐ ਗੁਰਦੁਆਰੋ ਇਹ ਮਨ ਚਲਥੋ ਸੱਚ ਕਰ ਬੈਸੈ ਨਾਨਕ ਨਾਮ ਆਧਾਰੋ ਆਪੇ ਮੇਲ ਮਿਲਾਏ ਕਰਤਾ ਲਾਗੈ ਸੱਚ ਪਿਆਰੋ ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਧਿਆਨੇ ਕੰਧ ਮੂਲ ਆਹਾਰੋ ਖਾਈਏ ਓਦੂ ਬੋਲੇ ਗਿਆਨੇ ਤੀਰਥ ਨਹਾਈਐ ਸੁਖ ਬਲ ਪਾਈਐ ਮੈਂ ਨਾ ਲਾਗੈ ਕਾਈ ਗੋਰਖ ਭੂਤ ਲੋਹਾਰੀ ਪਾ ਬੋਲੈ ਜੋਗ ਜੁਗਤ ਬਿਦਸਾਈ ਹਾਟੀ ਬਾਟੀ ਨੀਂਦ ਨਾ ਆਵੈ ਭਰ ਕਰ ਚਿਤ ਨਾ ਡੁਲਾਈ ਬਿਨ ਆਵੈ ਮਨ ਟੇਕ ਨਾ ਟਿਕਈ ਨਾਨਕ ਭੂਖ ਨਾ ਜਾਈ ਹਾਟ ਪਟਣ ਕਰ ਗੁਰੂ ਦਿਖਾਇਆ ਸਹਿਜੇ ਸੱਚ ਵਾਪਾਰੋ ਖੰਡਿਤ ਨਿਦਰਾ ਅਲਪ ਅਹਾਰੰਗ ਨਾਨਕ ਤਤ ਵਿਚਾਰੋ ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਥਾ ਵਾਰੈ ਅੰਤਰ ਏਕ ਸਰੇਵੋ ਖੜ ਦਰਸ਼ਨ ਇੱਕ ਪੰਥਾ ਇਨ ਬਿਦ ਮਨ ਸਮਝਾਈਐ ਪੁਰਖਾ ਬਹੁੜ ਚੋਟ ਨਾ ਖਾਈਐ ਨਾਨਕ ਬੋਲੇ ਗੁਰਮੁਖ ਬੂਝੈ ਜੋਗ ਜੁਗਤ ਇਵ ਪਾਈਐ ਅੰਤਰ ਸ਼ਬਦ ਨਿਰੰਤਰ ਮੁਦਰਾ ਹਉਮ ਮੈਂ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ ਕਿੰਤਾ ਝੋਲੀ ਭਰਪੁਰ ਰਹਿਆ ਨਾਨਕ ਤਾਰੈ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਊਂਦੋ ਖੱਪਰ ਪੰਜ ਭੂ ਟੋਪੀ ਕਾਇਆ ਕੜਾ ਸਣ ਮੰਜਾ ਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੰਭਾਲ ਕਵਨ ਸੁ ਗੁਪਤਾ ਕਵਨ ਸੁਮੁਖਤਾ ਕਵਨ ਸੁ ਅੰਤਰ ਬਾਹਰ ਜੁਗਤਾ ਕਵਨ ਸੁ ਆਵੈ ਕਵਨ ਸੁ ਜਾਏ ਕਵਨ ਸੁ ਤ੍ਰਿਭਵਨ ਰਹਿਆ ਸਮਾਏ ਘਟ ਘਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੁਯੁਗਤਾ ਮਨਮੁਖ ਬਿਨਸੈ ਆਵੈ ਜਾਏ ਨਾਨਕ ਗੁਰਮੁਖ ਸਾਧ ਸਮਾਏ ਕਿਉਂ ਕਰ ਬਾਧਾ ਸਰਬਨ ਖਾਧਾ ਕਿਉਂ ਕਰ ਖੋਇਆ ਕਿਉਂ ਕਰ ਲਾਧਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹੋ ਤੱਤ ਵਿਚਾਰੈ ਸੋ ਗੁਰੂ ਹਮਾਰਾ ਦੁਰਮਤ ਬਾਧਾ ਸਰਪਨ ਖਾਧਾ ਮਨਮੁਖ ਹੋਇਆ ਗੁਰਮੁਖ ਲਾਧਾ ਸਤਿਗੁਰ ਮਿਲੇ ਅੰਧੇਰਾ ਜਾਏ ਨਾਨਕ ਹੁਮੈ ਮੇਟ ਸਮਾਏ ਸੁਨ ਨਿਰੰਤਰ ਦੀਜੈ ਬੰਦ ਉਡੈ ਨਾ ਹੰਸਾ ਪੜੇ ਨਾ ਕੰਧ ਸਹਿਜਾ ਗੁਫਾ ਘਰ ਜਾਣੈ ਸਾਚਾ ਨਾਨਕ ਸਾਚੇ ਪਾਵੈ ਸਾਚਾ ਕਿਸ ਕਾਰਨ ਗ੍ਰਹਿ ਤਿਜੋ ਉਦਾਸੀ ਕਿਸ ਕਾਰਨ ਇਹੋ ਭੇਖ ਨਿਵਾਸੀ ਕਿਸ ਵਖਰ ਕੇ ਤੁਮ ਬਣ ਜਾ ਰੇ ਕਿਉਂ ਕਰ ਸਾਥ ਲੰਘਾਵੋ ਬਾਰੇ ਗੁਰਮੁਖ ਖੋਜਤ ਭਏ ਉਦਾਸੀ ਦਰਸ਼ਨ ਕੈ ਤਾਈ ਭੇਖ ਨਿਵਾਸੀ ਸਾਚ ਵਖਰ ਕੇ ਹਮ ਬਣ ਜਾ ਰੇ ਨਾ ਗੁਰਮੁਖ ਉਤਰਸ ਪਾਰੇ ਕਿਤ ਮਿਤ ਪੁਰਖਾ ਜਨਮ ਵਟਾਇਆ ਕਾਹੇ ਕੋ ਤੁਝ ਇਹੋ ਮਨ ਲਾਇਆ ਕਿਤ ਬਿਦ ਆਸਾ ਮਨਸਾ ਖਾਈ ਕਿਤ ਬਿਦ ਜੋਤ ਨਿਰੰਤਰ ਪਾਈ ਬਿੰਦਨ ਤਾਂ ਕਿਉਂ ਖਾਈਐ ਸਾਰ ਨਾਨਕ ਸਾਚਾ ਕਰੋ ਵਿਚਾਰ ਸਤਿਗੁਰ ਕੈ ਜਨਮੇ ਗਵਨ ਮਿਟਾਇਆ ਅਨਹਤ ਰਾਤੇ ਇਹੋ ਮਨ ਲਾਇਆ ਮਨਸਾ ਆਸਾ ਸ਼ਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮੇਟੇ ਖਾਈਐ ਸਾਰ ਨਾਨਕ ਤਾਰੇ ਤਾਰਨ ਹਾਰ ਆਦਿ ਕੋ ਕਵਨ ਵਿਚਾਰ ਕਥੀਅਲੇ ਸੁਨ ਕਹਾਂ ਕਰ ਵਾਸੋ ਗਿਆਨ ਕੀ ਮੁਦਰਾ ਕਵਨ ਕਥੀਅਲੇ ਕਟ ਕਟ ਕਵਨ ਨਿਵਾਸੋ ਕਾਲ ਕਠਿੰਗਾ ਕਿਉਂ ਜਲਾਈਐ ਲੇ ਕਿਉਂ ਨਿਰਭਉ ਕਰ ਜਾਈਐ ਸਹਿਜ ਸੰਤੋਖ ਕਾ ਆਸਣ ਜਾਣੇ ਕਿਉਂ ਛੇਦੇ ਬਹਿਰਾਈਐ ਗੁਰ ਕੈ

ਮੁਲਾ ਤੀਜਾ ਸਤਿਗੁਰ ਮਿਲਿਆ ਸਦਾ ਸੁਖ ਜਿਸਨੂੰ ਆਪੇ ਮਿਲੇ ਸੋਏ ਸੁਖ ਹੈ ਇਹੋ ਵਿਵੇਕ ਹੈ ਅੰਤਰ ਨਿਰਮਲ ਹੋਏ ਗਿਆਨ ਕਾ ਭਰਮ ਕੱਟੀਐ ਗਿਆਨ ਪ੍ਰਾਪਤ ਹੋਏ ਨਾਨਕ ਏਕੋ ਨਦਰੀ ਆਇਆ ਜਾਂ ਦੇਖਾਂ ਤੈਂ ਸੋਏ ਬੌੜੀ ਸੱਚੈ ਤਖ਼ਤ ਰਚਾਇਆ ਬੈਸਣ ਕੋ ਜਾਈ ਸਭ ਕਿਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀਅਨ ਕਰ ਮਹਿਲ ਸਰਾਈ ਚੰਦ ਸੂਰਜ ਦੋਇ ਚਾਨਣੇ ਪੂਰੀ ਬਣਤ ਬਣਾਈ ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਸਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਓ ਸਲੋਕ ਕਬੀਰ ਮਹਿੰਦੀ ਕਰ ਕੈ ਘਰ ਲਿਆ ਆਪ ਪਿਸਾਏ ਪੀਸਾਏ ਸਹਿ ਸਹਿ ਬਾਤ ਨਾ ਪੁੱਛੀਆਂ ਕਬੂ ਨਾ ਲਾਈ ਪਾਏ ਮੱਲਾ ਤੀਜਾ ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸੋ ਨਦਰ ਕਰੇ ਆਪੇ ਪੀਸੈ ਆਪੇ ਕਸੈ ਆਪੇ ਹੀ ਲਾਏ ਲੇ ਇਹੋ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇਹ ਪੌੜੀ ਵੇਖੀ ਸ੍ਰਿਸ਼ਟ ਉਪਾਈ ਅਨ ਸਭ ਹੁਕਮ ਆਵੈ ਜਾਏ ਸਮਾਹੀ ਆਪੇ ਵੇਖ ਵਿਕਸਦਾ ਦੂਜਾ ਕੋ ਨਾਹੀ ਜਿਉ ਪਾਵੈ ਤਿਉ ਰੱਖ ਤੂੰ ਗੁਰ ਸ਼ਬਦ ਬੁਝਾਹੀ ਸਭਨਾ ਤੇਰਾ ਜੋਰ ਹੈ ਜਿਉ ਪਾਵੈ ਤਿਵੈ ਚਲਾਹੀ ਤੁਧ ਜੀਵੜ ਮੈਂ ਨਾਹੇ ਕੋ ਕਿਸ ਆਖ ਸੁਣਾਈ ਸਲੋਕ ਮੱਲਾ ਤੀਜਾ ਭਰਮ ਭੁਲਾਈ ਸਭ ਜਗ ਫਿਰੀ ਫਾਵੀ ਹੋਈ ਭਾਲ ਸੋ ਸੋ ਸ਼ਾਂਤ ਨ ਦੇਵਈ ਕਿਆ ਚੱਲੈ ਤਿਸ ਨਾਲ ਗੁਰਪ੍ਰਸਾਦੀ ਹਰ ਧਿਆਈਐ ਅੰਤਰ ਰੱਖਿਐ ਉਰਤਾਰ ਨਾਨਕ ਘਰ ਬੈਠਿਆ ਸਭ ਸੋ ਪਾਇਆ ਜਾਂ ਕਿਰਪਾ ਕੀਤੀ ਕਰਤਾਰ ਮੱਲਾ ਤੀਜਾ ਧੰਦਾ ਤਾਵਤ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਬੋਲ ਵਿਖਾਇਆ ਮਨ ਮੁਖ ਚੱਲਿਆ ਰੋਏ ਸਿਰੈ ਉੱਪਰ ਜਮ ਡੰਡ ਹੈ ਦੂਜੈ ਭਾਏ ਪਤ ਖੋਏ ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ ਗੁਰਪ੍ਰਸਾਦੀ ਹਰ ਮਨ ਵਸੈ ਜਮ ਡੰਡ ਨ ਲਾਗੈ ਕੋਏ ਨਾਨਕ ਸਹਿਜੇ ਮਿਲ ਰਹੇ ਕਰਮ ਪ੍ਰਾਪਤ ਹੋਏ ਪੌੜੀ ਇੱਕ ਆਪਣੀ ਸਿਫਤ ਲਾਇਨ ਦੇ ਸਤਿਗੁਰ ਮੱਥੀ ਇੱਕ ਨਾਨੋ ਨਾ ਬਖਸ਼ਿਓਨ ਅਸਥਿਰ ਹਰ ਸਤੀ ਪੌਣ ਬਾਣੀ ਬੈ ਸੰਤਰੋ ਹੁਕਮ ਕਰੈ

ਤਨ ਹੁਕਮੇ ਹੀ ਸਭ ਸਾਜੀਅਨ ਰਵਿਆ ਸਭ ਵਣਤ੍ਰਣ ਸਭ ਕਿਛੁ ਆਪੇ ਆਪ ਹੈ ਗੁਰਮੁਖ ਸਦਾ ਹਰ ਪਣ ਸ਼ਬਦੇ ਹੀ ਸੋਜੀ ਪਈ ਸੱਚੇ ਆਪ ਬੁਝਾਈ ਲੋਕ ਮੱਲਾ ਤੀਜਾ ਅਭਿਆਖਤ ਇਹਨ ਆਖੀਅਨ ਜਿਨਕੇ ਚਿਤ ਮਹਿ ਪਰਮ ਤਿਸ ਤੈ ਜਿਤੈ ਜਾ ਨਾਨਕਾ ਤੇ ਹੋ ਜਿਹਾ ਧਰਮ ਅਭੈ ਨਿਰੰਜਨ ਪਰਮ ਪਦ ਤਾ ਕਾ ਭੁੱਖਾ ਹੋਏ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਮੱਲਾ ਤੀਜਾ ਅਭਿਆਖਤ ਇਹਨ ਆਖੀਅਨ ਜੇ ਭਰ ਕਰ ਭੋਜਨ ਕਰੇਨ ਉਧਰੈ ਕਾਰਨ ਆਪਣੇ ਬਹਿਲੇ ਭੇਖ ਕਰੇਨ ਅਭਿਆਖਤ ਸ੍ਰੀ ਨਾਨਕਾ

ਵਸਿਆ ਤਾਂ ਬੰਨਿਆ ਸ਼ਿੰਗਾਰ, ਗੁਰ ਕੈ ਸ਼ਬਦ ਕਮਲ ਵਿਕਸਿਆ ਤਾਂ ਸੌਂਪਿਆ ਭਗਤ ਭੰਡਾਰ। ਭਰਮ ਗਿਆ ਤਾਂ ਜਾਗਿਆ, ਚੁੱਕ ਅਗਿਆਨ ਅੰਧਾਰ, ਤਿਸਨੋ ਰੂਪ ਅਗਲਾ ਜਿਸ ਹਰ ਨਾਲ ਪਿਆਰ, ਸਦਾ ਰਵੈ ਫਿਰ ਆਪਣਾ ਸੁਭਾਵੰਤੀ ਨਾਰ। ਮਨਮੁਖ ਸ਼ਿੰਗਾਰ ਨਾ ਜਾਣੀ, ਜਾਸਨ ਜਨਮ ਸਭ ਹਾਰ, ਬਿਨ ਹਰ ਭਗਤੀ ਸ਼ਿੰਗਾਰ ਕਰੇ ਨਿਤ ਜੰਮੇ ਹੋਏ ਖੁਆਰ। ਸਹਿ ਸਾਰੇ ਵਿੱਚ ਸੋਭ ਨਾ ਪਾਏ ਨੀ, ਅੱਗੇ ਜੇ ਕਰੇ ਸੋ ਜਾਣੇ ਕਰਤਾਰ। ਨਾਨਕ ਸੱਚਾ ਏਕ ਹੈ, ਦੋਹਾਂ ਵਿੱਚ ਹੈ ਸੰਸਾਰ, ਚੰਗੇ ਮੰਦ ਆਪ ਲਾਇਨ, ਸੋ ਕਰਨ ਜੇ ਆਪੇ ਚੰਗੇ ਮੰਦ ਆਪ ਲਾਇਨ, ਸੋ ਕਰਨ ਜੇ ਆਪ ਨਦੇ ਆਪ ਕਰਾਏ ਕਰਤਾਰ। ਮੱਲਾ ਤੀਜਾ, ਬਿਨ ਸਤਿਗੁਰ ਸੇਵੇ ਸ਼ਾਂਤ ਨਾ ਆਵੇ, ਦੂਜੀ ਨਾ ਹੀ ਜਾਏ, ਜੇ ਬਹੁਤੇਰਾ ਲੋਚੀਐ ਬਿਨ ਕਰਮਾ ਪਾਇਆ ਨਾ ਜਾਏ। ਅੰਤਰ ਲੋਭ ਵਿਕਾਰ ਹੈ, ਦੂਜੇ ਭਾਏ ਖੁਆਏ, ਤਿੰਨ ਜੰਮਣ ਮਰਨ ਚੁੱਕਈ, ਹਉਮੈ ਵਿੱਚ ਦੁੱਖ ਪਾਏ। ਜਿੰਨੀ ਸਤਿਗੁਰ ਸਿਉਂ ਚਲਾਇਆ, ਸੋ ਖਾਲੀ ਕੋਈ ਨਾ ਹੈ, ਤਿੰਨ ਜਮ ਕੀ ਤਲਬ ਨਾ ਹੋਵੇ, ਨਾ ਹੋਏ ਦੁੱਖ ਸਹਾ ਹੈ। ਨਾਨਕ ਗੁਰਮੁਖ ਉਭਰੇ, ਸੱਚੇ ਸ਼ਬਦ ਸਮਾ ਹੈ, ਪੌੜੀ ਆਪ ਅਲਿਪਤ ਸਦਾ ਰਹੇ, ਹੋਰ ਧੰਦੇ ਸਭ ਧਾਵੇ, ਆਪ ਨਿਹਚਲ ਅਚਲ ਹੈ, ਹੋਰ ਆਵੇ ਜਾਵੇ, ਸਦਾ ਸਦਾ ਹਰ ਧਿਆਈਐ, ਗੁਰਮੁਖ ਸੁਖ ਪਾਵੇ, ਨਿਜ ਕਰ ਵਾਸਾ ਪਾਈਐ, ਸੱਚ ਸ਼ਬਦ ਸਮਾਵੇ, ਸੱਚਾ ਗਹਿਰ ਗੰਭੀਰ ਹੈ, ਗੁਰ ਸ਼ਬਦ ਬੁਝਾਈ। ਸਲੋਕ ਮੱਲਾ ਤੀਜਾ, ਸੱਚਾ ਨਾਮ ਧਿਆਏ ਤੂੰ ਸਭੋ ਵਰਤੈ ਸੱਚ, ਨਾਨਕ ਹੁਕਮੈ ਜੋ ਬੁਝੈ ਸੋ ਫਲ।

ਓਏ ਆਪਣੇ ਸਵਾਏ ਆਏ ਬਹਿ ਗੱਲਾਂ ਕਰੇ, ਉਹਨਾਂ ਮਾਰੇ ਜਮ ਜੰਦਾਰ, ਅੱਗੇ ਦਰਗਾਹ ਦੇਖੇ ਮੰਗਿਆ, ਮਾਰ ਖੁਆਰ ਕੀਚੇ ਕੁੜਿਆਰ, ਇਹ ਕੂੜੇ ਕੀ ਮਲ ਕਿਉਂ ਉਤਰੈ, ਕੋਈ ਕੱਢੋ ਇਹੋ ਵਿਚਾਰ, ਸਤਿਗੁਰ ਮਿਲੇ ਤਾਂ ਨਾਮ ਦੜਾਏ, ਸਭ ਖਿਲਵ ਕੱਟਣ ਹਾਰ, ਨਾਮ ਜਪੇ ਨਾਮੋ ਆਰਾਧੇ, ਤਿਸ ਜਨ ਕੋ ਕਰੋ ਸਭ ਨਮਸਕਾਰ, ਮਲ ਕੂੜੀ ਨਾਮ ਉਤਾਰੀਅਨ, ਜਪ ਨਾਮ ਹੋਆ ਸਚਿਆਰ, ਜਨ ਨਾਨਕ ਜਿਸ ਤੇ ਇਹ ਚਰਤ ਹੈ, ਸੋ ਜੀਵੋ ਦੇਵਣ ਹਾਰ। ਪੌੜੀ ਤੁਤ ਜੇਵੜ ਦਾਤਾ ਨਾਹੇ, ਕਿਸ ਆਖ ਸੁਣਾਈਐ, ਗੁਰਪ੍ਰਸਾਦੀ ਪਾਏ ਜਿੱਥੋਂ ਮੈਂ ਜਾਈਐ, ਰਸ ਕਸ ਸਾਦਾ ਬਾਹਰਾ ਸੱਚੀ ਵਡਿਆਈਐ, ਜਿਸਨੋਂ ਬਖਸ਼ੈ ਤਿਸ ਦੇ ਆਪ ਲਏ ਮਿਲਾਈਐ, ਘਟ ਅੰਤਰ ਅੰਮ੍ਰਿਤ ਰੱਖਿਓ ਨੂੰ ਗੁਰਮੁਖ ਕਿਸੈ ਪਿਆਈ। ਲੋਕ ਮਹਲਾ ਤੀਜਾ, ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜੇ ਸਤਿਗੁਰ ਭਾਵੈ ਸੋ ਮਨ ਲੈਨ, ਸੇਈ ਕਰਮ ਕਰੇਨ, ਜਾਏ ਪੁੱਛੋ ਸਿਮਰਤ ਸਾਸਤ, ਬਿਆਸ ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇਨ, ਸੱਚੇ ਲਾਏ ਸੱਚ ਲੱਗੇ ਸਦਾ ਸੱਚ ਸੰਭਾਲੇਨ, ਨਾਨਕ ਆਏ ਸੇ ਪ੍ਰਵਾਨ ਪਏ ਜੇ ਸਗਲੇ ਕੁਲ ਤਾਰੇਨ। ਮਹਲਾ ਤੀਜਾ, ਗੁਰੂ ਜਿਨਾ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਨ, ਓਏ ਭਾਣੇ ਚਲਨ ਆਪਣੇ ਨਿੰਦ ਝੂਠੋ ਝੂਠ ਬੋਲੇਨ, ਕੂੜ ਖੁਸ ਕਮਾਉਂਦੇ ਪਰ ਨਿੰਦਾ ਸਦਾ ਕਰੇਨ, ਓਏ ਆਪ ਡੁੱਬੇ ਪਰ ਨਿੰਦਕਾਂ ਸਗਲੇ ਗੁਲ ਡੋਬੇਨ, ਨਾਨਕ ਜਿਤ ਓਏ ਲਾਏ ਤਿਤ ਲਗੇ, ਓਏ ਬਪੜੇ ਕਿਆ ਕਰੇਨ। ਪੌੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਸ਼ਟ, ਸਭ ਕੀਤੀ ਇੱਕ ਗੂੜ ਕੁਸਤ ਲਾਏਨ, ਮਨਮੁਖ ਵਿਗੁੱਤੀ ਗੁਰਮੁਖ ਸਦਾ ਧਿਆਈਏ ਅੰਦਰ ਹਰ ਪ੍ਰੀਤੀ, ਜਿਨ ਕੋ ਪੋਤੈ ਪੁੰਨ ਹੈ ਤਿਨ ਵਾਤ ਸਪੀਤੀ, ਨਾਨਕ ਨਾਮ ਧਿਆਈਏ ਸਚ ਸਿਫਤ ਸੁਨਾਈ। ਲੋਕ ਮਹਲਾ ਪਹਿਲਾ, ਸੱਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਘਰ ਦੇਵਣ ਜਾਹੇ, ਇਸਤਰੀ ਪੁਰਖੇ ਖੱਟਿਆ ਪਾਓ, ਭਾਵੈ ਆਵੋ ਭਾਵੈ ਜਾਓ, ਸਾਸਤ ਵੇਦ ਨ ਮਾਨੈ ਕੋਏ, ਆਪੋ ਆਪੇ ਪੂਜਾ ਹੋਏ, ਕਾਜੀ ਹੋਏ ਕੈ ਬਹਿ ਨਿਆਏ, ਫੇਰੇ ਤਸਬੀ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੇ ਤਾਂ ਪੜ ਸੁਣਾਏ, ਤੁਰਕ ਮੰਤਰ ਕਨ ਹਿਰਦੈ ਸਮਾਹੇ, ਲੋਕ ਮੁਹਾਵੇ ਚਾੜੀ ਖਾਹੇ, ਚੌਂਕਾਂ ਦੇ ਕੇ ਸੁੱਚਾ ਹੋਏ, ਐਸਾ ਹਿੰਦੂ ਵੇਖੋ ਕੋਏ, ਜੋਗੀ ਗਿਰਹੀ ਜਟਾ ਵਿਭੂਤ, ਆਗੇ ਪਾਛੇ ਰੋਵੇ ਭੂਤ, ਜੋਗ ਨ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਛਾਈ ਪਾਈ, ਨਾਨਕ ਅਲਕਾ ਇਹੋ ਪ੍ਰਵਾਨ, ਆਪੇ ਆਖਣ ਆਪੇ ਜਾਣ। ਮਹਲਾ ਪਹਿਲਾ, ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਬੜ ਗਲ ਪਾਵੇ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ, ਮੁਸਲਮਾਨ ਕਰੇ ਵਡਿਆਈ, ਵਿਣ

ਰਾਵ ਦਸਾਏ ਉੱਥੇ ਕੁਝ ਜਾਏ ਕਰਣੀ ਬਾਝੋਂ ਪਿਸ਼ਤ ਨ ਪਾਏ ਜੋਗੀ ਕਹਿ ਕਰ ਜੁਗ ਦਸਾਈ ਤਿਤ ਕਾਰਨ ਕਨ ਮੁੰਦਰਾ ਪਾਈ ਮੁੰਦਰਾ ਪਾਏ ਫਿਰੈ ਸੰਸਾਰ ਜਿੱਤੈ ਕਿੱਥੇ ਸਿਰਜਣਹਾਰ ਜੇਤੇ ਜੀ ਤੇਤੇ ਵਾਟਾਊ ਚੀਰੀ ਆਏ ਢਿੱਲ ਨਾ ਕਾਊ ਇੱਥੇ ਜਾਣੇ ਸੋ ਜਾਏ ਸਿਆਣੇ ਹੋਰ ਫੱਕੜ ਹਿੰਦੂ ਮੁਸਲਮਾਨੇ ਸਭਨਾ ਕਾਦਰ ਲੇਖਾ ਹੋਏ ਕਰਣੀ ਬਾਝੋਂ ਤਰੇ ਨਾ ਕੋਏ ਸੱਚੋ ਸੱਚ ਵਿਖਾਣੇ ਕੋਏ ਨਾਨਕ ਅੱਗੇ ਪੁੱਛ ਨਾ ਹੋਏ ਪੌੜੀ ਹਰਕਾ ਮੰਦਰ ਆਖੀਐ ਕਾਇਆ ਕੋਟ ਗੜ ਅੰਦਰ ਲਾਲ ਜਵੇ ਹਰੀ ਗੁਰ

0: ਸੰਤਰ ਦੇਸਾ ਆਪੇ ਤਾੜੀ ਲਾਈਅਨ ਸਭ ਮਹਿ ਪਰਵੇਸਾ ਆਪੇ ਸ੍ਰਿਸ਼ ਸਾਜੀਅਨ ਆਪ ਗੁਪਤ ਰਖੇਸਾ ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟੀਏਸਾ ਸਭ ਕਿਛ ਸੱਚੋ ਸੱਚ ਹੈ ਗੁਰ ਸੋ ਜੀ ਪਾਈ ਲੋਕ ਮਹਲਾ ਪਹਿਲਾ ਸਾਵਣ ਰਾਤ ਹਾੜ ਦੇਹੋ ਕਾਮ ਕ੍ਰੋਧ ਦੋਇ ਖੇਤ ਲਭ ਵਤਰ ਦ ਰੋਕ ਬੀਓ ਹਾਲੀ ਰਾਹ ਕਹੇਤ ਹਲ ਵਿਚਾਰ ਵਿਕਾਰ ਮਣ ਹੁਕਮੀ ਖੱਟੇ ਖਾਏ ਨਾਨਕ ਲਿਖੈ ਮੰਗਿਆ ਔਤ ਚਣੇਂਦਾ ਜਾਏ ਮਹਲਾ ਪਹਿਲਾ ਭਉ ਪੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇ ਮੀ ਹਾਲੀ ਚਿੱਤ ਚੇਤਾ ਵਤਰ ਵਕਤ ਸੰਜੋਗ ਨਾਉ ਬੀਜ ਬਖਸ਼ੀਸ਼ ਹੋ ਹਲ ਦੁਨੀਆ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵੇਂ ਸਗਲ ਵਿਜੋਗ ਪੌੜੀ ਮਨਮੁਖ ਮੋਹ ਗੁਬਾਰ ਹੈ ਦੂਜੇ ਭਾਏ ਬੋਲੈ ਦੂਜੇ ਭਾਏ ਸਦਾ ਦੁੱਖ ਹੈ ਨਿਤ ਨੀਰ ਵਿਰੋਲੈ ਗੁਰਮੁਖ ਨਾਮ ਧਿਆਈਐ ਮਤ ਤਤ ਕਡੋਲੈ ਅੰਤਰ ਪਰ ਗਾਸ ਘਟ ਚਾਨਣਾ ਹਰ ਲੱਦਾ ਟੋਲੈ ਆਪੇ ਭਰਮ ਭੁਲਾਏਂਦਾ ਕਿਛ ਕਹਿਣ ਨ ਜਾਈ ਲੋਕ ਮਹਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ ਜਲ ਮੈਂ ਜੰਦੋ ਪਾਇਨ ਤਿਨਾ ਬਿਰੋਚੀ ਦੇ ਉੱਥੇ ਹੱਠ ਨ ਚਲਈ ਨਾ ਕੋ ਕਿਰਸ ਕਰੇ ਸੌਦਾ ਮੂਰਨ ਹੋ ਗਈ ਨਾ ਕੋ ਲਏ ਨ ਦੇ ਜੀਆਂ ਕਾ ਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਪੇਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਹੈ ਮਹਲਾ ਪਹਿਲਾ ਨਾਨਕ ਇਹੋ ਜਿਉ ਮੱਛਲੀ ਝੀਵਰ ਤ੍ਰਿਸ਼ਨਾ ਕਾਲ ਮਨੁਆ ਅੰਧ ਨ ਚੇਤਈ ਪੜੈ ਅਚਿੰਤਾ ਜਾਲ ਨਾਨਕ ਚਿਤ ਅਚੇਤ ਹੈ ਚਿੰਤਾ ਵੱਧਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਮਿਲਾਏ ਪੌੜੀ ਸੇ ਜਨ ਚ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕਿਛ ਘਰ ਹੀ ਮਾਹ ਹੈ ਵਡਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਆਪੇ ਮੇਲ ਮਿਲਾਏਨ ਆਪੇ ਦੇ ਬੁਝਾਈ ਲੋਕ ਮਹੱਲਾ ਪਹਿਲਾ ਵੇਲ ਪਿਆਈਆਂ ਕਤ ਬਣਾਇਆ ਘੁੱਟ ਘੁੱਟ ਕਰ ਖੁੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਇਹੋ ਪਤ ਪਾਟੀ ਸਿਫਤੀ ਸੀਪੈ ਨਾਨਕ ਜੀ ਵਜੀਵੈ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਉ ਪੱਖ ਕਿਹੋ ਚੱਲੈ ਨਾਹੀ ਘੜੀ ਮੁਹਤ ਕਿਛ ਹੰਢੈ ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਤਿੱਚਰ ਜਾਪੀ ਜਾਪੈ ਮਹਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜ ਤਿਸਕੀ ਅਬਰ ਅਪਾਰ ਸ਼ਬਦੇ ਸਾਣ ਰਖਾਈ ਲਾਏ ਗੁਣ ਕੀ ਥੇਕੈ ਵਿੱਚ ਸਮਾਏ ਤਿਸਕਾ ਕੁੱਠਾ ਹੋਵੇ ਸ਼ੇਖ ਲੋਹੂ ਲੱਭ ਨਿਕਥਾ ਵੇਖ ਹੋਏ ਹਲਾਲ ਲੱਗੈ ਹੱਕ ਜਾਏ ਨਾਨਕ ਦਰ ਦੀਦਾਰ ਸਮਾਏ ਮਹਲਾ ਪਹਿਲਾ ਕਮਰ ਕਟਾਰਾ ਬੰਕੁੜਾ ਬੰਕੇ ਕਾਸ ਵਾਰ ਗਰਭ ਨਾ ਕੀਚੈ ਨਾਨਕਾ ਮਹਲਾ ਪਹਿਲਾ ਕਮਰ ਕਟਾਰਾ ਬੰਕੁੜਾ ਬੰਕੇ ਕਾਸ ਵਾਰ ਗਰਭ ਨਾ ਕੀਜੈ ਨਾਨਕਾ ਮਤ ਸਿਰ ਆਵੇ ਭਾਰ ਪੌੜੀ ਜੋ ਸਤ ਸੰਗਤ ਸ਼ਬਦ ਮਿਲੈ ਜੋ ਗੁਰਮੁਖ ਚੱਲੈ ਸੱਚ ਧਿਆਇਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੈ ਭਗਤ ਸੋਹਨ ਗੁਣ ਗਾਮ ਦੇ ਗੁਰਮਤ ਅਚੱਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਪੱਲੈ ਆਪੇ ਮੇਲ ਮਿਲਾਇੰਦਾ ਆਪੇ ਦੇ ਵਡਿਆਈ ਸਲੋਕ ਮਹਲਾ ਤੀਜਾ ਆਸਾ ਅੰਦਰ ਸਭ ਕੋ ਕੋਏ ਨਿਰਾਸਾ ਹੋਏ ਨਾਨਕ ਜੋ ਮਰਜੀ ਵਿਆ ਸਹਿਲਾ ਆਇਆ ਸੋਏ ਮਹਲਾ ਤੀਜਾ ਨਾ ਕਿਛ ਆਸਾ ਹੱਥ ਹੈ ਕਿਉਂ ਨਿਰਾਸਾ ਹੋਏ ਕਿਆ ਕਰੇ ਇਹ ਬਪੁੜੀ ਜਾਂ ਭੁਲਾਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾਤਾਰ ਨਿਹਚਰ ਇਹ ਧਨ ਸਾ ਰਾਧੇ ਨਿਰਮਲ ਸੋਏ ਜਨ ਅੰਤਰ ਜਾਨੀ ਅੰਤਰ ਜਾਮੀ ਅਗਮ ਰਸਨਾ ਏਕ ਭਨ ਰਵ ਰਹਿਆ ਸਰਬੱਤ ਨਾਨਕ ਬਲ ਜਾਏ ਲੋਕ ਮਹਲਾ ਪਹਿਲਾ ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਇਹ ਵੈ ਪਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ ਬਗਲਾ ਕਾਕ ਨ ਰਹੀ ਸਰਵਰ ਜੇ ਹੋ ਵੈ ਅਤ ਸਿਆਣਾ ਉਹਨਾਂ ਰਿਜਕ ਨਾ ਪਇਓ ਉਥੈ ਉਹਨਾਂ ਹੋਰੋ ਖਾਣਾ ਸੱਚ ਕਮਾਣੇ ਸੱਚੋ ਪਾਈਐ ਕੂੜੈ ਕੂੜਾ ਮਾਣਾ ਨਾਨਕ ਤਿਨ ਕਹੋ ਸਤਿਗੁਰ ਮਿਲਿਆ ਜਿਨ੍ਹਾਂ ਧੁਰੇ ਪਇਆ ਪਰਵਾਣਾ ਮਹਲਾ ਪਹਿਲਾ ਸਾਹੇ ਮੇਰਾ ਉਜਲਾ ਜੇ ਕੋ ਜਿੱਦ ਕਰੇ ਨਾਨਕ ਸੋਈ ਸੇਵੀਐ ਸਦਾ ਸਦਾ ਜੋ ਸਦਾ ਸਦਾ ਜੋ ਦੇ ਨਾਨਕ ਸੋਈ ਸੇਵੀਐ ਜਿਤ ਸੇਵਿਆ ਦੁੱਖ ਜਾਏ ਅਵਗੁਣ ਵੰਜਨ ਗੁਣ ਰਵੇ ਮਨ ਸੁਖ ਵਸੈ ਆਏ ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਈਅਨ ਆਪੇ ਹੀ ਉਪਦੇਸ਼ ਦਾ ਗੁਰਮੁਖ ਪਤੀ ਆਈਅਨ ਇੱਕ ਆਪੇ ਉੱਜੜ ਪਾਇਨ ਇੱਕ ਭਗਤੀ ਲਾਇਨ ਜਿਸ ਆਪ ਬੁਝਾਏ ਸੋ ਬੁਝ ਸੀ ਆਪੇ ਨਾਏ ਲਾਇਨ ਨਾਨਕ ਨਾਮ ਧਿਆਈਐ ਸੱਚੀ ਵਡਿਆਈ ਸ਼ੁੱਧ ਰਾਮ ਕਲਗੀ ਵਾਰ ਮਹਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪੰਜਵਾਂ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸ ਕਾ ਬਸੀਠ ਹਰ ਨਾਮੋ ਮੰਤਰ ਦੜਾਇੰਦਾ ਕੱਟੇ ਹੋ ਮੈਂ ਰੋਗ ਨਾਨਕ ਸਤਿਗੁਰ ਤਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਮਹਲਾ ਪੰਜਵਾਂ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਗੁਰਪੂਰੈ ਦੇਖਾ ਲਿਆ ਵਿਣ ਨਾਵੈ ਸਭ ਬਾਦ ਸਾਖਤ ਦੁਰਜਨ ਭਰਮਿਆ ਜੋ ਲੱਗੇ ਦੂਜੇ ਸਾਧ ਜਨ ਨਾਨਕ ਹਰ ਪ੍ਰਭ ਬੁੱਝਿਆ ਗੁਰ ਸਤਿਗੁਰ ਕੈ ਪ੍ਰਸਾਦ ਪੌੜੀ ਥੱਟਣ ਹਾਰੈ ਥਾਟ ਆਪੇ ਹੀ ਥੱਟਿਆ ਆਪੇ ਪੂਰਾ ਸ਼ਾਹ ਆਪੇ ਹੀ ਖੱਟਿਆ ਆਪੇ ਕਿਰਪਾ ਸਾਰ ਆਪੇ ਰੰਗ ਰੱਟਿਆ ਕੁਦਰਤ ਕੀਮ ਨਾ ਪਾਏ ਅਲਖ ਬ੍ਰਹਮ ਅਟਿਆ ਅਗਮ ਅਥਾ ਬੇਅੰਤ ਪਰੈ ਪਰਟਿਆ ਆਪੇ ਵੱਡ ਪਾਤਸ਼ਾਹ ਆਪ ਵਜੀ ਰੱਟਿਆ ਕੋਈ ਨਾ ਜਾਣੇ ਕੀਮ ਕੇ ਵੜ ਮੱਟਿਆ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਸਲੋਕ ਮਹਲਾ ਪੰਜਵਾਂ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਿਗੁਰ ਦੇਹੁ ਦਿਖਾਲ ਹੋ ਤਿਸ ਦੇਵਾ ਮਨ ਆਪਣਾ ਨਿਤ ਹਿਰਦੈ ਰੱਖਾਂ ਸੰਭਾਲ ਇੱਕ ਸਤਿਗੁਰ ਬਾਹਰਾ ਤ੍ਰਿਕ ਜੀਵਨ ਸੰਸਾਰ ਜਨ ਨਾਨਕ ਸਤਿਗੁਰ ਤਨਾ ਮਿਲਾਇਨ ਜਿਨ ਸਦ ਹੀ ਵਰਤੈ ਨਾਲ ਮਹਲਾ ਪੰਜਵਾਂ ਮੇਰੇ ਅੰਤਰ ਲੋਚਾ ਮਿਲਣ ਕੀ ਕਿਉਂ ਪਾਵਾਂ ਪ੍ਰਭ ਤੋਹੇ ਕੋਈ ਐਸਾ ਸੱਜਣ ਲੋੜ ਲਓ ਜੋ ਮੇਲੇ ਪ੍ਰੀਤਮ ਮੋਹੇ ਗੁਰਪੂਰੈ ਮੇਲ ਆਇਆ ਜਦ ਦੇਖਾਂ ਤਤ ਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੇਵੜ ਅਵਰ ਨ ਕੋਏ ਪੌੜੀ ਦੇਵਣ ਹਰ ਦਾ ਤਾਰ ਕਿਤ ਮੁੱਖ ਸਲਾਹੀਐ ਜਿਸ ਰੱਖੈ ਕਿਰਪਾ ਧਾਰ ਰਿਜਕ ਸਮਾਹੀਐ ਕੋਈ ਨਾ ਕਿਸੇ ਵਸ ਸਭਨਾ ਇੱਕ ਧਰ ਪਾਲੇ ਬਾਲਕ ਵਾਗ ਦੇ ਕੇ ਆਪ ਕਰਦਾ ਅਨੰਦ ਬਿਨੋਦ ਕਿਛੂ ਨਾ ਜਾਣੀਐ ਸਰਬ ਧਾਰ ਸਮਰਥ ਹੋ ਤਿਸ ਕੁਰਬਾਣੀਐ ਗਾਈਏ ਰਾਤ ਅਨੰਤ ਗਾਵਣ ਜੋਗਿਆ ਜੋ ਗੁਰਕੀ ਪਿਆਰੀ ਪਾਹੇ ਤਿਨੀ ਹਰ ਰਸ ਭੋਗਿਆ ਲੋਕ ਮਹਲਾ ਪੰਜਵਾਂ ਭੀੜੋ ਮੁੱਖ ਲਾਈ ਕੀਤੀਆਂ ਸਭ ਰੱਖੇ ਕੁਟੁੰਬੈ ਨਾਲ ਕਾਰਜ ਆਪ ਸਵਾਰਿਆ ਸੋ ਪ੍ਰਭ ਸਦਾ ਸੰਭਾਲ ਪ੍ਰਭ ਮਾਤ ਪਿਤਾ ਕੰਠ ਲਾਇੰਦਾ ਲਾਹੌੜੇ ਬਾਲਕ ਪਾਲ ਦਿਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ ਮਹਲਾ ਪੰਜਵਾਂ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਗੁਰ ਵਣ ਤਿਣ ਹਰਿਆ ਕੀਤਿਆਂ ਨਾਨਕ ਕਿਆ ਮਨੁੱਖ ਪੌੜੀ ਸੋ ਐਸਾ ਦਾਤਾਰ ਮਨ ਨਾ ਵੀਸਰੈ ਕੜੀ ਨਾ ਮੋਹਤ ਜਸਾ ਤਿਸ ਬਿਨ ਨਾ ਸਰੈ ਅੰਤਰ ਬਾਹਰ ਸੰਗ ਕਿਆ ਕੋ ਲੁੱਕ ਕਰੈ ਜਿਸ ਪਤ ਰੱਖੇ ਆਪ ਸੋ ਭਵ ਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸਨੋਂ ਬਲ ਤਰੈ ਜਿਸੈ ਜਰਾਏ ਆਪ ਸੋਈ ਅਜਰ ਤਰ ਜਰੈ ਤਿਸੀ ਮਿਲਿਆ ਸੱਚ ਮੰਤਰ ਗੁਰਮੰਤਰੈ ਸਲੋਕ ਮਹਲਾ ਪੰਜਵਾਂ ਧਨ ਸੋ ਰਾਗ ਸੁਰੰਗੜੇ ਆਲਾ ਪਤ ਸਭ ਤਿਖ ਜਾਏ ਧਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਉ ਜਿਨੀ ਇੱਕ ਮਨ ਇੱਕ ਆਰਾਧਿਆ ਤਿੰਨ ਸਦ ਬਲਿਹਾਰੈ ਜਾਉ ਤਿਨਕੀ ਧੂੜ ਹਮ ਬਾਂਛਦੇ ਕਰਮੀ ਭੱਲੈ ਪਾਏ ਜੋ ਰੱਤੇ ਬੈਰ ਜੋ ਰੱਤੇ ਰੰਗ ਗੋਬਿੰਦ ਕਹਿ ਹੋ ਤਿਨ ਬਲਿਹਾਰੈ ਜਾਉ ਆਖਾਂ ਬਿਰਥਾਂ ਜੀ ਕੀ ਹਰ ਸੱਜਣ ਮੇਲੋ ਰਾਏ ਗੁਰਪੂਰੈ ਮੇਲ ਆਇਆ ਜਨਮ ਮਰਨ ਦੁਖ ਜਾਏ ਜਨ ਨਾਨਕ ਪਾਇਆ ਅਗਮ ਰੂਪ ਅਨਤ ਨ ਕਾਹੂ ਜਾਏ ਮੱਲਾ ਪੰਜਵਾਂ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਧਨ ਸੋ ਦਿਨਸ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ ਮਨ ਕੀਆਂ ਇੱਛਾ ਪੂਰੀਆਂ ਹਰ ਪਾਇਆ ਅਗਮ ਅਪਾਰ ਹਮ ਮੈਂ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ ਜਨ ਨਾਨਕ ਲੱਗਾ ਸੇਵ ਹਰ ਉਦਰਿਆ ਸਗਲ ਸੰਸਾਰ ਪੌੜੀ ਸਿਫਤ ਸਲਾਹਣ ਭਗਤ ਵਿਰਲੇ ਦਿੱਤੀਆਂ ਸੌਂਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀਆਂ ਜਿਸਨੋਂ ਲੱਗਾ ਰੰਗ ਸੋ ਰੰਗ ਰੱਤਿਆ ਉਹਨਾਂ ਇੱਕੋ ਨਾਮ ਆਧਾਰ ਇੱਕਾਂ ਉਨ ਪੱਤਿਆ ਉਹਨਾਂ ਪਿੱਛੇ ਜਗ ਪੁੰਚੇ ਭੋ ਗਈ ਉਹਨਾਂ ਪਿਆਰਾ ਰੱਬ ਉਹਨਾਂ ਹਾ ਜੋ ਗਈ ਜਿਸ ਮਿਲਿਆ ਗੁਰ ਆਏ ਤਿੰਨ ਪ੍ਰਭ ਜਾਣਿਆ ਹੋ ਬਲਿਹਾਰੀ ਤਿੰਨ ਜਿਖਸ ਮੈਂ ਭਾਣਿਆ ਸਲੋਕ ਮਹਲਾ ਪੰਜਵਾਂ ਹਰ ਇੱਕ ਸੇ ਨਾਲ ਮੈਂ ਦੋਸਤੀ ਹਰ ਇੱਕ ਸੇ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇੱਕ ਸੇ ਨਾਲ ਮੈਂ ਸੰਗ ਹਰ ਇੱਕ ਸੇ ਨਾਲ ਮੈਂ ਗੋਸ਼ਟੇ ਮੋਹ ਮੈਲਾ ਕਰੇ ਨਾ ਭੰਗ ਜਾਣੈ ਬਿਰਤਾ ਜੀ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਨਤੀ ਭੰਨਣ ਘੜਨ ਸਮਰੱਥ ਹਰ ਇੱਕੋ ਮੇਰਾ ਦਾਤਾ ਰਹਿ ਸਿਰ ਦਾਤਿਆਂ ਜਗ ਹੱਥ हर एक सैदी में ठीक है जो सिर सबना समरथ सतगुर संत मिलाया मस्तक धरके हथ वड्डा साहब गुरु मिलाया जिन तारिया सगल जगत मनकिया इच्छा पूरिया पाया तुर संजोग नानक पाया सच नाम सद ही भोगे भोग मला पंजवा मनमुखा केरी दोस्ती माया का संबंध वेखदिया ही भज जान कदे ना पायन बंद जिचर पहन खावने तिचर रखन गंड जित दिन विच न होवई तित दिन बोलन गंध जी की सार न जाननी मनमुख अज्ञानी अंध कूड़ा गंड न चलई चिक्कड़ पत्थर बंद अंधे आप न जाननी फकड़ पिटन तंद झूठे मोह लिपटाया हों हों करत बिहंद कृपा करे जिस अपनी तुर पूरा कर्म करे जन नानक से जन उबरे सो सतगुर शरण परे पौड़ी जो रत्ते दीदार से ही सच हाख जिन्नी जाता खसम क्यों लब्बे तिना खाक मन मैला बेकार हो वै संगाक जिसे सच्चा महल खुले परम ताक जिसे दिखाले महल तिस तिस ना मिले ताक मन तन होए निहाल बिंदक नदर चाक नौ निध नाम निधान गुर कै शब्द लाग जिसे मिले संत खाक मस्तक जिसे भाग लोक महला पंजवा हरणा की कु सच वैण सुनाई जो तो करे उदाहरण सुंदर बचन तुम सुनो छबीली फिर तैडा मन साधारण दुर्जन सेती न्यो रचायो दस विखा मैं कारण ऊणी नाही जूणी नाही नाही किसे विहूणी फिर छैल छबीला छड गवायो दुर्मत करम विहूणी ना हो भुली ना हो चुकी ना मैं नाही दोसा जित हो लाई तित हो लगी तू सुन सत संदेसा साई सुहागण साई भागण जय फिर कृपा तारी फिर औगण तिसके सब गवाए गल सेती लाए वारी फिर औगण तिसके सब गवाए गल सेती लाए सवारी कर्महीन धन करे बिनंती कद नानक आवे वारी सब सुहागण माने रलिया एक देवो रात मुरारी महला पंजवा काहे मंतु डोलता हर मनसा पूर्ण हार सतगुर पुरख त्याए तू सब दुख विसारण हार हर नामा आराध मन सब किल बिख जाहे विकार जिनको पूर्व लिखिया तिन रंग लगा निरंकार ऊनी छड़िया माया सुहावड़ा तन संचया नाम अपार अठे पैर इकते लिवै मनेन हुक्म अपार जन नानक मंगे दान एक देहो दर्श मन प्यार पौड़ी जिस तू आवे चित तिस नो सदा सुख जिस तू आवे चित तिस जम नाहे दुख जिस तू आवे चित तिसके काड़िया जिसदा करता मित्र सब काज सवारिया जिस तू आवे चित सो परवान जन जिस तू आवे चित बहुता तिस तन जिस तू आवे चित सो बड परवारिया जिस तू आवे चित तिन कुल उधारिया लोक मला पंजवा अंदरों अन्ना बाहरों अन्ना कूड़ी कूड़ी गावे देही धोवे चक्कर बनाए माया नो बहुत आवे अंदर मैल ना उतरे होमे अंदरों मैल ना उतरे होमे फिर आवे जावे नींद व्यापया काम संतापया मुखो हर हर कहावे वैसनो नाम करम हो जुगता थो कुटे क्या फल पावे हंसा विच बैठा भगना बनाई नित बैठा मच्छी नो तार लावे जा हंस सभा विचार कर देखन ता बग्गा नाल जोड़ कदे ना आवे हंसा हीरा मोती चुगना बग डड्डा पालन जावे उडरिया विचारा बगला मत होवे मन जल खावे जित को लाया तित ही लागा किस दोष दिच्चे जा हर ए वै पावे सतगुर सर्व रत्नी पर पूरे जिस प्राप्त सो पावे सिख हंस सर्वर इकट्ठे होए सतगुर कै हुक्म आवे रतन पदार्थ माणक सरवर पर पूरे खाए खर्च रहे दोट न आवे सरवर हंस दूर न होई करते ए वै पावे जन नानक जिस दे मस्तक भाग तुर लिखिया सो सिख गुरु पह आवे आप तरिया कुटुंब सब तारे सबा श्रेष्ठ छड़ावे महला पंजवा पंडित आखाए बहुती राही कोरड़ मोठ जनेहा अंतर मोह नित परम व्यापिया तिष्ठस नाही देहा कूड़ी आवे कूड़ी जावे माया की नित जोहा सच कहता चोहो आवे अंतर बहुता रोहा व्याप्या दुर्मद कुबद कमूड़ा मन लागा तिस मोहा ठग्गै सेती ठकर आया ਸਾਥ ਪੇ ਇੱਕੋ ਜਿਹਾ ਸਤਿਗੁਰ ਸਰਾਫ ਨਦਰੀ ਵਿੱਚ ਦੋ ਕੱਢੈ ਤਾਂ ਉਗੜ ਆਇਆ ਲੋਹਾ ਬਹੁਤ ਤੇਰੀ ਥਾਂ ਰਲਾਏ ਰਲਾਏ ਦਿੱਤਾ ਉਗੜਿਆ ਪੜਦਾ ਅੱਗੇ ਆਏ ਕਲੋਹਾ ਸਤਿਗੁਰ ਕੀ ਜੇ ਸ਼ਰਣੀ ਆਵੇ ਫਿਰ ਮਨੁਰੋ ਕੰਚਨ ਹੋਆ ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਔਗਣ ਕੱਟੇ ਕਰੇ ਔਗਣ ਕੱਟੇ ਕਰੇ ਸ਼ਬਦ ਦੋਹਾ
1: ਨਾਨਕ ਜਿਸ ਗੁਰ ਮੁਖ ਕੋ ਵੇ ਲਿਖਿਆ ਤਿਸ ਗੁਰ ਨਾ ਸਤਿ ਨਾ ਸੁਨੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੇ ਵਸੇਹਾ ਆਵਣ ਜਾਣਾ ਤਿਸਕਾ ਕੱਟੀਏ ਸਦਾ ਸਦਾ ਸੁਖ ਹੋਵਾ ਪੌੜੀ ਜੋ ਤੁਧ ਭਾਣਾ ਜਨ ਸੋ ਤੁਧ ਬੁਝਾਈ ਜੋ ਤੁਧ ਭਾਣਾ ਜਨ ਸੋ ਦਰ ਗੈ ਸੋ ਜੀ ਜਿਸਨੂੰ ਦਰੀ ਨਦਰ ਹੋਮੇ ਤਿਸ ਗਈ ਜਿਸਨੂੰ ਤੂੰ ਸੰਤੋਟ ਕਲਮਲ ਤੇ ਵਿਖਾਈ ਜਿਸ ਕਹਿ ਸੁਆਮੀ ਵੱਲ ਨਿਰਭਉ ਸੋ ਪਈ ਜਿਸਨੂੰ ਤੂੰ ਕਿਰਪਾਲ ਸੱਚਾ ਸੋ ਥੈਈ ਜਿਸਨੂੰ ਤੇਰੀ ਮਾਇਆ ਨਾ ਪੋਹੇ ਅਗਨ ਆਈ ਤਿਸਨੂੰ ਸਦਾ ਦਿਆਲ ਜਿਨ ਗੁਰ ਤੇ ਮਤ ਰਹੀ ਸਲੋਕ ਮਹਲਾ ਪੰਜਵਾ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾ ਨਾਸ਼ ਹੋਏ ਹੱਥ ਤੇ ਆਪ ਰੱਖ ਵਿਆਪੇ ਭਉ ਨਾ ਕੋਏ ਗੁਣ ਗਾਵਾਂ ਦੇ ਰਹਿਣੇ ਤੇ ਕਮਲਾਏ ਸਮਝਣਾ ਕਿ ਸੰਗਾਂ ਮੇ ਰੋਗ ਜਾਏ ਸਾਰਿਆਂ ਦਰਖਾਸਤ ਸਮੇਂ ਕੁਰਾ ਰਿਹਾ ਗੁਰਪ੍ਰਸਾਦੀ ਸਾਹ ਸੱਚੋ ਸੱਚ ਲਹਿਆ ਦਇਆ ਕਰੋ ਦਿਆਲ ਆਪਣੀ ਸਿਰ ਦੀ ਉਹਦਾ ਸੰਦੇਖ ਨਿਆਲ ਨਾਨਕ ਪ੍ਰੀਤ ਇਹ ਮਹਲਾ ਪੰਜਵਾ ਏਕੋ ਜਪੀਏ ਮਨੇ ਮਾਹ ਇੱਕ ਸੁਖੀ ਸਨਾ ਇੱਕ ਸੁਖ ਕਰ ਪਿਰੜੀ ਦੂਜੀ ਨਾਹੀ ਜਾ ਏਕੋ ਦਾਤਾ ਮੰਗੀਏ ਸਭ ਕੁਛ ਪੱਲੇ ਪਾਏ ਮਨ ਤਾਂ ਸਾਸ ਗ੍ਰਾਸ ਪ੍ਰਾਈ ਕੋਈ ਇੱਕ ਧਿਆਏ ਅੰਮ੍ਰਿਤ ਨਾਮ ਦਾਨ ਸਾਚ ਗੁਰੂ ਪਾਇਆ ਜਾਏ ਵਡਭਾਗੀ ਤੇ ਸੰਤ ਜਨ ਜਿਨ ਮਨ ਬੁੱਠਾ ਆਏ ਚਲ ਤਨ ਰਵ ਰਿਹਾ ਦੂਜਾ ਕੋਈ ਨਾ ਨਾਮ ਧਿਆਈ ਨਾ ਉਚਰਾ ਨਾਨਕ ਸੁਣ ਜਾਏ ਪੌੜੀ ਜਿਸਨੂੰ ਤੁਰਖਵਾਲਾ ਮਾਰੇ ਤੇ ਸਗਾਉਣ ਜਿਸਨੂੰ ਤੁਰਖਵਾਲਾ ਜਿੱਤਾ ਦਿਨੇ ਭੈਣ ਜਿਸਨੂੰ ਤੇ ਰੰਗ ਤੇ ਸਮੁੱਖ ਉਜਲਾ ਜਿਸਨੂੰ ਤੇ ਰੰਗ ਸੁਨੇਮਲੀ ਨਿਰਮਲਾ ਜਿਸਨੂੰ ਤੇਰੀ ਨਦ ਨਾ ਲੇਖਾ ਪੁੱਛੀਏ ਜਿਸਨੂੰ ਤੇਰੀ ਖੁਸ਼ੀ ਤੈਨੂੰ ਆਨੰਦ ਪਹੁੰਚੀਏ ਜਿਸਨੂੰ ਤੂੰ ਭਰਾ ਵਾਲੇ ਤਿਸ ਗਿਆ ਮੁਸਾਨ ਕੀ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਸਲੋਕ ਮਹਲਾ ਪੰਜਵਾ ਹੋ ਕਿਰਪਾਲ ਸਮੀ ਮੇਰੇ ਸੰਤਾਂ ਸੰਗ ਵਿਹਾਵੇ ਤੁਦੋਂ ਭੁੱਲੇ ਸੀ ਜਮ ਜਮ ਮਰਦੇ ਤੇ ਨਾ ਕਦੇ ਨਾ ਚੁੱਕਣ ਆਵੇ ਮਹਲਾ ਪੰਜਵਾ ਸਤਿਗੁਰ ਸਿਮਰ ਆਪਣਾ ਘਾਟ ਅਵਗੜ ਕਰ ਘਾਟ ਹਰ ਨਾਮ ਜਪਾਂਦਿਆ ਕੋ ਨਾ ਬੰਦੇ ਵਾੜ ਪੌੜੀ ਕਿੱਥੇ ਤੂੰ ਸੰਗਰਾਜ ਜਿਹਦੇ ਕੋਈ ਨਾ ਉੱਥੇ ਦੇਖ ਰੱਖਣੀ ਉਦਰਮਾ ਸੁਣ ਕੇ ਜਾਂ ਕੇ ਦੂਤ ਨਾ ਤੇਰੇ ਛੱਡ ਜਾਏ ਭੋਜਨ ਬਖਣ ਸਗਾਓ ਗੁਰੂ ਸਾਹਿਬ ਦੀ ਪਾਰ ਪਾਹੀ ਜਨ ਕੋ ਲੱਗੀ ਵਿਆਹ ਸਮਰਤ ਸਹੀ ਖਾਹੇ ਗਲ ਮੈਂ ਆਪਣ ਗੁਣ ਗੋਬਿੰਦ ਗਾਹੇ ਸਾਹਿਬ ਸੁਣ ਕੇ ਪਾਸ ਸੰਭਾਲੇ ਸਾਹਿਬ ਸਾਹਿਬ ਇੱਥਾ ਕੋਈ ਨਾ ਜਾ ਜੀ ਆਵੇ ਤਾਂ ਦਿਆ ਸਲੋਕ ਮਹਲਾ ਪੰਜਵਾਂ ਦੂਜਾ ਦਸਣਾ ਵਜਾਇਓ ਪਾਰ ਬ੍ਰਹਮ ਨਾਮ ਦੇ ਵਧਾਰ ਅਗਮ ਗੁਰ ਤੇ ਸਾਹਿਬ ਸੰਗਤ ਸਾਹਿਬ ਉਤਾਰ ਤੂੰ ਨਿਰ ਨਰਵੈਰ ਸੱਚ ਸੱਚਾ ਤੋ ਦਰਬਾਰ ਕਿਉਂ ਕਹਿਣਾ ਜਾਈ ਅੰਦਨਾ ਬਾਰਾ ਬਾਰ ਪ੍ਰਭ ਛੋੜ ਹੋਰ ਜੇ ਮੰਗਣਾ ਸਾਹਿਬ ਵਿਖਿਆ ਰਸ਼ਾਰ ਸੇ ਸੁਖੀਏ ਸੱਚ ਸਾਸੇ ਜਿਨ ਸੱਚਾ ਵਿਹਾਰ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿ ਸੁਸਾਰ ਨਾਨਕੇ ਗਰਾ ਦੇ ਸੰਤ ਹਰੇ ਨਾਰ ਮਹਲਾ ਪੰਜਵਾਂ ਆਨੰਦ ਸੁਖ ਬਸਾਮ ਨੇ ਦਰ ਕਾ ਕੀਰਤਨ ਗਾਇਆ ਸਿਆਣ ਸਿਆੜ ਦੇ ਹੇ ਨਾਨਕ ਦਸ ਨਾ ਪੌੜੀ ਨਾ ਤੂੰ ਐਵੇਂ ਬਸ ਬਸ ਬਣਾਵਣੇ ਨਾ ਤੂੰ ਐਵੇਂ ਬਸ ਵੇਦ ਪੜਾਵਣੇ ਨਾ ਤੂੰ ਐਵੇਂ ਬਸ ਦੇ ਸੁਣਾਈ ਨਾ ਤੂੰ ਬਸ ਦਾਦੀ ਤਾਈ ਨਾ ਤੂੰ ਐਵੇਂ ਬਸ ਕਿਤੇ ਜਾਣ ਪਏ ਨਾ ਤੂੰ ਐਵੇਂ ਬਸ ਵਾਦਾ ਦਾਨ ਦੇ ਸਭ ਕੁਛ

ਜੀ ਕਾ ਦੁੱਖ ਲਾਇਣ ਗੁਰ ਕਾ ਸਾਧਨ ਤਸ ਖਾਇਣ ਨਾਨਕ ਜਿਸਮਨ ਵਸੇ ਤਿਸ ਕੇ ਸਾਧ ਦੁੱਖ ਮਟਾਇਣ ਮਹਲਾ ਪੰਜਵਾਂ ਹੁਕਮ ਉਛਲੇ ਹੁਕਮੇ ਰਹੇ ਹੁਕਮੇ ਦੁੱਖ ਸੁਖ ਸਭ ਕਰ ਸਹੀ ਹੁਕਮ ਨਾਮ ਜਪਦਾ ਰਾਤ ਨਾਨਕ ਜਿਸਨ ਹੋਵੇ ਦਾਤ ਹੁਕਮ ਅਰੇ ਹੁਕਮੇ ਹੀ ਜੀਵੈ ਹੁਕਮੇ ਨਾਨਾ ਵੱਡਾ ਥੀਵੇ ਹੁਕਮੇ ਸੋ ਘਰ ਘਰ ਨੰਦ ਹੁਕਮੇ ਜਗਨ ਰੋਤ ਗੁਰਮਾ ਹੁਕਮੇ ਆਪਣੇ ਜਾਣ ਰਹੇ ਨਾਨਕ ਜਗ ਭਗਤੀ ਲਾਏ ਪੌੜੀ ਔਰ ਉੱਥੇ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ ਉੱਥੇ ਢਾਡੀ ਦਰਬਲਹਾਰ ਜੇ ਗਾਵੇ ਗੁਣ ਪਾਰ ਸੋ ਢਾਡੀ ਧੰਨ ਧੰਨ ਜਿਸ ਲੋੜੇ ਨੰਕਾਰ ਸੋ ਢਾਡੀ ਪਾਸ ਜੋ ਸੱਚਾ ਦੁਆਰ ਬਾਹਰ ਉਢਾਡੀ ਦੁੱਧ ਲੇ ਅਤੇ ਆਏ ਕਲਾਣੇ ਦਿਨ ਰਣਾਰਮ ਕਿਮਤ ਨਾਮ ਨਾ ਆਵੇ ਕਦੇ ਹਰ ਕੱਪੜ ਭੋਜਨ ਸੱਚ ਰਹਿੰਦਾ ਲਿਵੇ ਧਾਰ ਸੋ ਢਾਡੀ ਗੁਣਵਾਨ ਜਸਨ ਭਰਾ ਪਿਆਰ ਸਲੋਕ ਮਹਿਲਾ ਪੰਜਵਾਂ ਅੰਮ੍ਰਿਤ ਬਾਣੀ ਅਮੇ ਰਸਮ ਤਰਕਾ ਨਾਮ ਮਰਨਾ ਹਿਰਦੇ ਸਿਮਰਾ ਰਾੜ ਪਗਨ ਗਾਓ ਦੇ ਸੁਣੋ ਤੋਂ ਗੁਰ ਸਿੱਖੋ ਸੱਚਾਏ ਸੋ ਆਹੋ ਨਾਨਕ ਜਾ ਜਨ ਪਦਾਰਥ ਸਫਲ ਹੋਏ ਮਨ ਮੈਂ ਲਾਗ ਪਾਓ ਸੁਖ ਸਾਜ ਅੰਤਕਨਾ ਪ੍ਰਾਪ ਜਪਤਿਆਂ ਦੋ ਜਾਏ ਨਾਨਕ ਨਾਮ ਜਪ ਸੂਪ ਜੇ ਦਰਗੇ ਭਾਈ ਥਾਓ ਮਹਿਲਾ ਪੰਜਵਾਂ ਨਾਨਕ ਨਾਮ ਧਿਆਈਏ ਗੁਰਪੁਰਾ ਮਰਦੇ ਭਾਣੇ ਜਪ ਸਾਂਝਵਾਂ ਭਾਣੇ ਕੱਢ ਲਏ ਭਾਣੇ ਗੁਣ ਭਾਈ ਭਾਣੇ ਬਖ ਰਹੇ ਭਾਣੇ ਦੁੱਖ ਸੁਖ ਭਗੀਏ ਭਾਣੇ ਕਰਮ ਕਰੇ ਭਾਣੇ ਮਿੱਟੀ ਸਾਜ ਕੇ ਭਾਣੇ ਜੋਤ ਰਹੇ ਭਾਣੇ ਬਹੁ ਭਾਣੇ ਦਾ ਭਾਣੇ ਮਨੇ ਕਰੇ ਭਾਣੇ ਨਰਕ ਉਤਾਰੇ ਭਾਣੇ ਤਨ ਭਰੇ ਭਾਣੇ ਅਹੀਂ ਜੇ ਭਗਤੀ ਲਾਇਆ ਨਾਨਕ ਬੇਲੇ ਪੌੜੀ ਮਿਠਿਆਈ ਸੱਚੇ ਨਾਮ ਜੋ ਜੀਵਨ ਸੁਣ ਸੁਣੇ ਪਸ਼ੂ ਪ੍ਰੇਤ ਗਿਆਨ ਤਾਰੇ ਗਣੇ ਦਸਣਾ ਤੇਰਾ ਨਾਮ ਸਦਾ ਸਾ ਜਾ ਪੀਏ ਦਸਣਾ ਪਸ਼ੂਰਾਮ ਨਾਇ ਤੇ ਤਾ ਪੀਏ ਰੋਗ ਸੁਖ ਦੁੱਖ ਬੰਜੇ ਜਿਸ ਨਾਮ ਮਨ ਵਸੇ ਤੇ ਬਰਾਤ ਲਾਲ ਜੋ ਗੁਰੂ ਸਾਹਿਬ ਦੀ ਅਸੇ ਖੰਡ ਬ੍ਰਹਮ ਦੇ ਬਿਆਨ ਤੋਂ ਧਾਰਨ ਹਾਰਿਆ ਤੇਰੀ ਸੋਭਾ ਤੋਂ ਸੱਚੀ ਮੇਰੀ ਪਿਆਰਾ ਸਲੋਕ ਮੱਲਾ ਪੰਜਵਾ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਸੋਵੇ ਬੁੱਲੀ ਤੋਂ ਸੱਜਣ ਕੀ ਮੈਂ ਕੀ ਮੇਰਾ ਪਾਉਂਦੀ ਹੋ ਤਦ ਨਟਣ ਲਹਿੰਦੀ ਮੱਲਾ ਪੰਜਵਾ ਸੱਸ ਬਰਾਣ ਨਾਨਕ ਜੀ ਸਸਰਾਵਾਦੀ ਜੇਠੋ ਪਾਉ ਪੌੜੀ ਅਭਿਆਸ ਪੌੜਨ ਦੇ ਪੱਤਣ ਜਾ ਮੈਂ ਸੱਜਣ ਤੂੰ ਹੈ ਪੌੜੀ ਜਿਸ ਤੋਂ ਬੁੱਢਾ ਚੇਤ ਤਸਤਾਦਨ ਜਿਸ ਤੋਂ ਬੁੱਢਾ ਚੇਤ ਤਸਕਦਿਨਹਾਰ ਨੂੰ ਜਿਸ ਮਿਲਿਆ ਪੂਰਾ ਦਾ ਗੁਰੂ ਸੋ ਸਰ ਪਤਾਰਨਾ ਜਿਸ ਨੂੰ ਲਾਏ ਸੱਚ ਤੇ ਸਾਸ ਮਾਰਨਾ ਜਿਸ ਆਇਆ ਸੰਤਾਂ ਸੋ ਰਿਹਾ ਪਾਲਣਾ ਜਿਸ ਇੱਕੋ ਰੰਗ ਸੁਭਾਗੋ ਜਾਣ ਉਹ ਸਭਨਾ ਕੀਰਨ ਸਾਹਿਬ ਉਰੇ ਹੀ ਯਾਰ ਚਾਰਨੋ ਸਭ ਤੇਰੇ ਚੋਏ ਵਿਰਾਣ ਸਭ ਤੇਰਾ ਕਾਰਨ ਸਲੋਕ ਮਹਿਲਾ ਪੰਜਵਾ ਉਤਰਦਾ ਨਾਨਕ ਜੀ ਮੈਂ ਆਬ ਬੰਜਾਈ ਛੋੜਿਆ ਤਿਆਗੀ ਹੈ ਸੈਕੜਾ ਡਿਠੇ ਤੋਂ ਬੱਲੇ ਤੁਹਾਡੇ ਲਾਗੀ ਮਹਿਲਾ ਪੰਜਵਾਂ ਬੈਠੀ ਬਦੀ ਨਾਨਕ ਜੀ ਉਹ ਭਾਵੀ ਥੀ ਬਹੁਤ ਸਾਰ ਪੰਧਾ ਆਹ ਸੁਖ ਸੁਖਾਲੀ ਸੁੱਤੀ ਜਾ ਗੁਰ ਮੇਲ ਸੱਜਣ ਮੈਂ ਲੱਦਾ ਪੌੜੀ ਸਾਹਿਬ ਦੁਖ ਸੰਤਾਪ ਤੂੰ ਭੁੱਲੀਏ ਜੇ ਕਿਸੇ ਨੂੰ ਲੱਗੇ ਪਾਪ ਤਾਂ ਕਿਸੇ ਨੇ ਖੁੱਲੀਏ ਜਿਸ ਨੂੰ ਵਸੇ ਨਾ ਉਸਨੇ ਕਾਢੀ ਇਸ ਨੂੰ ਵਸੇ ਨਾ ਸੁਜੋਨੀ ਹਾਂਡੀਏ ਇਸ ਖਾਸ ਨਾ ਆਵੇ ਚੇਤ ਜਮ ਡੰਡ ਦੇ ਜਿਸ ਕਸਮ ਨਾ ਆਵੀ ਚੇਤ ਰੋਗੀ ਸੇ ਗਣੇ ਜਿਸ ਕਸਮ ਨਾ ਆਵੀ ਚੇਤ ਤੇ ਸੋ ਖਰੋ ਹੰਕਾਰੀਆ ਸੋਈ ਸੁਹੇਲਾ ਸੋਈ ਦੁਹੇਲਾ ਜਗ ਜਿੰਨਾ ਉਸਾਰੀਆ ਸਲੋਕ ਮਹਿਲਾ ਪੰਜਵਾ ਟੈਂਡੀ ਬੰਦ

ਕੀਤੀ ਦਿਨ ਦੱਡੀਏ ਕੌਣ ਆਦਿ ਕਿਨ ਵਧੀਏ ਦਿਨ ਕੀਤੀ ਸੁਮਨਾ ਸੋਕਾ ਕੋ ਸਾਲ ਸਵਾਹ ਜਵਾਹੇ ਸਾਲੀ ਧਰਮ ਰਾਜ ਦੇਵਤਾ ਗੱਲਾਂ ਕਰੇ ਲਾਲੀ ਸਗੁਰ ਆਖੇ ਸੱਚਾ ਕਰੇ ਸਤ ਬਾਤ ਹੋਏ ਦਰਾਲੀ ਗੁਰੂ ਅੰਗਦ ਦੀ ਦੋਈ ਫਿਰੀ ਸੱਚ ਕਰਦੇ ਬੰਦਵਾਲੀ ਨਾਨਕ ਆਇਆ ਪਾਠ ਕਰ ਮਲ ਤਖ ਬੈਠਾ ਸਰਾਲੀ ਦਰਦੇ ਹੁੰਦ ਗੜੀ ਮਸਕਲ ਜੰਗਾਲੀ ਦਰਦ ਰਵੇਸ਼ ਸਮਦੇ ਨਾਏ ਸੱਚੇ ਬਾਣੀ ਲਾਲੀ ਬਲਵੰਡ ਲਿਖੀ ਵੀ ਨੇਕ ਜਨ ਜਿਸ ਬਹੁਤੀ ਸ਼ਾਪ ਤਰਾਲੀ ਲੰਗਰ ਦੌਲਤ ਬੰਦੀ ਏ ਰਸਮ ਦਕੀਰ ਕਿਆਲੀ ਕਿਸਕਾਂ ਕੇ ਮਖੜ ਲਏ ਮਨ ਪ੍ਰੀ ਬਰਾਲੀ ਪੈ ਕੋ ਗੁਲ ਖਸਾਮ ਨਾਲ ਜਗਾਲ ਮਰਦੀ ਕਾਲੀ ਮਾਤਾ ਕੀ ਵੀ ਸੋ ਸੋਏ ਜਨ ਕੋਈ ਉਟਾਲੀ ਹੋ ਰਿਹਾ ਗੰਗ ਬਾਈ ਇਹ ਦੁਨੀਆ ਹੀ ਆਖੇ ਕਿ ਕਿਉਂ ਨਾਨਕੀ ਸ ਜਗਨਾਥ ਹੋ ਚਾਹੁੰਦੀ ਭੈਣ ਮੇਰੇ ਕਿਉਂ ਮਦਾਣਾ ਪਰਬਤ ਕਰ ਨੇਤਰ ਬਸ ਕੋਈ ਸਭ ਰਿੜ ਕਿਉਂ ਚੌਦਾਂ ਸੰਕਾਲ ਕਰਾਵ ਕੌਣ ਚਲ ਗਿਆ ਹੁਣ ਕੁਦਰਤ ਹੈ ਵੇ ਕਾਲੀਆਂ ਜਣਾਇਆ ਪਿੰਡ ਛੇੜ ਕਿਉਂ ਰਹਿਣੇ ਧਰਿਓ ਨੂੰ ਛੱਤ ਫੇਰ ਅਸਮਾਨਾ ਕਿ ਅਸਮਾਨ ਕਿਹੜਾ ਸ਼ੀਕੀ ਹੋਣ ਜੋ ਸੁਮਾਣੀ ਜੋ ਤੁਮੇ ਆਪ ਆਪੇ ਛੇਤੀ ਮੀਕੀ ਓਨ ਲਿਖਾਂ ਪਤਰਾਂ ਘੋ ਕੇ ਸਾਹੋਂ ਮਤਲਬ ਵੇਖੋ ਜੇ ਕਿ ਆਉਣ ਜਾਸ ਦੋਤਾ ਜਾਸ ਦੋਸਤਾਂ ਲਹਿਣਾ ਟੀਕੇ ਹੋਣ ਫਿਰ ਵਸਾਇਆ ਫਿਰ ਹਨ ਸਤਿਗੁਰੂ ਜਪ ਤਪ ਸੰਗ ਨਾਲ ਤੁਧ ਹੋਰ ਮੋਚ ਗੁਰੂ ਲੱਭ ਬਣਾਏ ਮਨ ਸੰਜ ਪਾਣੀ ਬੂਰ ਭਰੀ ਅਰਦਾ ਕੇ ਗੁਰੂ ਕੀ ਕੁਦਰਤੀ ਨੂਰ ਜਿਤ ਸੁਆਦ ਨਾ ਰੱਬੀ ਤੁਹਾਡ ਡੋਰ ਨਾ ਹੁੰਦਾ ਤੁਧ ਵਿੱਚ ਪ੍ਰਭੂ ਨੇ ਦਦਰੀ ਜੋ ਕਰੇ ਸੋ ਬੰਜੇ ਚੂਰ ਦੇਣੇ ਨੇੜੇ ਦੱਸੇ ਮਾਤ ਲੋਕ ਤੋਂ ਸੁਖੇ ਦੂਰ ਫਿਰ ਵਸਾਇਆ ਫਿਰ ਹਨ ਸਤਿਗੁਰ ਖਰੂਰ ਸੁੱਧ ਕਰ ਬਹਿਣਾ ਸੋਚ ਦੀਵਾਨ ਪਿਓ ਦਾਦੇ ਜੇ ਵਾ ਪੋਤਰਾ ਪੋਤਾ ਪ੍ਰਵਾਨ ਜਿਨ ਵਾਸ ਕਰ ਨੇਤਰੇ ਖਾਤੇ ਕਰ ਲਈ ਜਾਣ ਦੇਣ ਸਮਾਂ ਤੋਂ ਰੋਲਿਆ ਕਰ ਮੇਰੇ ਵਧਾਣ ਚੌਦਾਂ ਰੱਖਣ ਕਾਲ ਕੀ ਤੂੰ ਜਨਾਨ ਘੋੜਾ ਵੀ ਦੁਸਿਆ ਅੱਜ ਦਾ ਆਜ਼ਾਦੀ ਬਲਾਣ ਤਣ ਖਿਲਾਓ ਸਤ ਦਾ ਜਸਨ ਦਾ ਬਾਣ ਕਰ ਵੇ ਤੂੰ ਦਾਸ ਚੜਿਆ ਰਹਿ ਬਾਣ ਸਤੋ ਖੇਤ ਜਮਾਇਓ ਸਤੋ ਸ਼ਵਾਨ ਨੇਤਰ ਸੋਈ ਤੇਰੀ ਹੈ ਘਿਓ ਮੈਦਾ ਖਾਣ ਚਾਰੇ ਕੁੰਡਾਂ ਸੂਜੀ ਉਸ ਮਨ ਮੈਂ ਸ਼ਬਦ ਪ੍ਰਵਾਣ ਆਵਾ ਕੌਣ ਵਾਰਿਓ ਕਰਨ ਨਿਸ਼ਾਨ ਉਤਰਿਆ ਥਾਲ ਪ੍ਰਭੂ ਜਾਣ ਦੇਖਣ ਬਾਅਦ ਨੰਡੋਲੀ ਪਰ ਨਮੀਰਾਣ ਜਾਣੇ ਵੇ ਦਾ ਜੀ ਕੀ ਜਾਣੀ ਉਹ ਜਾਣ ਗਿਆ ਸਲਾਹੀ ਸੱਜੇ ਪਾਤਸ਼ਾਹ ਜਦ ਹਰ ਦਾਨ ਜੇ ਸਭ ਪਾਸੀ ਸਤੇ ਦਾਨ ਨਾਨਕ ਅੰਦਰ ਸਤਰ ਫਿਰ ਹੁਣ ਤਾਂ ਰਾਣ ਸੋਚ ਕਰ ਸੁਬਾਣਾ ਸੋਚ ਦੀਵਾਨ ਪਿਓ ਦਾ ਜੇ ਬਾਬੋ ਤਰਾ ਪ੍ਰਵਾਨ ਧੰਨ ਦਾ ਨਾਮ ਦਸ ਗੁਰੂ ਜਨ ਸਿਰਿਆ ਤਨ ਸਵਾਰਿਆ ਪੂਰੀਆਂ ਕਰ ਮਾਤਾ ਸਜਣਾ ਰੇ ਸੋ ਤਾਰਿਆ ਚੁੱਕੀ ਸੰਤੀ ਪਰ ਮੈਂ ਕਰ ਨਮਸਕਾਰਿਆ ਅਟਲ ਥਾ ਤੋ ਲੂ ਤੇ ਰੰਤ ਨਾ ਪਾਰ ਆਵਾਰਿਆ ਨੇ ਜਿਨੀ ਤੁਸੀਂ ਭਾਉ ਕਰ ਸੇ ਤੂੰ ਦੁਬਾਰ ਉਤਾਰਿਆ ਲਾਭ ਲੋਕਾਂ ਕ੍ਰੋਧ ਮੋਹ ਮਾਰ ਕੱਢੇ ਤੂੰ ਸਭ ਪਰਵਾਰਿਆ ਤਾਂ ਸੁਤਿਆ ਥਾਨੇ ਸੋ ਤੇਰਾ ਵੈਸ ਮੇਰਾ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰੇ ਮੈਂ ਤੂੰ ਵਿਚਾਰਿਆ ਗੁਰ ਤਾਂ ਮਨ ਸੁਧਾਰਿਆ ਚਾਰੇ ਜਾਗੇ ਚੌਂਕੇ ਬਜਾਣਿਆ ਆਪ ਆਪੀ ਨੇ ਆਪ ਸਾਜੀ ਨੇ ਆਪੇ ਤਾਂ ਗਲਵਾ ਆਪੇ ਬੜੀ ਕਲਮ ਆਪ ਆਪ ਲਿਖਣਾ ਰਵਾ ਸਭ ਦੇਵ ਜਾਣੀ ਆਪੇ ਨਾ ਰਵਾ ਤਾਂ ਬਠਾ ਜਨ ਗੁਰੂ ਸਤਿਗੁਰੂ ਸਾਹਿਬ ਜੀ ਬਾਹ ਗੁਣੋ ਦਾ ਰਾਸ ਹੁਣ ਸਭ ਚੱਕੀ ਗਿਆਨ ਲਵਾ ਜੀ ਨਹੀਂ ਹੁੰਦਾ ਸੇਵ ਵੀ ਮਨ ਵੱਖਰ ਪਿਆ ਬਾਹ ਦੂਣੀ ਚਾਉਣੀ ਕਰਾਵਾਂ ਸੱਚੇ ਕਰ ਸੱਟ ਹੋ ਚਾਲੀ ਜਾ ਕੇ ਚਾਹੁੰ ਚੁੰਗੀ ਕੋਈ ਜਾਣਿਆ ਪਿਓ ਆਰਾਮ

ਪੰਥ ਜਾਗੋ ਜਾਪਦਾ ਦਿਓ ਦਲਾਲੀ ਰੇ ਏਕ ਬੂੰਦ ਭਾਰਤਾਂ ਨੂੰ ਆਉਂਦੇ ਹੋ ਜੋ ਮੈਂ ਦੇਖ ਲਾ ਲਈ ਰਾਹ ਪਵਨ ਜਤ ਦਸ ਪਾਠੀ ਕਿੰਨੀ ਬ੍ਰਹਮਣ ਤੁਹਾਨੂੰ ਜਾਰੀ ਦੇ ਮਦਰਾ ਮਸਕ ਸਹਿਜ ਥੁਣ ਲੱਗ ਗਈ ਸੁਖਮ ਬੁੱਧ ਨਾਰੀ ਦੇ ਤੀਰਥ ਪਤ ਨੇਮ ਸੁ ਸੰਜੋ ਰਸ ਗਹਿਣ ਦਿਓੜੇ ਸੁਤ ਵਿਆਹ ਸੁਧਾਰ ਸੰਗਤੇ ਮਰਸ ਪਿਓਰੇ ਜੇ ਸਾਰ ਚੁਤ ਨਿਰਮਲੇ ਦਸ ਮਨ ਰਾਤੋ ਰੇ ਕਹਿ ਕੋਈ ਸਗਲੇ ਮਨ ਸੁਸੇ ਮਹਾਰਾਜ ਸਾਹ ਚੋਰੀ ਗੁਰ ਕਰ ਗਿਆਨ ਧਿਆਨ ਕਰਮ ਮੈਂ ਭਾਉ ਪਾਠੀ ਮਨ ਤਾਰਾ ਸੁਖਮ ਨਾਰੀ ਸਾਹਿਬ ਸੁਣ ਕੇ ਵੀ ਬਣਾ ਰਾ ਤੂੰ ਮੇਰਾ ਮਨ ਉਤਵਾਰਾ ਮਨ ਉਹਨਾਂ ਮਾਂ ਦੇ ਚੜਾ ਮਤਾਂ ਦਾ ਚਾਖਿਆ ਬਣ ਪਿਆ ਵਿਚਾਰਾ ਦਾ ਦੋਹੇ ਪਰ ਜੋਰ ਸਾਈ ਪਾਠੀ ਪੀ ਉਮਰ ਭਾਰੀ ਥਾਂ ਦੋਵੇ ਕੀ ਜਿਲੇ ਤਾਸ ਛੁੱਟਦੇ ਸੰਸਾਰੀ ਪ੍ਰਗ ਪ੍ਰਕਾਸ਼ ਗਿਆਨ ਗੁਰੂ ਗ੍ਰੰਥ ਸਾਹਿਬ ਕੋ ਦੋਸਤ ਪਾਈ ਦਾਸ ਕੀ ਦਾਸ ਮਤ ਮਾਤਾ ਉਸ ਨਾ ਕਾਬੂ ਕਜਾਈ ਤੂੰ ਮੇਰੋ ਮਿਹਰਬਾਨ ਸੁਆਮੀ ਉੜ ਕੇ ਮੈਂ ਤੇਰੀ ਨਾ ਤੂੰ ਡੋਲੋ ਹਮ ਗਏ ਤੇਗਾ ਰੱਖ ਲੈਨੀ ਮੇਰੀ ਅਬ ਤਬ ਜਾਪਗਾ ਤੂੰ ਹੀ ਤੂੰ ਆਉਣ ਦੋ ਬਰਦਾਸੁਗੀ ਸਾਧੀ ਰਾਓ ਤੇਰੇ ਭਰੋਸੇ ਮਗਰ ਵਸੋ ਮੇਰੀ ਤੰਗੀ ਤਾਂ ਤੂੰ ਜਾਈ ਪਹਿਲੇ ਦਸ ਮੈਂ ਕਰਵਾਇਆ ਫੋਨ ਕਾਸੀ ਬਸ ਆਈ ਜੈਸਾ ਮਗਰ ਤਾਂ ਅਸੀਂ ਕਾਸੀ ਹਮ ਇੱਥੇ ਕਰ ਜਾਣੀ ਹਾਂ।

ਕਰੇ ਕਮਾਨ ਚੋਵੇ ਤੇ ਸੂਲਾ ਕੋ ਕੱਢ ਦੂੰਦਾ ਹੀ ਅਜੇ ਸੋਚੋ ਕੋ ਬਲ ਬਲ ਲਾਤੇ ਨਾ ਕਿ ਗੁਰ ਬਚਾਈ ਕਵਨ ਨਰ ਕਿ ਗਿਆ ਸੁਰਗ ਸੁਰਗ ਵਿਚਾਰਾ ਸੰਤੋ ਦੂਰ ਤੇ ਹਮ ਕਾਫੀ ਕਾਣ ਕਰਤੀ ਆਪਣੇ ਗੁਰੂ ਸਾਹਿਬ ਆਉ ਤੋ ਜਾਏ ਜੜੀ ਸੰਗਤ ਮਿਲੇ ਸਰਗ ਬਾਣੀ ਰਾਮ ਤੋ ਵੀ ਰਾਖ ਵੇ ਕੋਈ ਨਾ ਸਕੇ ਪਛਾਣੀ ਸੰਤ ਮਨੋ ਦੂਤਾ ਦਾਨ ਨੋ ਕੋਈ ਗੁਰਵਾਰੀ ਮੇਰੀ ਦਿਵਸ ਦੇ ਅੰਤ ਤੇਰੇ ਪਾਉ ਪਲੋ ਸੋ ਕੇ ਸਭ ਕਰ ਫੇਰੀ ਹਮ ਕੋ ਖਤੇ ਦੁਆਰ ਭਾਉ ਕੇ ਆ ਗਿਆ ਦਾ ਬਗਨ ਬਦਨ ਬਸਾਰ ਰਹਾ ਪੂਰਬ ਜਾਣ ਮਾਮ ਤੁਮਰੇ ਸੇ ਭਾਉ ਤੋ ਮਿਟੇ ਆ ਨਾ ਜਾਈ ਤੇਰੇ ਦੁਆਰੇ ਤੁਹਾਨੂੰ ਵਿਆਜ ਦੀ ਮਤ ਮਿਲ ਗਾਈ ਦਾਗੇ ਹੋਏ ਸੁਰਨ ਮੈਂ ਦੂਜੇ ਬਿੰਦਾ ਦੇ ਭਗਜਾ ਹੀ ਸਾਧੂ ਉਸ ਭਗਤ ਭਾਈ ਜਾਣੇ ਹਰ ਲਏ ਖਜਾਨੇ ਪਾਈ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਗੁਰ ਜੀਨੀ ਵੱਧ ਗਰੀਬ ਹੋਲੀ ਨੋ ਸੁਨਾਰ ਕਬੀਰ ਦੇ ਸੰਸਾਰ ਕੋ ਲੀਨੀ ਜੇ ਮਤ ਭਾਗ ਤਰਸ ਜਨਮ ਪਾਇਆ ਫਿਰ ਤਾਂ ਕਾ ਸੁਭਾਗ ਜਿਹੇ ਮੁਖ ਵੇਦ ਗਾਤਰੀ ਨੇ ਸੇਵ ਸੋਕ ਅੰਦਰੋਂ ਵਿਸ ਕਰੇ ਜਾ ਕੇ ਪਾਇਆ ਜਾ ਸਭ ਲਾਗੇ ਸੋਕ ਪਣ ਰਾਮ ਨਾ ਗਏ ਮਿਕਾਏ ਮੇਰੇ ਬ੍ਰਹਮਣ ਨਾ ਗਾਇਆ ਰਾਮ ਨੋਲੇ ਪੰਡੇ ਤੋਂ ਭਰੇ ਰਾਓ ਆਪਣੂ ਜਨੇਜ ਘਰ ਭੋਜਨ ਅਤੇ ਕਰਮ ਕਰ ਉਧਰ ਭਰੇ ਚੌਂਦੋ ਮਾਸ ਰਾਜੇ ਮੰਦੇ ਕਾਦੀ ਕਲਾ ਕੋ ਭਰੇ ਤੂੰ ਬ੍ਰਹਮ ਮੈਂ ਕਾਸ ਕੀ ਜੋ ਲਖਾ ਜੋ ਲਹਾਮ ਕੋਈ ਬਰਾਬਰੀ ਕੈਸੀ ਕੇ ਬਨ ਹਮਰੇ ਰਾਮ ਨਾਮ ਗਏ ਉਭਰੇ ਬੇਦ ਭਰੋਸੇ ਬਣੇ ਤੂੰ ਮਰੇ ਤਰਬਰੇ ਕਨਾ ਸਾ ਡਾਰ ਸਾ ਕਾ ਪੋ ਪਤਰਸ ਭਰੀ ਆਏ ਅਮਰਤ ਦੀ ਬਾੜੀ ਹੈ ਰੇਤ ਨਾਰ ਬੁਰੇ ਕਰੀਆ ਜਾਣੀ ਜਾਣੀ ਨੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤ ਰਾਮ ਪਰੇਗਾ ਸਾ ਗੁਰੂ ਵੇਲੇ ਜਾਣੀ ਰਾਓ ਭਵਰ ਏਕ ਪਵਰਸ ਵੀ ਦਵਾਰਾਂ ਦੇ ਉੜ ਧਰਿਆ ਸੋ ਰਾਮ ਦੇ ਪਹੁੰਚ ਘੋਰਿਆ ਕਰਦੇ ਪਰ ਭਰਿਆ ਸਾ ਸੋਨੇ ਕੇ ਵੇਰ ਭਾਉ ਭਜਿਆ

ਜੋ ਜੋਗੀ ਜਾਗ ਤਸਨ ਨੂੰ ਭੋਗੀ ਰਾਵ ਬੋਧ ਰੋਗ ਦਿਲਾਵ ਆਪਣੀ ਸੰਗੀ ਉਤਮ ਲਾਈ ਕਰ ਵਿਰਾਗ ਫਿਰ ਤਨ ਨਗਰੀ ਮਨ ਕੇ ਕੀ ਜਾਈ ਪੰਥ ਤੋਂ ਲੈ ਦੇ ਰਖੋ ਰਹਿ ਨਰਾਮ ਥਾਲੀ ਕੈਸ ਕੋਈ ਸੁਣਾ ਸੰਤ ਧਰਮ ਦਾ ਕਰਵਾੜੀ ਕਵਨ ਕਾ ਸਿਰ ਜੇ ਜਗ ਪੀਤੇ ਜਨ ਫਨ ਕਰਮ ਫਲ ਪਾਇਆ ਪਵਨ ਤਨ ਤਨ ਜਿਨ ਤੁਮ ਇੱਕ ਨਿਮਖ ਨੈ ਮਨ ਲਾਇਆ ਗੋਬਿੰਦ ਸੇ ਬਰਾਦੀ ਜਨ ਪ੍ਰਾਜੀ ਉਪਨਤਾ ਦੀ ਹੈ ਤਿਸ ਦੀ ਭਾਵ ਭਗਤ ਨੇ ਸਾਧੀ ਰਾਓ ਭਾਰ ਤਨ ਭਾਰ ਤਨ ਪਾਤੀ ਜਿੰਦਾ ਪਰ ਪੁਰਾਣ ਛੂਟਿਆ ਭਗਵਨ ਹੋਤਾ ਹੈ ਫੋਨ ਬਣੇ ਪ੍ਰਸੰਗ ਨ ਟੂਟੇ ਜੇ ਕਰ ਕਥਾ ਹੋ ਤਾਂ ਸੰਤ ਨੇ ਕਿਨੇ ਮੁਖ ਦਿਲ ਮੈਂ ਫੇਰ ਰਾਮ ਟੋਰ ਦੂਤ ਮਤਮਾਰੇ ਤਿੰਨ ਸੰਗ ਸਲਾਭ ਸੇਰਾ ਕੰਮ ਪ੍ਰਦਮਾਇਆ ਮੱਧ ਮਾਸਰ ਏ ਸਾਂ ਪੇਮ ਮਾਈ ਦਇਆ ਧਰਮ ਗੁਰ ਕੀ ਸੇਵਾ ਇਸ ਉਪਰੰਤ ਨਾਹੀ ਦੀਨ ਦਿਆਲ ਗਰਮਾਲ ਤੁਸਲ ਬਿਹਾਰੀ ਕਰ ਤੁਸੀਂ ਭੇਜਾਂ ਦਾ ਕੋ ਸੇਵਾ ਕਰੋ ਤੁਮ ਮਹਾਰੀ ਜੇ ਸਿਮਰਨ ਹੋਏ ਮੁਕਤ ਦਵਾ ਚਾਹੇ ਬਗੁੰਟ ਨੇ ਸੰਸਾਰ ਨੇ ਅਗਰ ਬਜਾਵੇ ਥੂ ਰਹਿ ਨਾਥ ਬਜ ਸਭ ਪੂਰਾ ਸਾ ਸੁਣ ਕਰਮਨ ਮੇਰੇ ਮਨ ਮਾਹੀ ਬਿਨ ਸਿਮਰਨ ਮੁਕਤ ਕਤ ਨਾਹੀ ਰਾਓ ਜੇ ਸਿਮਰਨ ਨਾਹੀ ਨਿਰਕਾਰ ਮੁਕਤ ਕਰੇ ਉਤੇ ਮਾ ਭਾਰ ਨਮਸਕਾਰ ਕਰੇ ਦਿਮਾਏ ਫਿਰ ਵੇ ਦਿਰਾ ਬਣ ਨਾਹੀ ਜੇ ਸਿਮਰਨ ਦੁਖੇ ਦੀਪ ਕਮਾਨ ਧਰਿਓ ਬਿਨ ਤੇਲ ਸੋ ਦੀਪ ਕਮ

ਹੋਵੇ ਪਟੰਬਰ ਤਾਂ ਸੇਸ ਕਾਲੀ ਵਿਖਸੇ ਸੋ ਸਿਮਰਨ ਤੂੰ ਅੰਤਨ ਪੀਓ ਜੇ ਸਿਮਰਨ ਤੇਰੀ ਜਾਏ ਬਲਾਏ ਜੇ ਸਿਮਰਨ ਤੁਸ ਪੋਏ ਨਮਾਏ ਸਿਮਰ ਸਿਮਰ ਹਰ ਹਰ ਮਨ ਗਾਈਏ ਹੋ ਸਿਮਰਨ ਸਤਿਗੁਰ ਦੇ ਪਾਈਏ ਸਦਾ ਸਦਾ ਸਿਮਰਨ ਰਾਤ ਉੱਠ ਬੈ ਸਾਖ ਰਾਤ ਜਾਗ ਸੋ ਸਿਮਰ ਭੋਗਾ ਸਿਮਰ ਭਾਈ ਇਸ ਜੋਗ ਜੇ ਸੁਮਰਨਾ ਹੀ ਤੁਝ ਪਾਰ ਸੋ ਸਿਮਰ ਰਾਮ ਨਾਮ ਹਰ ਕਹਿ ਕਵੀ ਜਾ ਕੰਤ ਨਹੀਂ ਅੰਤ ਕਹੇ ਕਵੀ ਜਾ ਕਹਿ ਨਹੀਂ ਅੰਤ ਤੁਸਕੇ ਅੱਗੇ ਤੰਤ ਨਾ ਮੰਤ ਰਾਮ ਕਲੀ ਕਾ ਦੂਜਾ ਬਾਣੀ ਕਬੀਰ ਜੀ ਕੀ ਏਕ ਓਅੰਕਾਰ ਸਤਿਗੁਰ ਸਾਹਿਬ ਬੰਧਤ ਬੰਧ ਚ ਬੰਧਨ ਪਾਇਆ ਮੁਕਤੀ ਗੁਰਾਂ ਨਾਲ ਬਜਾਇਆ

ਚੌਥਾ ਇੱਕ ਓਅੰਕਾਰ ਸਤਨਾਮ ਕਰ ਤਬ ਹੁੰਦੇ ਪਾਉਣੇ ਵੈਰਾ ਕਾਲ ਮੁਥੁ ਜੁਨੀ ਸਾਹਿਬ ਅੰਗਰ ਪ੍ਰਸਾਦ ਮੇਰੇ ਮਨ ਜਪੈ ਨਿਸ ਨਾਮ ਹਰੀ ਕੋਟ ਕੋਟ ਦੁੱਖ ਬਾਕੀ ਨੇ ਸਭ ਪਰ ਹਰ ਪਾਸ ਕਰੀ ਰਾਵ ਹਰਾ ਨਾਮ ਜਪੈ ਰਾ ਦਿਸੇ ਭਾਈ ਕਰੇ ਕਿਲ ਵਿਖ ਦੋ ਕੇ ਸਭ ਨਿਕਲ ਚੋਂ ਪਾਣੀ ਮੈਲ ਹਰੀ ਕਿਨ ਖਿਨ ਨਾ ਨਰਾਇਣ ਕਾਵਿ ਮੁਖ ਬੋਲੇ ਨਾ ਨਰ ਹਰੇ ਪੰਜ ਦੋਖ ਸਾਧ ਨਗਰ ਮੇ ਇੱਕ ਖਿਨ ਬਲ ਦੂਰ ਕਰੇ ਬੁਟਭਾਗੇ ਨਾਮ ਤਵੇ ਹਰ ਕੇ ਭਗਤ ਹਰੇ ਤਿਨ ਕੀ ਸੰਤ ਦੇ ਪ੍ਰਭ ਜਾ ਚੁਮੈ ਮੂੜ ਮੁਗਧ ਨਿਸਤਰੇ ਕਿਰਪਾ ਕਿਰਪਾ ਤਾਜਕ ਜੀਵਨ ਰੱਖ ਲੇ ਉਹ ਸਨ ਭਰੀ ਨਾਨਕ ਜਨ ਤੁਮਰੀ ਸੰਧਾਈ ਹਰਾ ਖੁਲਾ ਜਰੇ ਨਟ ਮਲਾ ਚੌਥਾ ਰਾਮ ਜਪ ਜਨ ਰਾਮੇ ਨਾਮ ਰਲੇ ਰਾਮ ਨਾਮ ਜਪੇ ਗੁਰਬਚਨੀ ਤਾਰੀ ਹਰ ਕਿਰਪਲੇ ਰਾਵ ਹਰ ਹਰ ਅਗਮਗ ਉਚੁਰ ਸਵਾਮੀ ਜਨ ਜਪ ਮਿਲ ਸਰਲ ਸਰਲ ਹੀ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਆਮ ਜਨ ਗਾਇ ਬਲ ਬਲੀ ਪ੍ਰਭੂ ਤੁਮਾਨ ਨਾਮ ਜਨ ਗਾਇਓ ਸਭ ਦਾਲ ਦੋ ਦਲੇ ਵਿੱਚ ਦੇਹੀ ਦੋਖ ਸਾਧ ਪੰਜ ਧਾਤੂ ਹਰ ਕੀ ਕਿਨ ਪਰਲੇ ਹਰ ਕੇ ਸੰਤ ਮਨ ਪ੍ਰੀਤ ਲਗਾਏ ਜਿਉਂ ਦੇਖੇ ਸਤਗਮਲੇ ਉਨ ਬਹਿ ਕੰਨ ਕੰਨ ਕੰਨ ਹਰ ਗਾਰ ਜੇ ਮਨ ਵਿਕਸੇ ਮੋਰ ਮੋਰ ਲਈ ਅੰਮ੍ਰਿਤ ਸਵਾਮੀ ਲੋਚ ਹਮਲਾਈ ਹਮ ਜੀਵੇ ਦੇ ਕਰ ਮਿਲੇ ਜਨ ਨਾਨਕ ਹਰ ਮਲਹਰ ਲਾਏ ਹਰ ਮੇਲੋ ਅੰਨ ਭਰੇ ਨਾਟ ਮਹਲਾ ਚੌਥਾ ਮੇਰੇ ਮਨ ਜਪ ਹਰ ਨਾਮ ਸਖੇ ਗੁਰਪ੍ਰਸਾਦੀਆ ਨਾਮ ਧਿਆਇਓ ਹਮ ਸਤਿਗੁਰ ਚੰਦ ਪਕੇ ਰਾਉ ਤੂੰ ਜਗਨਨਾਥ ਜਗਦੀਸ ਰਾਮ ਪਾਪੀ ਸਨ ਰਖੇ ਤੂੰ ਬੜਪੁਰਖ ਦੀਨ ਦੁਖ ਭੰਜਨਾ ਦਿਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੁਣ ਸਕੇ

ਤਿਨਕੇ ਪਾਪ ਕਰੇ ਜਨ ਨਾਨਕੇ ਦਿਆਲ ਪ੍ਰਸਵਾਮੀ ਤੋਂ ਰੋਟਾਰੇ ਆਣਾ ਕੇ ਨਟ ਮਹਿਲਾ ਚੌਥਾ ਮੇਰੇ ਮਨ ਜਾਪ ਹਰਾ ਰਾਮ ਰੰਗੇ ਹਰਾ ਕਿਰਪਾ ਕਰੇ ਜਗਦੀਸ਼ਰਾ ਧਿਆਇ ਜਨ ਪਗ ਲੱਗੇ ਰਾਓ ਜਨਮ ਜਨਮ ਕੇ ਭੂਲ ਚੁੱਕ ਹਮ ਪਾਪ ਆਏ ਪ੍ਰਭ ਸਾਨੇ ਤੋਮ ਸਨਾਗਤ ਪਤਪਾਲਕ ਸਵਾਮੀ ਹਮ ਰਾਖੋ ਵੱਡ ਪਾਪ ਅਗੇ ਤੁਮਰੀ ਸੰਗਤ ਹਰ ਕੋ ਗੁਣਾ ਉਤਰਿਓ ਪ੍ਰਭ ਕੀ ਪਤ ਭਗੇ ਗੁਣ ਗਾਵ ਸੀ ਪਦ ਉਟਾਰਿਓ ਪ੍ਰਭ ਰਾਖੀ ਪੈ ਜਨ ਗੇ ਜੋ ਤੁਮਰੇ ਗੁਣ ਗਾਵੇ ਸਵਾਮੀ ਹੋ ਬਲ ਬਲ ਬਲ ਕਰ ਗੇ ਭਵਨ ਭਵਨ ਪਵਿੱਤਰ ਸਾਹਿਬ ਕੇ ਜਤੂਰ ਪੜੀ ਜਨ ਭਾਗੇ ਤੁਮਰੇ ਗੁਣ ਪ੍ਰਭ ਕਹਿ ਨਾ ਸਕੇ ਹਮ ਤੂੰ ਵੱਡ ਵੱਡ ਪੁਰਖ ਪੜਗੇ ਜਨ ਨਾਨਕ ਦਇਆ ਪ੍ਰਭ ਧਾਰੂ ਹਮ ਸੇਵੇ ਤੂੰ ਜਨ ਭਗੇ ਨਟ ਮਲਾ ਚੌਥਾ ਮੇਰੇ ਮਨ ਜਪ ਹਰ ਨਾਮ ਮਨੇ ਜਗ

ਤੇਰੀ ਮਿਲ ਸਲ ਸਲ ਸਮਣੇ ਜੋ ਪ੍ਰਭਿਆ ਸੋ ਤੁਮੀ ਜਾਣੋ ਹਮਨੇ ਜਾਣੀ ਅਰ ਗਹਿਣੇ ਹਮ ਬਾਰ ਗੁਰ ਦੋਸਤ ਤਾਰੋ ਹਮ ਕਰੇ ਪ੍ਰਭੂ ਸਿਮਰਨੇ ਤੁਮ ਜਲ ਨੇ ਧਰਮਾ ਸਰੋਵ ਜੋ ਸੇਵੇ ਸਫਰਨੇ ਜਨ ਨਾਨਕ ਹਰ ਹਰ ਹਰ ਹਰ ਵੰਛੀ ਹਰ ਦੇਵ ਹਰ ਕਿਰਪਣੇ ਨਟ ਨਿਰਮਲ ਚੌਥਾ ਪ੍ਰਧਾਨ ਏਕੋ ਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਸੇਵ ਸਫਲ ਹਰ ਕਾਲ ਲੇ ਗੁਰ ਪਗਰੇ ਨਿਵਾਸ ਸਦਾ।

ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਕੀ ਗੁਰ ਕੀ ਹੈ ਬਸੀਤੀ ਹਮ ਹਰ ਦੇਖੇ ਬਹੀ ਨਿਹਾਲ ਨਿਹਾਲ ਨਿਹਾਲ ਨਿਹਾਲ ਹਰ ਆਪਤੇ ਕੀ ਖਬਰ ਗੁਰੂ ਭਾਈ ਮਨ ਦਾ ਆਨੰਦ ਆਨੰਦ ਪਏ ਹਰ ਆਪਤੇ ਸੁਣੇ ਮੇਰੇ ਲਾਲ ਹਰ ਲਾਲ ਜਾਂ ਨਨਕਾ ਹਰ ਹਰ ਮਿਲੇ ਪੈਗਲ ਤਾਰ ਹਾਲ ਨਿਹਾਲ ਨਿਹਾਲ ਨਟ ਮੱਲਾ ਚੌਥਾ ਮਨ ਮੇਰੇ ਸੰਸਾਰ ਸੁਭਾਂਤੀ ਸੁਣ ਕਰ ਦਾਸ ਸੁਭਾਂਤੀ ਸਭ ਕੇ ਲੋਕ ਬਾਬਲਾਂ ਦੀ ਹਰ ਹੋ ਲਿਖ ਲਗਾਉਂਦੀ ਰਾਹ ਹਰ ਕੀਰਤ ਕਲ ਯੁਗ ਵਿੱਚ ਉਤਮ ਮਤ ਗੁਰਮਤ ਕਥਾ ਭਜਾਂਤੀ ਜਿਨ ਜਨ ਸੁਣੀ ਮੰਨੀ ਹੈ ਜਿਨ ਜਨ ਤਿਸ ਜਨ ਕਹਿ ਉਹ ਕੁਰਬਾਨੰਤੀ ਹਰ ਗਤ ਕਥਾ ਕਾ ਜਨ ਦਾ ਚਾਖਿਆ ਤੇ ਜਨ ਸਭ ਉਗਲਾਂਤੀ ਨਾਨਕ ਜਨ ਹਰ ਕਥਾ ਸੁਣ ਦੇਵਤੇ ਜਪ ਹਰ ਹਰ ਹਰ ਹੋ ਬੰਤੀ ਨਟ ਮਹਲਾ ਚੌਥਾ ਕੋਈ ਆ

और का मार्ग संत बतायो गुर चाल दिखाया चाल अंतर कावट चकावो मेरे गुर सिखो जे कावट कमावो हर की हर काल निहाल निहाल निहाल ते गुर के सिख मेरे है प्रभ भाई जिनार प्रभ जानियो मेरा नाल जनन को मतर प्रभ दीनी हर देख निहट हदूर निहाल निहाल निहाल निहाल राग नाटक नारायण मल्ला पंजवाई को उनका सतगुर सा राम हो कह जन के पास मन प्यार बहुत सावी रहा सोई ज्ञानी सोई जन ते राज सुपर उच्यावी कृपा करो जय प्रभु दाते सो सदा सदा तू त्यावी कवन जो कवन ज्ञान ध्यान कवन कवन जावे सोई जन सोई निज भक्ता जे सुपर रंग लावे साई मत साई गुरु सियाण जित निमखना प्रभ श्राप ही संसंग लागे सुख पायो हर कौन साधी गावे देखे आचरज महा मंगल रूप के शान नहीं दटावे को नानक मोर्चा गुर लायो ते गर्भ जोन कह आवे नाट नारायण मल्ला पंजवा दो पदे को अंगा सदो साधो लहनो में कहु न दियो मन मीट तुहार होगी और आगे अमान जान सुख पाया सब सुनना तुहार हो जी वही हुआ तुहार तुम ही ਇਹ ਗੁਰ ਤੇ ਮੰਤਰ ਦੜੀਓ ਚਾਹਤੇ ਜਾਣ ਪਾਈਏ ਵਰਤਾ ਸਭ ਕੁਛ ਲਿਖੇ ਅਨੁਸਾਰ ਦੀਓ ਸਾਧ ਸੰਗਤ ਪ੍ਰਕਾਸ਼ਿਵਾਨ ਨਗਰੇ ਬੀਓ ਨਟ ਮਹਲਾ ਪੰਜਵਾ ਗਿਆਕੋ ਭਈ ਤੁਮਾਰੀ ਧੀਰ ਜਮ ਕੀ ਤਰਾਸ ਮਿੜੀ ਸੁਪਾਇਆ ਨਿਕਸੀ ਹੋ ਮੈਂ ਪੀਰਾਓ ਤਪ ਤਪ ਜਾਨੀ ਅੰਮ੍ਰਿਤ ਬਾਣੀ ਤ੍ਰਿਪਤੇ ਜਿਉ ਬਾਰ ਖੀਰ ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਵੀਰ ਖੁੱਲੇ ਪਰਮ ਪੀਤ ਮੇਰੇ ਗੋਪਾਲਾ ਹੀ ਵੇ ਦਹੀਰ ਵਿਸ਼ਨ ਭੈ ਨਾਨਕ ਜਸ ਗਾਵ ਠਾਕ ਨਟ ਮਹਲਾ ਪੰਜਵਾ ਆਪਣਾ ਜਨ ਆਪੇ ਆਪ ਧਾਰੀ ਵਾਠ ਪਿਆ ਜਨ ਕਿਸਾਨ ਵਸੇ ਮਨ ਤੇ ਨਾ ਵਿਸਾਰਿਓ ਰਾਵ ਬਨ ਚਹਿ ਨਾ ਕਿਸ ਪੇਖੋ ਦਾਸ ਕਾ ਖੁੱਲ ਨਾ ਵਿਚਾਰਿਓ ਕਰ ਕਿਰਪਾ ਨਾਮ ਹਰ ਦੀਓ ਸਹਿ ਸੁਭਾ ਸੁਵਾਰਿਓ ਮਹਾ ਬਿਖਮ ਅਗਨ ਕਾ ਸਾਗਰ ਚੇਤੇ ਪਾਰ ਉਤਾਰਿਓ ਪੇ ਪੇਖ ਨਾਨਕ ਪਿਸਾਨੋ ਪੁਨਹਿ ਬਲਹਾਰਿਓ ਨਟ ਮਹਲਾ ਪੰਜਵਾ ਹਰ ਹਰ ਮਨ ਮੈਂ ਨਾਮ ਕਹਿਓ ਕੋਟ ਪ੍ਰਾਤ ਮਿਟੇ ਕਿਨ ਭੀਤਰ ਤਾਂ ਕਾ ਦੁੱਖ ਨਾ ਰਹਿ ਉਰਾ ਕੋਟ ਕੋਟ ਭੈ ਉਰਾਗੀ ਸਾਧੂ ਸੰਗ ਲੈ ਸਗਲ ਤਿਆਗ ਏਕਲਿਓ ਲਾਗੀ ਹਰ ਚੰਦ ਕਹੋ ਕਹਿ ਤੁਮ ਸੰਤੇ ਨਸਤਾਰੇ ਜੋ ਜੋ ਸਨ ਪਇਓ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਕੋ ਨਾਨਕ ਖੰਡ ਪੈ ਨਟ ਮਹਿਲਾ ਪੰਜਵਾਂ ਚਾਲਕ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪਰਮ ਕਤ ਮੋਰੀ ਰਹਾ ਅੰਤਲਾ ਗਾਇਓ ਜਨ ਆਪਣੇ ਕੋ ਮਨ ਵੀ ਦੋ ਪ੍ਰੇਮ ਕੀ ਕੋਰੀ ਜਸ ਗਾਵ ਦੇ ਭਗਤ ਰਸੋ ਜੇ ਮਾਇਆ ਕੀ ਜਾਲੀ ਤੋਰੀ ਪੂਨ ਪੂਰੇ ਕਿਰਪਾ ਨਾਈ ਦਾ ਨਵੇ ਗੋਰੀ ਨਾਨਕ ਮੇਲ ਗਿਓ ਦਾਸ ਆਪਣਾ ਬਿਨ ਕਾਬੂ ਥੋਰੀ ਨਟ ਮਹਿਲਾ ਪੰਜਵਾ ਮੇਰੇ ਮਨ ਜਪ ਜਪ ਹਰ ਨਾਰਾਇਣ ਗਬ ਨ ਮਿਸਰੋ ਮਨ ਮੇਰੇ ਤੇ ਆੜ ਪੈ ਗੁਣ ਗਾਣ ਰਹਾ ਸਾਧੂ ਧੂਰ ਕਰੋ ਮਜਨ ਸਭ ਕਿਲੋ ਭਾਵ ਗਵਾਹਣ ਪੂਰਨ ਪੂਰੇ ਕਿਰਪਾ ਨਿਧ ਘਟ ਘਟ ਦੇ ਸਮਾਨ ਜਾਪਤਾ ਕੋਟ ਲਖ ਪੂਜਾ ਸਿਮਰਨ ਤੋਲਾ ਲਗਾਣੇ ਦੋਇ ਕਰ ਜੋੜ ਨਾਨਕ ਦਾਨ ਮੰਗੇ ਤੇ ਦਰਸ਼ਨ ਦਾਨ ਦਸਾਨ ਨਟ ਮਹਿਲਾ ਪੰਜਵਾ ਮੇਰੇ ਸਰਬ ਸਨਾਮ ਦਾਨ ਕਰ ਕਿਰਪਾ ਸਾਧੂ ਸੰਗ ਮਿਲੇ ਉਹ ਸਤਿਗੁਰ ਜੀ ਨੂੰ ਦਾਨ ਰਹਾਉ ਸੁਖਦਾਤਾ ਦੁੱਖ ਭੰਜਣਾ ਰਾ ਗਾਓ ਕੀਰਤਨ ਪੂਰਨ ਗਿਆਨ ਗਾਮ ਕੋ ਲੋਭ ਖੰਡ ਖੰਡ ਕੀਨੀ ਵਿਸ਼ਵੂੜ ਭਗਵਾਨ ਕਿਆ ਗੁਣ ਤੇਰੇ ਆਖ ਵਖਾਣਾ ਪ੍ਰਭ ਅੰਤਰ ਜਾਮੀ ਜਾਣ ਜਾਣ ਕਾ ਸੰਨ ਸੁਖ ਸਾਗਰ ਨਾਨਕ ਸਾਧ ਕੌਰ ਮਹਾਨ ਨਟ ਮਹਿਲਾ ਪੰਜਵਾ ਉਹ ਵਾਰ ਵਾਰ ਜਾਂ ਗੁਰ ਗੋਪਾਲ ਦਾ ਗੁਣ ਤੋਂ ਪੂਰਨ ਦਾ ਤੇ ਦੀਨਾ ਨਾਲ ਦਿਆਲ ਉਰਦੈ ਸੋ ਜਾਗ ਜੀਵ ਮਾਲ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਸ ਨਿਹਾਲ ਨਟ ਬਰਦਾਲ ਮੱਲਾ ਪੰਜਵਾ ਕੋ ਅੰਗਾ ਸਤਿ ਸਾਧ ਕੋ ਹੈ ਮੇਰੋ ਸਾਜਨ ਵੀਰ ਦਾ ਨਾਮ ਸੁਣਾਵੇ ਨੀਤ ਮੈਂ ਸਿਰ ਦੁੱਖ ਵਿਪਰੀਤ ਸਾਰਾ ਬ੍ਰਹਮ ਮੰਤਾਂ ਕੀਤ ਰਾਵ ਕੋਈ ਬੋਲਾ ਆਪਣ ਕੀਰ ਸੰਗ ਚੰਨ ਕਮਲ ਮਨ ਸੀਤ ਕਰ ਕਿਰਪਾ ਸੰਦੀਤ ਹਰ ਭਜਨ ਵਧਾ ਜੀਤ ਕੋਟ ਭਗਤ ਹੋਏ ਬਨੀਤ ਨਾਨਕ ਬਲ ਬਲ ਨਾਨਕ ਦਾਸ ਬਲ ਬਲ ਕੀਤ ਨਟ ਅਸ਼ਪਤੀਆਂ ਵੱਲ ਚੌਥਾ ਕੋ ਅੰਗਾ ਸਤਿ ਪ੍ਰਸਾਦ ਰਾਮ ਮੇਰੇ ਮੰਤਾਂ ਨਾਮ ਧਾਰੇ ਖਿਨ ਪਾ ਰਹਿ ਨਾ ਸਕਾਂ ਖਿਨ ਪਾ ਰਹੇ ਨਾ

ਮਹਿਸੂਸ ਮੇਰੇ ਜੀਵਨ ਮਾਧੋ ਮੇਰੇ ਠਾਕੁਰ ਅਗਮ ਪਾਰੀ ਇੱਕ ਬਿਨੋ ਬੇਨਤੀ ਕਰੋ ਗੁਰ ਆਗੇ ਮੈਂ ਸਾਧੂ ਚੰਨ ਭਿਖਾਰੀ ਸਹਿ ਸਨੇਤ ਨੇਤਾ ਪ੍ਰਾਖੋ ਪ੍ਰਭੂ ਕੋ ਪ੍ਰਭ ਨਿਰਧਾਰੀ ਸਹਿ ਸਮੂਹ ਤੇ ਕੋ ਪ੍ਰਭ ਠਾਕੁਰ ਪ੍ਰਭੂ ਕੋ ਗੁਰਮਤਿ ਧਾਰੇ ਗੁਰਮਤਿ ਨਾਮ ਦਾ ਮੁਦਰ ਪਾਇਆ ਹਰ ਹਰ ਨਾਮ ਧਾਰੇ ਹਰ ਹਰ ਕਥਾ ਬਣੀ ਅਦਮੀਤੀ ਜਿਉਂ ਗੂੰਗਾ ਗੱਟ ਕਿਸਮਾਰੀ ਰਸਨਾ ਸਾਧ ਜਗੇ ਭਾਏ ਦੂਜੀ ਅਦਵੀ ਚਲੋ ਬਗਾਰੀ ਜੋ ਗੁਰਮੁਖ ਸਾਧ ਜਗੇ ਰਾਮ ਨਾਮਾ ਰਸ ਸਾਧ ਵਿਸਾਰੀ ਗੁਰਮਤਿ ਰਾਮ ਨਾਮ ਤਨ ਪਾਇ ਸੁਣ ਕਹਿਤੇ ਪਵਨ ਵਾਰੀ ਧਰਮ ਰਾਜ ਨੇਣ ਆਵੇ ਠਾਕਰ ਕੇ ਜਨ ਪਿਆਰੇ ਸਾਧ ਸਾਧ ਸਹਿ ਜੇਤੇ ਮੈਂ ਗੁਰੂ ਨਾਮ ਸਮਾਰੇ ਸਾਧ ਸਾਧ ਨਾਮੇ ਬਿਨ ਸੋਭੇ ਤਾਂ ਸਾਧ ਵਿਕਾਰੀ ਕਿਰਪਾ ਕਿਰਪਾ ਕਰ ਦੀਨ ਪ੍ਰਭ ਸਾਰਨੀ ਮੋਹ ਕੋ ਹਰ ਜਨ ਮੇਲ ਪੇ ਆਰੇ ਨਾਨਕ ਦਾਸਨ ਦਾਸ ਕਥਮ ਦਾਸ ਕਿਮਰਾਣੇ ਨਟਮਲਾ ਚੌਥਾ ਰਾਮ ਮਹਾਂ ਪਾਤ ਨਿਰਗੁਣ ਆਰੇ ਕਿਰਪਾ ਕਿਰਪਾ ਕਰ ਗੁਰੂ ਮਲਾਏ ਪਹਨ ਸਾਧ ਗੁਰ ਤਾਰੇ ਰਾਓ ਸਗੁਰ ਨਾਮ ਲਾਇਆ ਤਾ ਮੀਠਾ ਮੈਲਾ ਕਰਮਨ ਕਾਰੇ ਨਾਮੇ ਸੁਧ ਵਜੀਆ ਦੈਸ ਹਰ ਮੁਖਸੀ ਮਸੂ ਗੰਧਾਰੇ ਯਰੀ ਨਿਰਗੁਣ ਕਥਾ ਕਥਾ ਮਿੱਠੀ ਗੁਣੀ ਕੇ ਫਿਰ ਸਮਾਰੇ ਗਾਵਤ ਗਾਵਤ ਹਰ ਗੁਣ ਗਾਏ ਗੁਣ ਗਾਵਤ ਗੁਰ ਨਿਸਤਾਰੀ ਵਿਵੇਕ ਗੁਰੂ ਗੁਰੂ ਸਮਦਾਸੀ ਤਿਸ ਮਿਲੀਏ ਸੰਗ ਉਤਾਰੇ ਸਗੁਰ ਮਿਲੀਏ ਪਰਮਤ ਪਾਇਓ ਸਤਿ ਬਲਾਰੇ ਪਖੰਡ ਪਖੰਡ ਕਰ ਕਰ ਭਰਮੇ ਲੋ ਪਖੰਡ ਜਗ ਪ੍ਰਿਆ ਹਲ ਪਲ ਦੁਖਦਾਈ ਵਿਚੂ ਮਕਾਲ ਖੜਾ ਸਰਮਾਰੀ ਉਗ ਵੇਦ ਅਨੁਸਾਰ ਜਾਲ ਸੰਭਾਲੇ ਵਿਖਮਾ ਕਿ ਤਾਰੇ ਆਈ ਰਹਿਣ ਪੈ ਸੁਣਾ ਤੋ ਵਿਖ ਸੁਪਨੇ ਵਿਖ ਦੁੱਖ ਸਾਰੇ ਕੱਲਰ ਖੇਤ ਲੈ ਕੂੜ ਜਮਾਇਆ ਸਾ ਕੂੜ ਖਲਵਾਰੇ ਸਾਹਿਬ ਨਾ ਸਾ ਭੁਗਖਾਨੇ ਦਾ ਠਾੜੇ ਜਾਂ ਗੰਦਾਰੇ ਮਨ ਮੈਂ ਕਰ ਚੜਿਆ ਵੇਖ ਭਾਰੀ ਉਤਰੇ ਸ਼ਬਦ ਵਿਚਾਰੇ ਜਿਤਨੇ ਕਰਜ ਕਰਜ ਕੇ ਮੰਗੀਏ ਕਾਸੇ ਪਗ ਲੱਗ ਬਾਰੇ ਜਗਨਾਥ ਸਭ ਜੰਤਰ ਉਪਾਏ ਨਾ ਖੀਰਨੀ ਸਭ ਨਾ ਤੋ ਹਰੀ ਨਾਨਕ ਪ੍ਰਭ ਖਿੰਚੇ ਦੇਵ ਚਲੀਏ ਜਿਉਂ ਭਾਵ ਰਾਮ ਪਿਆਰੇ ਨੱਟ ਮੱਲਾ ਚੌਥਾ ਰਾਮ ਹਰ ਮਸਰ ਨਾਵਾਰੀ ਸਤੂ ਗਿਆਨ ਮਜਨਾ ਲੀਕੋ ਮਿਲ ਕਰਨ ਭਾਵ ਉਤਾਰੇ ਰਾਹ ਸੰਗਤ ਕਾ ਗੁਣ ਬਹੁਤ ਅਧਿਕਾਰੀ ਪੜ ਸੁਆ ਕਨ ਕੋ ਧਾਰੇ ਪਾਸ ਸੰਪਾਸ ਪੈ ਕੋ ਚਾ ਕੋ ਲੈ ਕੋ ਧਾਰੇ ਆ ਜਮ ਲਬੀ ਤੇ ਪੁੱਤਰ ਅਪਰਾਧ ਕਿਨੀ ਕਰ ਨਾਨ ਬੁਲਾਰੇ ਮੇਰੇ ਠਾਕਰ ਕੈ ਮਨ ਭਾਵੇ ਭਾਵਣੀ ਜਮ ਕਰ ਕਰ ਮਾਰ ਬਦਾਰੇ ਮੈਨੂੰ ਕਦੇ ਕਾ ਲੋਕ ਸੁਣਾ ਜੋ ਬੋਲੇ ਸੋਨਾ ਵੀ ਚਾਰੇ ਸਾਸ ਮਿਲੇ ਤਾਂ ਜਦਾ ਵੀ ਹੈ ਰਾਮ ਨਾਨ ਤਾਰੇ ਜਬ ਲੱਗ ਜੀਓ ਭਿੰਡ ਸਾਹਿਬ ਤਬ ਲੱਗ ਕਿਸ ਨਸ ਮਾਰੇ ਜਬ ਘਰ ਮੰਦਰ ਅਗ ਲਗਾਨੀ ਕੱਢ ਕੂਪ ਕੱਢੇ ਪਨਹਾਰੇ ਸਖ ਸੁਮਨ ਮੇਲ ਨਾ ਕਰੀਓ ਜਿਨਾ ਹਰ ਨਾਮ ਸਾਰੇ ਸਖਤ ਬਚਨ ਵਿਸ਼ਵਾ ਜਿਉਂਦੇ ਸੀਏ ਤਜ ਸਾਖਤ ਪਰੇ ਪਰਾਰੀ ਲਗ ਲਗ ਪ੍ਰੀਤ ਪ੍ਰੀਤ ਲਗਾਈ ਲਗ ਸਾਧੂ ਸੰਸ ਵਾਰੇ ਗੁਰ ਕੇ ਚਰਨ ਸਤ ਗੁਰ ਕਹਿ ਵਚਨ ਸਤ ਸਤ ਕਰ ਮਾਨੇ ਮੇਰੇ ਠਾਕਰ ਬਹੁਤ ਪਿਆਰੇ ਪੂਰਵ ਜਨਮ ਪਰ ਚੁਨ ਕਮਾਏ ਹਰ ਹਰ ਨਾਮ ਪਿਆਰੇ ਗੁਰੂ ਸਾਹਿਬ ਰਸ ਪਾਇਆ ਰਸ ਗਾਵੇ ਰਸ ਬੀਚਾਰੇ ਹਰ ਰੂਪ ਰੰਗ ਸਾਹਿਬ ਤੇਰੇ ਮੇਰੇ ਲਾਲਨ ਲਾਲ ਗੁਲਾਰੇ ਜੈਸ ਰੰਗ ਦੇ ਸੋ ਵੈ ਕਿਆ ਨਾਨਕ ਜੰਤ ਵਿਚਾਰੇ ਨੱਟ ਮਹਿਲਾ ਚੌਥਾ ਰਾਮ ਗੁਰਸਨ ਪ੍ਰਭੂ ਵਾਰੇ ਜੋ ਕੁੰਜ ਸੰਦੀ ਭਗਤ ਚਲਾਇਓ ਕਰੂ ਪ੍ਰਗਟ ਨਿਰਤਾਰੇ ਰਹਾਓ ਪ੍ਰਭ ਸੇਵਕ ਬਹੁਤ ਅਤਨੀ ਕੇ ਮਨ ਸਾਦਾ ਘਰ ਅਵਤਾਰੇ ਮੇਰੇ ਪ੍ਰਭ ਸਦਾ ਭਗਤ ਮਨ ਭਾਵੇ ਜਨ ਕੀ ਵੈ ਸੁਆਰੇ ਹਰਾ ਸੇਵਕ ਸੇਵਾ ਲਾਗੇ ਸਭ ਦੇ ਕਹਿ ਬ੍ਰਹਮ ਪਸਾਰੇ ਏਕ ਪੁਰਖ ਏਕ ਨਦਰੀ

ਸਾਰੇ ਬਾਣੀ ਗੁਰੂ ਗੁਰੂ ਹੋਇਆ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰ ਬਾਣੀ ਗਏ ਸ਼ਿਵ ਜਨਮਾ ਨੇ ਪ੍ਰਤਾ ਗੁਰੂ ਤਾਰੇ ਸਵਰ ਬ੍ਰਹਮ ਬ੍ਰਹਮ ਬਸਰੇ ਅਮਨ ਬੀਜਿਆ ਖਾਵਾਰੇ ਜਿਉਂ ਜਨ ਚੰਦਰਾ ਦੁਖਿਆ ਬੁੱਢੀ ਆਪਣਾ ਘਰ ਲੁਕੀ ਜਾ ਰਹੇ ਪ੍ਰਭ ਕੋ ਜਨ ਅੰਤਰ ਲੋਚੇ ਪ੍ਰਭ ਜਨ ਕੇ ਸਾਥ ਨਿਹਾਰੇ ਕਿਰਪਾ ਕਿਰਪਾ ਕਰ ਭਗਤਣਾ ਜਨ ਪਿਛੇ ਨਗ ਜਗਨ ਤਾਰੇ ਆਪਣੇ ਆਪ ਆਪਣਾ ਠਾਕਰ ਪ੍ਰਭ ਆਪੇ ਫਿਰ ਦੁਬਾਰੇ ਜਨ ਨਾਨਕਾ ਪਿਆ ਆਪਣਾ ਵਾਸੇ ਕਰ ਕਿਰਪਾ ਆਪਣੇ ਤਾਰੇ ਨੱਟ ਮਲਾ ਚੌਥਾ ਰਾਮ ਕਰ ਕਿਰਪਾ ਲਿਓ ਵਾਰੇ ਭਕ ਜਿਉਂ ਪਕੜ ਦਰੋਤੀ ਦੁਸ਼ਟਾਂ ਨੀ ਹਰ ਲਾਜ ਨਵਾਰੇ ਹਾਓ ਕਰ ਕਿਰਪਾ ਜਸ ਕਿਉਂ ਤੇਰੇ ਇੱਕ ਮੰਗ ਦਾਨ ਪਿਆਰੇ ਸਤਿਗੁਰੂ ਨੇ ਸਾਧਾ ਲਾਗੀ ਮਗੋ ਹਰ ਗੁਰ ਮੇਰੇ ਸਵਾਰੇ ਸਾਖਤ ਕਰਮ ਪਾਣੀ ਜੋ ਮਤੀ ਆਏ ਜਿੱਤ ਪਾਣੀ ਚੋਲ ਚੁਲਾਰੇ ਮੇਰੇ ਸਤਸੰਗ ਪਰਮ ਪਦ ਪਾਇਆ ਗੜ ਮਾਖਣ ਕੇ ਕਟਕਾਰੇ ਨਿਤਨ ਕਾਇਆ ਮਦਨ ਕੀਆ ਨਿਤ ਮਲ ਮਲ ਦੇ ਸੁਭਾਰੇ ਮੇਰੇ ਸਤਿਗੁਰ ਮਨ ਬਚਨਾ ਭਾਏ ਸਭ ਹੋਰ ਜਲ ਜਗਾਰੇ ਮਟ ਕਮਲ ਚਲ ਸਭੀ ਸਹੇਲੀ ਮੇਰੇ ਠਾਕਰ ਕਿਉਂ ਸਾਰੇ ਗੁਰਮੁਖ ਸੇਵਾ ਮੇਰੇ ਮਨ ਭਾਈ ਮੈਂ ਸਗੋਂ ਲਖ ਲਕਾਰੇ ਨਾਰੀ ਪਰਪੁਰਖ ਸਾਹਿਬ ਨਾਰੀ ਸਾਹਿਬ ਇੱਕ ਪਸੰਦਾਰੇ ਸੰਤ ਜਾਨਾ ਕੀ ਰੇਨ ਮਨ ਭਾਈ ਮਿਲਾ ਜਨ ਹਰਨ ਤਾਰੇ ਗ੍ਰਾਮ ਗ੍ਰਾਮ ਨਗਰ ਸਾਹਿਬ ਫਿਰਿਆ ਦੰਤਰਾ ਜਨ ਭਾਰੀ ਸਾਹਿਬ ਦਸ ਦਸ ਭਾਈ ਮਰਾਜ ਮੁਖੋ ਹਰ ਗੁਰ ਗੁਰ ਨਿਸਤਾਰੇ ਪਵਨ ਸੂਤ ਸਾਹਿਬ ਨੀਕਾ ਕਰੀ ਆ ਸਤੂ ਸਾਧੂ ਚਾਰੇ ਨਿਸ਼ਕਰ ਜਾਏ ਅੰਮ੍ਰਿਤਰਸ ਵੀ ਆ ਫਿਰ ਨੈਣਾ ਚਾਤ ਨਾਲੇ ਤੋ ਕੌਣ ਈਸ਼ਵਰ ਨਿਸ਼ਾ ਕਹੋ ਤੋਂ ਮੰਦਰ ਹਮਨੇ ਕੀ ਸੀ ਨਾਨ ਕਿਰਪਾ ਕਰੋ ਗੁਰਮੁਖ ਮੈਂ ਰਾਮ ਚਾਤ ਮਾਂ ਧੀਰ ਨੱਟ ਮਾਲਾ ਚੌਥਾ ਮੇਰੇ ਮਨ ਭਾਜੂ ਠਾਕ ਰਗ ਮਪਾਰੀ ਹਮ ਪਾਪੀ ਬਨੋ ਪਿਆਰੇ ਕਰ ਕਿਰਪਾ ਮੰਦਾਰੇ ਰਾਓ ਸਾਧੂ ਗੁਰੂ ਪ੍ਰਸਾਦ ਜਨ ਪਾਏ ਕਿ ਬਿਨੋ ਕਰੋ ਗੁਰ ਪਿਆਰੇ ਰਾਮ ਨਾਮ ਤਾਕੂ ਜੀ ਦੇਵ ਭਗਨਵਾਰੇ ਭਜੇ ਬਤੰਗ ਮੇਰੇ ਭਰੰਗ ਚਰ ਮੀਨ ਇੱਕ ਇੰਦਰੀ ਭਗਤਾਰੇ ਪੰਜ ਭੂ ਸਭ ਲੈ ਦੇਹੀ ਗੁਰੂ ਸਰਬ ਪਾਪ ਨਿਵਾਰੇ ਸ਼ਾਸਤਰ ਵੇ ਸੋ ਸੋ ਦੇਖੇ ਮੁਨਾਦ ਵਜ ਪਕਾਰੇ ਰਾਮ ਨਾਮ ਪੜੋ ਗਤ ਪਾਪ ਹੋ ਸਤ ਸੰਗਤ ਗੁਰੰਤਾਰੇ ਪ੍ਰੀਤਮ ਪ੍ਰੀਤ ਰਗੀ ਪ੍ਰਭ ਕੇਰੀ ਜਿਵ ਸੂਚ ਗਮ ਨਿਆਰੇ ਮੇਰ ਸਮੇਰ ਮੋਰ ਬੋ ਨਾਚੇ ਜਗ ਉਨ ਵੈ ਘਨ ਘਨ ਹਰੇ ਸਾਥ ਕੋ ਅੰਤ ਵੋ ਸਿੰਘ

ਲੋਭ ਸਵਾਨ ਹਲਕਾ ਹਲਕਾ ਵਿਗਾਰੇ ਮੇਰੇ ਠਾਕੁਰ ਕੀ ਦੁਆਨ ਖਬਰ ਹੋਈ ਗੁਰ ਗਿਆਨ ਖੰਗ ਲੈ ਮਾਰੇ ਰਾਖ ਰਾਖ ਰਾਖ ਪਰਾ ਮੇਰੇ ਮੈਂ ਰਾਖੋ ਕਿਰਪਾ ਤਾਰੇ ਨਾਨਕ ਮੈਂ ਤਰਵਰ ਨਾ ਖਾਈ ਮੈਂ ਸਤਿਗੁਰ ਗੁਰੂ ਤਾਰੇ ਛੱਕਾ ਏਕ ਰਾਗ ਮਾਲੀ ਗੌੜਾ ਮਾਲਾ ਚੌਥਾ ਏਕ ਓਅੰਕਾਰ ਸਤਨਾਮ ਕਰਤਾ ਪਰਮੇ ਪਾਉਣ ਵੈਰ ਅਕਾਲ ਮੂਰਤਿ ਜੂਨੀ ਸਹਿ ਵੰਗੁਰ ਪ੍ਰਸਾਦ ਅਣਕ ਯਤਨ ਕਰ ਰਹੇ ਅਰੰਤ ਨਾਹੀਂ ਪਾਇਆ ਰਗਮ ਅਗਾਤ ਬੋਧ ਅਧੀ ਸਰਬ ਪ੍ਰਾਇਆ ਰਹਾ ਹੁਕਮ ਟੋਲੋ ਮੋਹਨ ਝਗਦੇ ਝਗੜਾਇਆ ਹਾ ਮੈਂ ਰਾਖ ਰਾਖ ਦੀਨ ਤੇਰੇ ਅਰਸਾਨਾਰ ਪ੍ਰਭਾਇ ਨਾਗਦੀ ਪ੍ਰਪਾਲ ਤੇ ਹਰ ਭਗਤ ਨਾਇਆ ਪ੍ਰਹਲਾਦ ਜਨ ਹਰ ਨਾਖ ਪਕਰਿਆ ਰਾਗੀ ਉਤਰਾਇਆ ਹਰ ਜੇ ਤ੍ਰਿਮਨ ਮਹਿਲ ਪਾਵਨ ਸਾਹ ਦੁਖ ਭੰਜਨ ਟਾਇਆ ਭੋ ਜਨਮ ਨਿਵਾਰ ਠਾਕੁਰ ਗੁਰਮਤੀ ਪ੍ਰਪਾਇਆ ਹਰ ਪਾਦ ਪਾਵਨ ਨਾਮ ਸੁਆਮੀ ਭੋ ਭਗਤ ਭੰਜਨ ਗਾਇਆ ਹਰ ਹਰ ਹਰ ਉਰਧਾਰੇ ਉਜਨ ਨਾਨਕ ਨਾਥ ਸਮਾਇਆ ਮਾਲੀ ਗੌੜਾ ਮਾਲਾ ਚੌਥਾ ਜਪਮਾ ਰਾਮ ਨਾਮ ਸੁਦਾਤਾ ਸੰਗਤ ਮੇਰਾ ਹਰ ਸਾਧ ਆਇਆ ਗੁਰੂ ਗੁਰੂ ਪੁਛਾ ਤਰਾ ਬਟਭਾਗੀ ਗੁਰੂ ਦਰਸ਼ਨ ਪਾਇਆ ਗੁਰੂ ਮੇਰਾ ਹਰ ਪਰ ਜਾਤਾ ਤੁਨ ਮਹਿਰ ਕਿਸਾਨ ਹੀ ਕਰਾ ਅੰਮ੍ਰਿਤ ਹਰ ਸਾ ਨਾਤਾ ਧੰਨ ਧੰਨ ਸਾਹਿਬ ਜਿਨੀ ਹਰ ਪ੍ਰਪਾਇਆ ਤਿੰਨ ਪੁਰਸ਼ ਵਰ ਕੀ ਬਾਤਾਂ ਪਾਇਆ ਲਗਨ ਕਰ ਜੁਦਰੀਆ ਕਰ ਮੇ ਲੋਕ ਕਰਮ ਵਧਾਤਾ ਨਟ ਕੇ ਪਾਇਆ ਗੁਰੂ ਸਾਧੂ ਗੁਰਪਤੀ ਮਾਤਾ ਰਾਤਾ ਹਰ ਪ੍ਰਭਾਵ ਮਿਲੇ ਸੁਖ ਪਾਇਆ ਸਭ ਕਲਭ ਭਾਗ ਵਾਤਾ ਰਾਮ ਕ੍ਰਿਸ਼ਨ ਜਨਮ ਪ੍ਰਾਤ ਕੀ ਉਤਮ ਵਾਤਾ ਤਨ ਕੀ ਭਾਗ ਯੁਗ ਭਾਗੀ ਜਨ ਨਾਨਕ ਜਨ ਪ੍ਰਾਤਾ ਮਾਲੀ ਗੌੜਾ ਮਾਲਾ ਚੌਥਾ ਸਭ ਸੇ ਸਾਧਕ ਮੋਨ ਜਨਾ ਮਨ ਭਾਵਨੀ ਹਰ ਤੇ ਆਇਓ ਪਰਮ ਪ੍ਰੋ ਪਾਰਵਨ ਸੁਆਮੀ ਹਰ ਲਖ ਪੁਰੂ ਲਗਾਇਓ ਰਹਾਉ ਹਮ ਨੀਚ ਮਧਮ ਕਰਮ ਕੀ ਨੀਚੇਤੀ ਹੋ ਰਾਇਵਾਨ ਹਰਾਨ ਮਿਲਿਓ ਸਤਿਗੁਰੂ ਸਿਨਬੰਧ ਮੁਕਤ ਕਰਾਇਓ ਬ੍ਰਹਮਾਤ ਗਏ ਤੁਰ ਲਿਖਿਆ ਗੁਰਮਤਿਆ ਲਿਵ ਲਾਇਓ ਬਣ ਸ਼ਬਦਾ ਦਰ ਗਏ ਬਾਜਿਆ ਹਰ ਮੇਰੇ ਮੰਗਲ ਗਾਇਓ ਪਾਤ ਪ੍ਰਭ ਨਾਮ ਨਰ ਹਰ ਮੰਦ ਭਗੀਏ ਨੀ ਪਾਇਓ ਤੇ ਘਰ ਦੁਨੀ ਗਾ ਲਿਆ ਜੀ ਲੋਨ ਜਲੇ ਗਲਾਇਓ ਮਾਤ ਦੇ ਹਰ ਪ੍ਰਭ ਅਗਮ ਠਾਕੁਰ ਚੰਨ ਮਨ ਮੇ ਲਾਇਓ ਹਰ ਰਾਮ ਨਾਮ ਮੇਰੇ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ ਮਾਲੀ ਗੌੜਾ ਮਹਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ ਕਮਲ ਪ੍ਰਕਾਸ਼ ਭਇਆ ਗੁਰ ਪਾਇਆ ਜਪਿਓ ਭੰਬ ਭਾਗਾ ਰਾਵ ਪਾਏ ਭੈ ਪਾਏ ਭਗਤ ਲਾਗੋ ਮੇਰਾ ਹੀਰਾ ਮਨ ਸੋਏ ਗੁਰਮੁਖ ਜਾਗਾ ਕਲੋ ਕੀਨ ਭਾਈ ਸ਼ਾਂਤ ਆਈ ਹਰ ਉਧਾਰੀ ਬੜਭਾਗਾ ਮਨ ਖਰੰਕ ਸੋ ਬਹਿ ਕਚੂਆ ਜੋ ਕੁਸਮ ਚਾਰ ਦਿਨ ਚਾਗਾ ਖਿਨ ਮੇਰੇ ਜਨ ਨਾਨਕ ਚੰਨ ਤਿੰਨ ਚੰਨ ਪਖਾਰੇ ਜੋ ਚੰਨ ਚੰਨ ਲਾਗਾ ਮਾਲੀ ਗੌੜਾ ਮਾਲਾ ਚੌਥਾ ਮੇਰੇ ਮਨ ਭਾਜਾ ਹਰ ਹਰ ਨਾਮ ਗਵਾਲਾ ਮੇਰਾ ਮਨ ਤਾਂ ਲੀਨ ਪਾਇਆ ਰਾਮੇ ਮਾਤ ਗੁਰੂ ਰਾਮ ਸਾਲਾ ਰਾਹ ਗੁਰੂ ਨਾਮ ਸਿਆਈ ਹਰ ਹਰ ਮਨ ਜਪੀ ਆ ਜਾ ਮਾਲਾ ਜਨ ਕੇ ਮਾਤ ਲਿਖਿਆ ਹਰ ਮਿਲਿਆ ਹਰ ਬਨਮਾਲਾ ਜਿਨ ਹਰ ਨਾਮ ਤਿਆਗ ਚੁੱਕੇ ਸਭ ਜਾਲਾ ਚੰਨ ਜਮ ਨੇੜ ਨਾ ਆਵ ਈ ਹੋ ਰੱਖ ਗੁਰ ਰਾਖੀ ਹਰ ਗਵਾਲਾ ਹਮ ਬਾਰ ਕਿਉਂ ਨਾ ਜਾਣੂ ਹਰ ਮਾਤ ਪਿਤਾ ਮੇਰੇ ਬਾਲਾ ਕਰ ਮਾਇਆ ਅਗਨੇ ਤਮੇਲ ਤੇ ਗੁਰਾਕੇ ਦੀਨ ਤੇ ਆਲਾ ਬੰਬੇ ਲੈਣੇ ਮਿਲ ਹੋਇਆ ਸਭ ਗੁਰ ਦਸ ਚਾਲਾ ਮਨ ਅਨੰਦ ਪਿਆ ਗੁਰ ਪਾਇਆ ਜਨ ਨਾਨਕ ਧੰਨਿਆ ਸ਼ਬਦ ਨੀ ਆਲਾ ਮਾਲੀ ਗੋੜਾ ਮੱਲਾ ਚੌਥਾ ਮੇਰੇ ਮਨ ਹਰ ਭੱਜ ਸਭ ਕੁਲ ਕਾਠ ਹਰ ਉਧਾਰਿਓ ਗੁਰ ਪੂਰੇ ਮੇਰਾ ਸੀਸ ਕੀ ਜੇ ਗੁਰਬਾਠ ਰਹਾਓ ਮੇਰੇ ਹਰ ਭਾਗੀ ਮੈਂ ਬਾਤ ਸੁਣਾਵੇ ਤੇ ਸਮਾਨ

ਬਿਨਹਾਰ ਨਾਮ ਕੋ ਮੁਕਤ ਨਾ ਭਏ ਬੋ ਕੰਤਨ ਦੀ ਜਗਤ ਕਾਟ ਔਰ ਕੀਤ ਗੋਮਨ ਦਾ ਜਸ ਗਾਇ ਮਨ ਉਗਰੇ ਕਟਕ ਬਾੜ ਤੇ ਕੁਟੀ ਬੋਰ ਬੰਗਾ ਕਲਾ ਜੰਬਾ ਨੀ ਮਟਕੀ ਮਾ ਹਟ ਕਾਲ ਜੋ ਗੁਰ ਪੂਰਾ ਤੈਨੂੰ ਪਾਇਆ ਜਨ ਤੁਰ ਮਸਤ ਗਲ ਹਿਲ ਲਾੜ ਜਨ ਨਾਨਕ ਰਸ ਸੰਗਤ ਪ
ਬਿਨ ਗੁਰਾਂ ਦਾ ਅਧਾਰ ਧੁਰੋ ਬਣਾ ਸੋਇਆ ਕੁਨ ਮਿਟਣ ਹਾਰ ਅਗਮ ਰੂਪ ਗੋਬਿੰਦ ਕਾਨਕ ਨਾਮ ਅਪਾਰ ਧੰ ਸੰਤ ਜਨ ਨਾਨਕਾ ਜਨਾ ਨਾਮ ਅਵਧਾਰ ਮਹਿਲੀ ਗੌੜਾ ਮਹਿਲਾ ਪੰਜ ਵਾਰ ਰਾਮ ਨਾਮ ਕੁਨ ਕਾ ਜਾ ਜਾ ਥੋ ਥੋ ਧਾਰ ਰਹਾ ਜਾ ਕੇ ਸੁਣੋ ਮਿੱਠੇ ਧੰਨ ਜਾ ਕੇ ਸੁਣੋ ਛੁਟੇ ਵਾਂ ਜਾ ਕੇ ਸੁਣੋ ਮਧੂ ਚਾਹ ਜਾ ਕੇ ਸੁਣੋ ਕੁਲੇ ਉਧਰ ਜਾ ਕੇ ਸੁਣ ਪਾਉ ਤੋ ਖਰੇ ਜਾ ਕੇ ਸੁਣ ਰਬ ਦਾ ਟਰੇ ਜਾ ਕੇ ਸੁਣ ਮਰਤ ਪਾਪ ਜਾ ਕੇ ਸੁਣ ਨਹੀਂ ਤਾਪ ਜਾ ਕੇ ਸੁਣ ਦੇ ਗੁਰਾ ਜਾ ਕੇ ਸੁਣ ਕਬਰਾ ਜਾ ਕੇ ਸੁਣ ਨੇ ਧਨ ਜਾ ਕੇ ਸੁਣ ਤਰ ਨੰਦਾਨ ਪਤ ਪਵ ਨਾ ਮਰੀ ਕੋਟ ਭਗਤ ਉਧਾਰ ਕਰੀ ਅਰਦਾਸ ਅਰਦਾਸ ਆਦੀ ਸਨ ਨਾਨਕ ਮਾਥਾ ਸਨ ਚੰਨ ਮਾਲੀ ਗੌੜ ਮਹਿਲਾ ਪੰਜਵਾ ਐਸੋ ਸਹਾਈ ਅੜ ਕੋ ਨਾਮ ਸਾ ਸੰਗਤ ਭਜ ਪੂਰਨ ਕਾਮ ਰਹਾਉ ਬੂੜਦ ਕੋ ਜੈਸੀ ਬੇੜੀ ਮਿਲਤ ਬੂਝਤ ਦੀਪਕ ਮਿਲਤ ਤਿਲ ਤੋ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ ਹੈ ਖੀਰ ਜੈਸੇ ਰਣ ਮੈਂ ਸਖਾ ਪਰਾਤ ਜੈਸੇ ਭੁੱਖੇ ਭੋਜਨ ਮਾਤ ਜੈਸੇ ਕਿਸੇ ਬਰਸ ਮੇਘ ਜੈਸੇ ਪਾਲਣ ਸਰਨ ਸਿੰਘ ਗਰੜ ਪੌਖ ਨਹੀਂ ਸਰਬ ਸਰਾਸ ਵਚਨ ਸੂਆ ਭੰਜਨ ਗਾਏ ਬਿਲਾਸ ਜੈਸੋ ਵੰਡੋ ਹਿਰਦੇ ਮਾਹ ਜੈਸੋ ਦਾਨ ਚੱਕੀ ਦਾਏ ਬਹੁਤ ਮਾਂ ਥੋੜ ਕੇ ਯਾਰ ਗਮਨ ਆਗਾ ਤੂੰ ਹੀ ਸਮਤ ਨਾਨਕ ਤਰਸਾਰ ਮਾਲੀ ਗੌੜਾ ਮਹਿਲਾ ਪੰਜਵਾ ਇਹ ਹਮਾਰੇ ਸਫਲ ਕਾਜ ਆਪਣੇ ਦਾਸ ਕੁਲੇ ਨੂੰ ਬਹੁਤ ਰਾਓ ਸਾਧਨ ਸੰਤ ਮਹਾਤਮੁਰਤ ਨੈਣ ਦਾਸ ਬੇਕੁ ਨਿਰਪੁਰ ਹਰ ਸਮਰੇ ਸੰਤ ਅਲ ਪ੍ਰਾਣ ਮਨ ਧਨ ਸੰਤ ਬਹਿਰ ਸੰਤ ਸੰਗ ਮਨ ਕੇ ਭੀਤ ਸੰਤ ਮਨ ਵਸੇ ਮੇਰੇ ਜੀਤ ਸੰਤ ਆਗਿਆ ਮਨੇ ਮੀਟ ਮੇਰਾ ਕਮਲ ਬਖਸ਼ੇ ਸੰਤ ਡੀਟ ਸੰਤ ਸੰਗ ਹੋਏ ਸੰਤ ਸੰਗ ਮੇਰਾ ਹੋਏ ਨਿਵਾਸ ਸੰਤ ਕੀ ਮੋਏ ਬਹੁਤ ਪਿਆਰ ਸੰਤ ਵਚਨ ਮੇਰੇ ਮਨੇ ਮਨ ਤੋ ਸੰਤ ਪ੍ਰਸਾਦ ਮੇਰੇ ਬਿਗਾਇ ਹੰਤ ਮੁਕਤ ਜੁਗਤ ਹਨ ਦਾਨ ਪ੍ਰਭਤੀ ਆਲ ਮੋਹੇ ਦੇਵ ਦਾਨ ਨਾਨਕ ਪ੍ਰਭਦਾ ਧਾਰ ਜਨ ਸੰਤ ਕੇ ਮੇਰੇ ਤੇ ਮਝਾਰ ਮਾਲੀ ਗੋੜਾ ਮਹੱਲਾ ਪੰਜਵਾ ਸਭ ਕੇ ਸੰਗੀ ਨਾਹੀ ਦੂਰ ਕਨਕ ਰਾਮ ਨਾ ਹਾਜਰਾ ਹਜੂਰ ਰਾਮ ਸੰਤ ਜੀ ਉਦਾਸ ਨਾਮ ਦੁੱਖ ਸੁਖੀਓ ਵਿਸਰਾਮ ਸਗਲ ਨੇ ਹਰ ਹਰ ਹਰੇ ਮਨ ਜਨਤਾ ਕੀ ਸੇਵ ਕਰੇ ਜਾ ਕੇ ਕਰ ਸਕਲੇ ਸਮਾਜ ਜੇਤੇ ਵੇਦਾ ਕੋਈ ਨਾਹੇ ਜੀ ਜੰਤਰ ਕਰੇ ਪ੍ਰਤਪਾਲ ਸਦਾ ਸਦਾ ਸੇਵ ਕਿਰਪਾਲ ਸਦਾ ਧਰਮ ਜਾ ਕੇ ਦਵਾਨ ਬੇਮਤਾ ਨਹੀਂ ਕੁਛ ਕਹਾਣ ਸਭ ਕੁਛ ਕਰਨਾ ਆਪਣੇ ਆਪ ਰੀ ਮਨ ਮੇਰੇ ਤੂੰ ਤਾਂ ਕੋਈ ਜਾ ਪ੍ਰਸਾਦ ਸੰਤੋਲਾ ਜਾਸ ਮਿਲ ਹੋਵੇ ਦਾਰ ਨਾਮ ਸੰਗ ਮਨਤਰੇ ਰਾਤ ਨਾਨਕ ਪ੍ਰਭ ਕਰੀ ਦਾਸ ਮਾਲੀ ਗੋੜਾ ਮਹਿਲਾ ਪੰਜਵਾਂ ਦੋ ਉਪਦੇਖ ਉਹ ਅੰਗਾ ਸਤਿਗੁਰ ਪ੍ਰਸਾਦ ਹਰ ਸਿੰਘਦਾਸ ਕੀ ਸਾਨਾ ਜੀ ਉਹ ਪਿੰਡ ਧੰਨ ਰਾਸ ਮੇਰੀ ਪ੍ਰਭ ਏਕ ਕਾਰਨ ਕਾਨਾ ਰਾਹ ਸਿਮਰ ਸਿਮਰ ਸਦਾ ਸੁਖ ਭਾਈ ਜੀਵਨ ਕੰਮ ਗੁਰੂ ਰਾਮ ਰਿਆਸ ਵੱਲ ਸਾਈ ਸੁਖਮਾਰ ਸੋਗਲਾ ਆਲ ਜਾਲ ਵਿਕਾਰਤਾ ਜਿਸ ਸਭ ਹਰ ਗੁਣਾਂ ਨਿਤਗਾਉ ਕਰ ਜੋੜ ਨਾਨਕ ਦਾਨ ਮੰਗੇ ਦੇਹੋ ਆਪਣਾ ਨਾਓ ਮਾਲੀ ਗੌੜਾ ਮਹਿਲਾ ਪੰਜਵਾ ਪ੍ਰਭ ਸਮਰਾਥ ਦੇਵ ਪਾਰ ਕੌਣ ਜਣੇ ਕਲ ਜਲ ਤੇਰੇ ਕਿਸੇ ਅੰਤ ਨਾਈ ਬਾਹਰ ਆਖੇ ਦਾਵ ਦਾਵ ਦਾ ਘੜ ਭੰਨ ਕਰਨੇ ਆ ਜੇਤ ਕੀ ਨਾ ਬੋਲ ਜਨਾ ਪ੍ਰਭ ਦਾਨ ਦੇ ਤਾਰ ਹਰ ਸਨ ਲਾਇਓ ਦਾਸ ਦੇ ਦਾ ਪ੍ਰਭੂ ਚ ਅਗਮ ਮੋਰਾਰ ਕਰ ਲਿਓ ਪਦਲ ਬਿਕਮ ਦੇ ਜਾਂ ਨਾਨਕ ਦਾਸ ਬਲਾਹਰ ਮਾਲੀ ਗੌੜਾ ਮਹਿਲਾ ਪੰਜਵਾ ਮੰਤਨ ਬਸ ਰਹੇ ਗੋਪਾਲ ਦੀ ਨਿਬੰਧ ਭਗਤ ਵੱਲ ਸਰਸਾ ਕਿਰਪਾ ਰਹੋ ਆਦਿਆਂ ਤੇ ਮਾਤੂਆਂ ਪ੍ਰਭ ਬਿਨਾ ਨਹੀਂ ਕੋਏ ਬੂੜਿਆ ਸਗਲ ਮੰਦੇ ਸਵਾਮੀ ਸੋਏ

ਮਾਲੀ ਵਾਲਾ ਬਣੇ ਭਗਤ ਨਾਮਦੇਵ ਜੀ ਕੀ ਹੋ ਅੰਗਾ ਸਤਿ ਪ੍ਰਸਾਦ ਧੰਨ ਧੰਨ ਰਾਮ ਬੀਨ ਬਾਜੀ ਮਸਰ ਮੈਂ ਤੁਨਾ ਨਾ ਗਾਜੇ ਰਾਹ ਧੰਨ ਧੰਨ ਮੇਗਾ ਨੂੰ ਮਾਵਲੀ ਧੰਨ ਧੰਨ ਕਿਸ ਰੋੜੇ ਕਾਂਵਲੀ ਧੰਨ ਧੰਨ ਤੂੰ ਮਾਤਾ ਦੇਵ ਕੀ ਜੈ ਗ੍ਰਹਿ ਰਮਈਆ ਕਮਲਾਵਤੀ ਧੰਨ ਧੰਨ ਬਾਨਖੰਡ ਬਿੰਦਰਾਵਨਾ ਜੈ ਕੇਲੇ ਸ੍ਰੀ ਨਾਰਾਇਣਾ ਵੇਨ ਬਜਾਵੇ ਗੋਦਨ ਚਰੇ ਨਾਮ ਕਾ ਸੋਮੇ ਅੰਧ ਕਰੇ ਮੇਰੋ ਬਾਪ ਮਾਤਾ ਤੂੰ ਧੰਨ ਕੇ ਸਾਵਲੀਓ ਬੀਠ ਰਾਏ ਰਾਹ ਕਰ ਧਰੇ ਜਗਰ ਬੈਗਣ ਤਿਆ ਗਾ ਜਾਤੀ ਦੇ ਪ੍ਰਾਣ ਉਧਾਰੀ ਅਲੇ ਦੋ ਸਾਸਨ ਕੀ ਸੇਵਾ ਦ੍ਰੋਪਦੀ ਅੰਬਲੇ ਤੋਂ ਵਾਰੀ ਅਲੇ ਗੋ ਤੁਮ ਨਾਰਾ ਲਿਆ ਤਾਰੀ ਬਾਪ ਨਕੇਤ ਕਤਾਰੀ ਲਿਆ ਸਾਧ ਜਾਤ ਨਾਮ ਦੇ ਤੁਸ ਨਾ ਤਾਈ ਅਲੇ ਸਭੇ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰਾਹ ਏਕਲ ਮਾਟੀ ਕੁੰਜਰ ਚੀਟੀ ਭਾਲਣੇ ਪਾਉਣਾ ਨਾਰੇ ਸਥਾਵਰ ਚੰਗਾ ਕੀਰਤ ਸੰਗ ਘੱਟ ਘੱਟ ਰਾਮ ਸੁਭਾਨ ਨਾਲ ਏਕਲ ਚਿੰਤਾ ਰਾਗ ਅਨੰਤਾ ਹੋਰ ਸਭ ਸਵਾ ਸਾਰੀ ਕਾਵੇਂ ਨਾਮਾ ਭੈਣਾ ਕਾਮਾ ਕੋਟਾ ਕਰ ਕੋ ਦਾਸ ਸਾਰੀ ਰਾਗ ਮਾਰੂ ਮੱਲਾ ਪਹਿਲਾ ਕਰ ਪਹਿਲਾ ਚੌਪ ਦੇ ਕੋ ਅੰਕਾਰ ਸਤਨਾਮ ਕਰਤਾ ਪਰਨੇ ਪਾਉਣ ਵੈਰੋ ਕਾਲ ਮੁਰਤ ਜੂਨੀ ਸਾਹਿਬ ਅੰਗਰ ਪ੍ਰਸਾਦ ਸੋ ਸਲੋਕ ਸਾਜੁੰਦਰ ਜਨ ਕੀ ਹੋਰ ਸਤ ਧੁਰ ਧੂ ਨਨ ਸੰਤ ਹਾਰੀ ਆ ਕੇ ਗੁਰਨਾ ਹਜੂਰ ਹਾਉ ਪਿਛੋ ਰਾਧੀ ਸਦਰਾ ਨਾਮ ਘਰ ਪਾਲੇ ਇਹ ਮੈਂ ਸਤ ਸ਼ਰਾਈ ਕੇ ਦਿਨ ਰਾਤ ਪੀੜੇ ਜਿਨੀ ਤਰ੍ਹਾਂ ਨਾਮ ਦੇ ਆਤ ਨੂੰ ਸਤ ਮਿਲੇ ਬਾਬਾ ਮੈਂ ਕਰ ਮਿਹਨ ਕੂੜਿਆ ਨਾਮ ਨਾ ਪਾਇਆ ਤੇਰਾ ਅੰਦਾ ਪਰ ਮੂਲਾ ਮਨ ਮੇਰਾ ਰਾਉ ਸਵਾਦ ਕਿਤੇ ਦੁੱਖ ਪੁਰ ਪਰ ਫੁੜੇ ਪੁਰ ਲਿਖੇ ਮਾਏ ਸੁਖ ਥੋੜੇ ਦੁੱਖ ਅਗਲੇ ਦੁੱਖੇ ਦੁੱਖ ਵਿਆਹ ਬਿਛੜਿਆ ਕਾਕਾ ਬਿਛੜੇ ਮਿਲਿਆ ਕਾਕਾ ਮੇਰੇ ਸਾਫ਼ ਸੋ ਸਲਾਈ ਜਿਨ ਕਰ ਦੇਖਿਆ ਖੇਲ ਸੰਜੋਗੀ ਮਿਲਾ ਉੜਾਏ ਤਨ ਕੀਤੇ ਭੋਗ ਵਜੋਗੀ ਮਿਲ ਵਿਛਲੇ ਨਾਨ ਸੰਜੋਗ ਮਾਰੂ ਮਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਿਨ ਕਰ ਤੇ ਲੇਖ ਲਿਖਾਇਆ ਲਿਖ ਦਾਤ ਜੋਤ ਬੜੀ ਆਈ ਮਿਲ ਮਾਇਆ ਸੋ ਤਨ ਵਾਈ ਮੂਰਖ ਮਨ ਕਾਹੇ ਕਰ ਸੈ ਮਣਾ ਚਲਣਾ ਕਰ ਮੈਂ ਪਾਣਾ ਰਹਾ ਕੋਈ ਜਾਈਏ ਜੇ ਬਹੁਤ ਦੁਨੀਆਂ ਆਈਏ ਸੱਚ ਖਾਇਆ ਪਟ ਭੰਡਾਈ ਫਰਮਾਇਸ਼ ਬਹੁਤ ਚਲਾਈ ਕਰ ਸੇ ਸੁਖਾਲੀ ਸੋਵੇ ਅਤੀ ਪੰਜ ਕਾਹੇ ਰੋਵੇ ਘਰ ਘੁੰਮਣ ਵਾਣੀ ਪਾਈ ਪਾ ਪੱਥਰ ਤਨ ਜਾਈ ਪਾਓ ਬੇੜਾ ਜੀ ਉਹ ਚੜਾਊ ਕੌਣ ਨਾਨਕ ਦੇਵੇ ਕਾਹੂ ਮਾਰੂ ਮਰਦਾ ਪਹਿਲਾ ਕਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ ਜਿਉਂ ਜਿਉਂ ਕਿ ਚਲਾਏ ਤੂੰ ਚਲੀਏ ਤੋ ਗੁਣ ਨਾ ਹੀ ਅੰਤਰ ਚਿਤ ਚੇਤ ਕਿਨੇ ਬਾਬਰਿਆਰ ਬਿਸਰ ਤੇਰੇ ਗੁਣ ਕਲਿਆਰਾ ਜਾਲੀ ਰਹਿਣ ਜਾਲ ਦਿਨ ਜੇਤੀ ਘੜੀ ਬਾਈ ਜੇਤੀ ਰਸਾ ਚੋ ਚੋ ਵਾਜੇ ਛੂਟ ਮੁੜੇ ਗਵਣ ਗੁੜੀ ਕਾਇਆਨ ਮਨ ਬਜਲਵਾ ਪੰਚ ਅਗੰਤ ਲਾਗ ਰਹੀ ਕੂਲੀ ਪਾ ਪੜੇ ਤੇ ਸੁਪਰ ਮਨ ਜਲਿਆ ਸਨੀ ਚੰਦ ਪਈ ਪਿਆ ਮਨੁ ਕੰਚ ਨਾ ਹੋਵੇ ਜੇ ਗੁਥਨੀਆ ਜੇ ਗੁਰ ਮਿਲਿਤ ਨਿਆ ਏਕ ਨਾ ਅਮ੍ਰਿਤ ਹੋ ਦੇਵ ਤੂੰ ਨਾਨਕ ਤਿਰਸਸ ਦੇਹਾ ਮਰੂ ਮਲਾ ਪਹਿਲਾ ਮਜਾਹਰ ਬਸ ਜਲ ਪਦਮ ਜਾਵਲ ਪਦਮ ਜਾਵਲ ਜਲ ਸੰਗਤ ਸੰਗ ਦੋ ਨੇੜੇ ਬਾਬ ਤੋਂ ਕਦੇ ਜਾ ਸਕੇ ਬਸ ਵਾਲ ਬਸ ਨਿਰਮਲ ਜਲ ਅਮਤਨਾ ਲੱਖਦੇ ਰਾਵ ਬਸ ਜਲ ਨਿਤਨਾ ਬਸ ਅਲੀਲ ਮੇਚ ਚਗੋ ਦੇ ਚੰਦ ਕਮੁੰਦਨੀ ਦੂਰੋਂ ਨਿਵਸਾਸ ਅਨ ਪਕਰ ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂੰ ਬਨ ਚਾਦਰੇ ਆਪਣਾ ਆਪ ਤੋਂ ਛੋੜ ਪੰਡਿਤ ਪੰਡਿਤ ਸੰਘ ਬਸੇ ਜਨ ਮੁਰਗਾ ਗੁਸਾ ਸੁਣੇ ਆਪਣਾ ਆਪ ਤੋਂ ਛੋੜ ਸੁਭਾਨ ਪੂਜਿਓ ਰੇਕ ਪਖੰਡੀ ਨਾਮ ਰਾਜੇ ਕਰਾਚਾਰੀ ਨੇ ਗੁਰੂ ਦਾ ਪਾਪ ਨਾਨਕ ਰਸਨਾ ਨਾਮ ਜਾਪਰੇ ਮਾਰੂ ਮੇਲਾ ਪਹਿਲਾ ਸਲੋਕ ਪਦ ਬਨੀ ਤਰ ਸੰਘ ਹੋਏ ਚਾਲੀ ਮਨ ਲਾ ਕਰਦਾ ਤੀਰ ਨਾਮ ਪ੍ਰਾਪਤ ਜਨ ਨਾਨਕ ਜਨਮਾਨ ਭਾਗ ਸਾਹਿਬ ਸ੍ਰੀ ਸ਼ਾਲੀ ਗਰਭ ਕਹੇਲੀ ਸੁਣ ਸਾਹਿਬ ਕੀ ਵਾਸ ਹੋਏ ਜੋ ਮੈਂ ਬੇਦਨ ਸਾਹ ਕੇ ਰਾਖਾ ਮਾਈ ਅਰਬਨ ਰਾਜ ਜੀਵ ਨਾ ਰਹੇ ਕਹਿ ਰਾਖਾ ਮਾਈ ਰਾਓ

ਤੇਰੇ ਲਾਲੇ ਕਾ ਜਤਾਈ ਸਾਹਿਬ ਕਾ ਹੁਕਮ ਕਰਨਾ ਚਾਹੀਦਾ। ਮਾਂ ਲਾਲੀ ਪਿਓ ਲਾਲਾ ਮੇਰਾ ਉਹ ਲਾਲੇ ਕਾ ਜਾ ਲਾਲੀ ਨਾ ਚੇ ਲਾਲਾ ਕਾ ਭਗਤ ਦੀ ਰਾਜਾ ਵੀ ਇਹ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪਿਸਣ ਜਾਓ ਪੱਖਾ ਫੇਰੀ ਪੈਰ ਮਲੋ ਪੈਰ ਮਲੋ ਵਾਂ ਜਾਤਰਾ ਤੇਰਾ ਨਾਮ ਲੋਣ ਨਾਮੀ ਨਾਨਕ ਲਾਲਾ ਬਖਸ਼ੇ ਕਦੂੜੀ ਆਈ ਅੱਜਗਾ ਦੈ ਬਦਾਸ ਭਾਈ ਮਾਰੂ ਮੱਲਾ ਪਹਿਲਾ ਕੋਈ ਆਖੇ ਭੂਤ ਨਾ ਕੋ ਕਹੇ ਬੇ ਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਪੈਦਵਾਨਾ ਸ਼ਾਕਾ ਨਾਨਕ ਬੋਰਾਨਾ ਉਹ ਹਰ ਬਿਨਾਂ ਬਿਨਾਂ ਜਾਣਾ ਰਾ ਪੌਦਵਾਨਾ ਜਾਣੀਏ ਜਾਂ ਪੈਦਵਾਨਾ ਹੋਏ ਕਿਸਾ ਵਾਰਾ ਦੂਜਾ ਆਪਣਾ ਜਾਣੇ ਕੋਈ ਪੌਦਵਾਨਾ ਜਾਣੀਏ ਏਕਾ ਕਰ ਮਾਇਆ ਕੌਣ ਬਜਾਣੇ ਕਰ ਪਾ ਦੂਜੀ ਅਸਾਣ ਕਾਏ ਪੌਦਵਾਨਾ ਜਾਣੀਏ ਜਾਂ ਸਭ ਧਰੇ ਪਿਆਰ ਮੰਦਾ ਜਾਣੇ ਆਪ ਕੋ ਪਹਿਲਾਂ ਸੰਸਾਰ ਮਾਰੂ ਪਹਿਲਾਂ ਪਹਿਲਾਂ ਤਨ ਸਰਮਿਆ ਭਰਪੂਰ ਮਨਮੁਖ ਫਿਰ ਸਜਾਣੇ ਦੂਰ ਸੁਲਤਨ ਬਖਰ ਨਾ ਉਹਦੇ ਮਹਾਰਾਜ ਜੇ ਤੂੰ ਦੇਖ ਤਾਰੇ ਰਾਓ ਨਾ ਉਹ ਤਾਂ ਚੱਲੇ ਨਾ ਤਸਕਰ ਲੈ ਜਾਏ ਨਾ ਹੀ ਉਹ ਧਨ ਡੂਬੇ ਨਾ ਧਨ ਕੋ ਮਿਲੇ ਸਜਾਏ ਇਸ ਧਨ ਕੀ ਦੇਖੋ ਵਡਿਆਈ ਸਾਜੀ ਮਾਤੇ ਅੰਦਰ ਜਾਈ ਇੱਕ ਵਾਰ ਤੋਂ ਲੂ ਸੁਣੋ ਨਰ ਭਾਈ ਇਸ ਧਨ ਬਿਨ ਕਹੋ ਕਿਨੇ ਪਰਮ ਗਤ ਪਾਈ ਭਗਤ ਨਾਨਕ ਗਤ ਦੀ ਕਦਾ ਸੁਣਾਏ ਨਾ ਸਤਿਗੁਰ ਮੇਰੇ ਤਾਜੋ ਧਨ ਭਾਈ ਮਾਰੂ ਮਹਿਲਾ ਪਹਿਲਾ ਸੂਰ ਸਾਰਾ ਸੋਸ ਲਿਆ ਸੁਣ ਸਾਰਾ ਭੋਖ ਲਿਆ ਜੋਤ ਕਰਮਾ ਸੁਸਤ ਮਨ ਕੀ ਜੇ ਮਿਹਨਤ ਕੀ ਚਲੋ ਉਸਨੇ ਜੋਤਮਾ ਰੱਖੇ ਉਸਨਾ ਕੰਧ ਸੀ ਜੇ ਮੂੜੇ ਕਾ ਜੇ ਭਰਮ ਬੁਲਾ ਨਾ ਚੀਨਿਆ ਪਰਮ ਨਾਨਕ ਬੜਾ ਗਿਰਾ ਆਓ ਅਜਰ ਗਾਓ ਜਾਣ ਲੈ ਮਰਗਾਓ ਮਾਰ ਲੈ ਭਰਾਤਾ ਛੋੜ ਤੋ ਪਿਓ ਬੀਜੇ ਮਿਲ ਕੇ ਜਬਰ ਸੋ ਜੋ ਤੁਮਾਰ ਰਾਖੀਏ ਉਹਦੇ ਨਾਲ ਸੁਣਾ ਕੰਧ ਬੀਜੇ ਭੰਗ ਨਾਨਕ ਜਨੋ ਰਵੇ ਜੇ ਹਰ ਮਨੋ ਮਨ ਪਵਨ ਸੁਹਾਮਤ ਬੀਜੇ ਮੀਨ ਕੀ ਜਬਰ ਸੋ ਜੋ ਤੁਮਾਰ ਰਾਖੀਏ ਉਹਦੇ ਨਾਲ ਸੁਣਾ ਕੰਧ ਬੀਜੇ ਮਾਰੂ ਪਹਿਲਾਂ ਪਹਿਲਾਂ ਮਾਇਆ ਮੁਗੀ ਨਾ ਮਨ ਮੂਹਾ ਸਰ ਲਹਿਰੀ ਮੈਂ ਮਤ ਬਹੁਤ ਜਲ ਸਿਰ ਤਾਇਆ ਸੋਚਾ ਬਖਰ ਜੇਤ ਮਾਣਕ ਮਨ ਮੈਂ ਮਨ ਮਾਰ ਸੀ ਸਚਨ ਲਾਗੀ ਕਤ ਰਾਜਾ ਤਖਤ ਕੇ ਗੁਣੀ ਭੈ ਪੰਜਾਹ ਤਤ ਬਾਬਾ ਸਾਚਾ ਸਾਹਿਬ ਦੂਰ ਨਾ ਦੇਖ ਕਰ ਜੋ ਜਗੀਵ ਨਾ ਸਸ ਸਚ ਲੇਖ ਰਾ ਬ੍ਰਹਮਾ ਵਿਸ ਦੇਖੀ ਮੁਨੀ ਸ਼ੰਕਰ ਇੰਦਰ ਤਪੇ ਪੀ ਖਾਰੀ ਮਾਨੇ ਹੁਕਮ ਸੋਏ ਤਰ ਸਾਚੇ ਆ ਕਿ ਮਰੇ ਭਾਰੀ ਜੰਗ ਜੋ ਜਦਿਸ਼ਨਾਜੀ ਗੁਰਪੁਰੇ ਵਿਚਾਰੀ ਬਿਨ ਸੇਵਾ ਫਲ ਗਉ ਨਾ ਪਾਵਸ ਸੇਵਾ ਕਰਨੀ ਸਾਰੀ ਨੇ ਧੰਨਿਆ ਧੰਨ ਗੁਰਿਆ ਕੋ ਨਿਮਾਣਿਆ ਤੂੰ ਮਾਣ ਦੇ ਮਾਣ ਗੁਰ ਪਕੜਿਆ ਨਿਧਾਣਿਆ ਤੂੰ ਤਾਣ ਹੋ ਜਾਪਾ ਨੇ ਜਾਣਿਆ ਗੁਰਮਤੀ ਸਾਹਿਬ ਜਾਣ

ਜਿਸ ਨੂੰ ਸੱਚ ਸੇਤੀ ਲਾਏ, ਗੁਰੂ ਨੂੰ ਵੇਲੇ ਕਿਸੇ ਵਜਾਏ, ਅੰਮ੍ਰਿਤ ਕੀ ਸਾਰ ਸੋਈ ਜਾਣੇ, ਜੇ ਅੰਮ੍ਰਿਤ ਕਾ ਵਪਾਰੀ ਜੀਓ ਰਾਓ। ਫਿਰ ਸੇਤੀ ਧਨ ਪ੍ਰੇਮ ਰਜਾਏ, ਗੁਰ ਕੇ ਸਾਹਿਬ ਸਦਾ ਚਲਾਏ, ਸਹਿ ਸੇਤੀ ਧਨ ਖਰੀ ਸਵੇਲੇ ਦਸਣਾ ਚਿਖਾ ਨਵਾਰੀ ਜੀਓ, ਸਹਿਸਾ ਤੋੜੇ ਭਰਮ ਚੁਕਾਏ, ਸਹਿਜੇ ਸੇਤੀ ਧਨ ਖਿਚੜਾਏ, ਗੁਰ ਕੈ ਸ਼ਬਦ ਮਰੇ ਮਨਵਾਰੇ, ਸੁੰਦਰ ਜੋਗਾ ਧਾਰੇ ਜੀ, ਉਹ ਮੈਂ ਜਲਿਆ ਮਨੋ ਸਾਰੇ, ਜੰਪ ਭਜੇ ਖੜਕਰਾਰੇ, ਅਬ ਕੇ ਕਹੀਏ ਨਾਮ ਨਾ ਮਿਲੀ ਤੂੰ ਸੌ ਜਿਹੜੇ ਭਾਰੀ ਜੀਓ। ਮਾਇਆ ਮਮਤਾ ਭਵੇ ਖਿਆਲੀ, ਜੰਪਰ ਫਾਸੇਗਾ ਜਮ ਜਾਲੀ, ਹਿਤ ਕੇ ਬੰਦਾ ਤੋੜ ਨਾ ਸਕੇ ਤਾਂ ਜਮ ਕਰੇ ਖੁਆਰੀ ਜੀਓ, ਨਾ ਹੋ ਕਰਤਾ ਨਾ ਮੈਂ ਪੀਆ, ਅੰਮ੍ਰਿਤ ਨਾਮ

ਨਾਥ ਤਿਲ ਨਾ ਤੁਮਾਏ ਨਾਨਕ ਸੁਨਾਈ ਭਾਜੇ ਭਾਉ ਆਪੇ ਬਖਸ਼ ਮਿਲਾਏ ਮਾਰੂ ਮਹਲਾ ਚੌਥਾ ਕਰ ਦੂਜਾ ਇੱਕ ਉਹ ਅੰਗਾਰ ਸਤਿਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰ ਬਚਨੀ ਹਰ ਹਰ ਸਰਨ ਪਰੇ ਲਾਲ ਪੰਥ ਧਾਮੇ ਮਿਲਿਓ ਭਗਤੀ ਪਾਏ ਤਰੇ ਭਗਤ ਬਚਲਾ ਨਾਮ ਕਦਾਸ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪ ਦੇ ਧਰੂ ਪ੍ਰਹਲਾਦ ਵਿਦਿਆਦਾਸੀ ਸੁੱਤ ਗੁਰਮੁਖ ਨਾਮ ਧਰੇ ਰਾਉ ਕਲ ਯੁਗ ਨਾਮ ਪ੍ਰਧਾਨ ਪਦਾਰਥ ਭਗਤ ਦੇ ਨਾਮ ਉਦਰੇ ਨਾਮਾ ਜੈ ਦਿਓ ਕਬੀਰ ਤਲੋਚਨ ਸਾਹਿਬ ਦੋ ਗਏ ਚਮਰੇ ਗੁਰਮੁਖ ਨਾਮ ਲੱਗੇ ਸੋਦਰੇ ਸਭ ਕੇ ਲਿਖ ਪਾਪ ਡਰੇ ਜੋ ਜੋ ਨਾਮ ਜਪੇ ਅਪਰਾਧੀ ਸਭ ਤਿੰਨ ਕੇ ਦੋ ਪਰ ਹਰੇ ਬੇਸ਼ਵਰ ਅਵਤਾ ਜਾਮਨ ਉਦਰੇ ਮੁਖ ਬੋਲੇ ਨਾਰਾਇਣ ਨਰ ਹਰੇ ਨਾਮ ਜਪ ਗੁਰ ਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਨ ਕੁ ਆਪ ਨਗਰੋ ਕੀ ਰੰਗੀ ਕਰ ਕਰੇ ਸੇਵਕ ਪੈਰ ਰੱਖੇ ਮੇਰਾ ਗੋਬਿੰਦ ਸਰਨ ਪਰੇ ਉਦਰੇ ਜਨ ਨਨਖਾਰ ਕਿਰਪਾ ਧਾਰੀ ਔਰ ਧਾਰਿਓ ਨਾਮ ਹਰੇ ਮਾਰੂ ਮਹਲਾ ਚੌਥਾ ਸਿਸ ਸਮਾਧ ਜਪਿਓ ਲਾਈ ਸਾਧ ਮੁਨ ਜਪਿਆ ਜਤੀ ਸਤੀ ਸੰਤੋਖੀ

ਪਹਿਲਾਂ ਚੌਥਾ ਹਰਾ ਕਥਾ ਸੁਣਾਈ ਪ੍ਰਭ ਗੁਰਮੁਖ ਹਰ ਦੇ ਸਮਾਣੀ ਜਪ ਹਰ ਕਥਾ ਬੜੀ ਭਾਗੀ ਆ ਰੋਤਾਂ ਪਾਦ ਨਰਵਾਣੀ ਗੁਰਮੁਖਾ ਮਨ ਪ੍ਰਤੀਤਾ ਗੁਰਪੂਰੇ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਪਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਅਗਾਥ ਕਹਾਣੀ ਰਾਉ ਮੈਂ ਮਨ ਤਨ ਖੋਜ ਢੰਡੋਲਿਆ ਕਿਉਂ ਪਾਈ ਅਗਾਥ ਕਹਾਣੀ ਸਮਝਣਾ ਮਿਲ ਪਾਇਆ ਸੁਣ ਅਗਾਥ ਕਥਾ ਮਨ ਪਾਣੀ ਮੇਰੇ ਮਨ ਤਨ ਨਾ ਵਧਾਰ ਹਰ ਮੈਂ ਮੇਲੇ ਪਰ ਸੁਜਾਣੀ ਗੁਰਪੁਰਖ ਹੈ ਪੁਰਖ ਮਿਲਾਏ ਭਰਾ ਮੇਰੇ ਸੋਤੀ ਸੁਤ ਸਮਾਣੀ ਬਟਭਾਗੀ ਗੁਰਸੇਵ ਹਾਰ ਪਾਇਆ ਸੁਰ ਸੁਜਾਣੀ ਮਨਮੁਖ ਭਾਗ ਵੀ ਹੋਣਿਆ ਤੈਨੂੰ ਦੁਖੀ ਰਹਿਣ ਬਿਆਣੀ ਹਮ ਜਾਚਕ ਦੀਨ ਪ੍ਰਭ ਤੇਰੀ ਆਮਖ ਦੀ ਜੈ ਅਮਰਤ ਬਾਣੀ ਸਤਿਗੁਰੂ ਮੇਰਾ ਮਿੱਤਰ ਬਰਾਬਰ ਮੇਲੋ ਸੁਰ ਸੁਜਾਣੀ ਜਨ ਨਾਨਕ ਸਨਾਗਤੀ ਕਰ ਕਿਰਪਾ ਨਾਮ ਸਮਾਣੀ ਮਾਰੂ ਅੱਲਾ ਚੌਥਾ ਭਾਉ ਲਗਾ ਬੈਰਾਗੀਆ ਬਟਭਾਗੀ ਹਰ ਮਨ ਰਾਖ ਮਿਲ ਸੰਗਤ ਸਰਦਾ ਉਪਜੈ ਗੁਰੂ ਸਾਹਿਬ ਦੀ ਹਰ ਚਾਖ ਸਭ ਮਨ ਤਨ ਹਰਿਆ ਹੋਇਆ।

ਪਰਮ ਚਾਖ ਤਨ ਧਰਤੀ ਹਰ ਬੀਜੀ ਹੈ ਵਿੱਚ ਸੰਗਤ ਹਰ ਪ੍ਰਭ ਰਾਖ ਅੰਮ੍ਰਿਤ ਹਰਾ ਨਾਮ ਹੈ ਗੁਰਪੂਰੀ ਹਰ ਚਾਖ ਮਨ ਮੁਖ ਤ੍ਰਿਸ਼ਨਾ ਭਰ ਰਹੇ ਮਨ ਆਸ਼ਾ ਦਹਿ ਦਿਸ ਬਹੁ ਲਾਖ ਬਿਨ ਨਾਵੇਂ ਤਰਕ ਜੀਵ ਦੇ ਵਿੱਚ ਵਿਹਟਾ ਮਨ ਖੁਰਾਕ ਹੋਏ ਆਵਹੇ ਜਾਏ ਭਵਾਈ ਹੈ ਬਹੁ ਜੋਨੀ ਦੁਰਗੰਧ ਭਗਤ ਰਾਏ ਤਰਾਏ ਸੁਨਾਖਤੀ ਦਇਆ ਧਰ ਪ੍ਰਭ ਰਾਖ ਸੰਸਤ ਮਿਲਾਪ ਕਰ ਹਰ ਨਾਮ ਮਿਲੇ ਪ੍ਰਸਾਖ ਹਰਾ ਨਾਮ ਤਨ ਪਾਇਆ ਜਨ ਨਾਨਕ ਗੁਰਮਤ ਭਾਖ ਮਾਰੂ ਮਹਿਲਾ ਚੌਥਾ ਕਰ ਪੰਜਵਾ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਭਗਤ ਪਤਿ ਭੰਡਾਰਾ ਗੁਰੂ ਗ੍ਰਾਮ ਕਰੇ ਸਤਾਰਾ ਜਨੋ ਕਿਰਪਾ ਕਰੇ ਮੇਰਾ ਸੁਆਮੀ ਸਵਰ ਕੇ ਗੁਣ ਗਾਵੇ ਜੀਵ ਹਰਾ ਕਿਰਪਾ ਕਰੇ ਬਨਵਾਲੀ ਹਰ ਹਰ ਦੇਸ ਦਾ ਸਵਾ ਸੰਭਾਲੀ ਹਰ ਹਰ ਨਾਮ ਜਪ ਹੋ ਮੇਰੇ ਜੀੜੇ ਜਪ ਹਰ ਹਰ ਨਾਮ ਛਡਾਵੇ ਜੀਉ ਰਾਉ ਸੁਖ ਸਾਗਰ ਅੰਮ੍ਰਿਤ ਹਰ ਨਾਉ ਮੰਗਤ ਜਨ ਜਾਚੀ ਹਰ ਦਿਉ ਪਸਾਉ ਹਰ ਸਤ ਸਤ ਸਦਾ ਹਰ ਸਤ ਹਰ ਸਤ ਮੇਰੇ ਮਨ ਭਾਵੇ ਜੀਉ ਨਵੇਂ ਸਿਦ ਸਰਵੇ ਪਵਿੱਤਰਾ ਬੋਲਾ ਨਾਮ ਪਵਿੱਤਰ ਸਭ ਕੇ ਤਾ ਜੇ ਹਰ ਸੁਖ ਪ੍ਰਸੰਨ ਹੋਵੇ ਮੇਰਾ ਸੁਆਮੀ ਹਰ ਸਿਮਰਤ ਮਰ ਲੈ ਜਾਵੇ ਜੀਉ ਮਾਇਆ ਮੋਹ ਬਿਖ ਮੈਂ ਭਾਰੀ ਤਿਉ ਤਰੀਏ ਦੁੱਤਰ ਸੰਸਾਰੀ ਸਤਿਗੁਰ ਬੋਧ ਦੇ ਪ੍ਰਭ ਸਾਚਾ ਜਾ ਪਾਰ ਹਰ ਪਾਰ ਲੰਘਾਵੇ ਜੀਉ ਤੂੰ ਸਰਬੱਤਾ ਤੇਰਾ ਸਭ ਕੋਈ ਜੋ ਤੂੰ ਕਰੇ ਸੋਈ ਪ੍ਰਭ ਹੋਈ ਜਨ ਨਾਨਕ ਗੁਣ ਗਾਵੇ ਵਿਚਾਰ ਹਰ ਪਾਵੇ ਹਰ ਥਾਏ ਪਾਵੇ ਜੀਉ ਮਾਰੂ ਮਹਿਲਾ ਚੌਥਾ

ਜਿਸ ਨੂੰ ਕਿਰਪਾ ਕਰੇ ਸੋ ਧਿਆਵੇ, ਨਿਤ ਹਰ ਜਪ ਜਾਪੇ, ਜਪ ਹਰ ਸੁਖ ਪਾਵੇ, ਗੁਰਪ੍ਰਸਾਦੀ ਹਰ ਸਿਆਵੇ, ਜਪ ਹਰ ਹਰ ਪਾਰ ਨਿਗਾਈ ਜੀਵ ਰਹਾਉ, ਨਿਰਭਉ ਨਿਰੰਕਾਰ ਸਤਨਾਮ ਜਗ ਮੈਂ ਸੇਠ, ਉਤਮ ਕਾਮ ਦੁਸ਼ਮਣ ਦੂਤ ਜਮਕਾਰ ਠੇ ਮਾਰੂ, ਹਰ ਸੇਵਕ ਨੇੜ ਨਾ ਜਾਈ, ਇਹੋ ਜਿਹੇ ਸੁਪਰ ਹਰ ਕਮਨ ਮਾਨਿਆ, ਸੋ ਸੇਵਕ ਚੌਂ ਜੁਗ ਚੌਂ ਕੁੰਟ ਜਾਣਿਆ, ਜੇ ਉਸ

ਮਾਰੀ ਜਿਸ ਕਰਤਾ ਆ ਪਿਛਡਾਈ ਜੀਓ। ਆਂਦਰ ਨਾਮ ਲਿਖਤ ਤਾਰੇ ਜਿਨ ਸੇਵ ਭਗਤ ਸੰਸਾਰੇ ਦਸ ਅੱਠ ਚਾਰ ਬੇਸਾ ਪੁੱਛੋ ਜਾਂ ਨਾਨਕ ਨਾਮ ਛਡਾਈ ਜੀਓ। ਮਾਰੂ ਮੱਲਾ ਪੰਜਵਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਡਰ ਪੇ ਧਰਤ ਅਕਾਸ ਨਖਤਰਾ ਸਿਵ ਪ੍ਰਮਰ ਕਰਾਰਾ ਪਾਉਣ ਪਾਣੀ ਬਸੰਤ ਡਰ ਪੇ ਡਰ ਪੇ ਇੰਦਰ ਵਿਚਾਰਾ ਏਕਾ ਨਿਰ ਪ੍ਰਭਾ ਸੁਣੀ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲ ਗਾਏ ਗੁਣੀ ਰਾਓ। ਦੇਹ ਧਰ ਦੇਵਾ ਡਰ ਪੇ ਸਿਵ ਸਤਧਾਰ ਮੋਇਆ ਲਖ ਚੁਰਾਸੀ ਮਰ ਮਰ ਜਨ ਮੇ ਪੇ ਜੋਨੀ ਜੋਇਆ ਰਾਜਸ ਤਾਸ ਰਾਜਸ ਸਾਤਕ ਤਾਮਸ ਡਰ ਪੇ ਕੇ ਤਿਰੂ ਪਾਇਆ ਛਲ ਬਪ੍ਰੀਏ ਕੋਲਾ ਡਰ ਪੇ ਅਤ ਡਰ ਪੇ ਧਰਮ ਰਾਇਆ ਸਗਲ ਸਮਗਰੀ ਡਰੇ ਬਿਆ ਪੀ ਬਿਨ ਡਰ ਕਰਨੇ ਯਾਰਾ ਉਹ ਨਾਨਕ ਭਗਤਨ ਕਾ ਸੰਗੀ ਪਾਸੋ ਹੈ ਦਰ ਬਾਰਾ ਮਾਰੂ ਮੱਲਾ ਪੰਜਵਾ ਪਾਂਚ ਬਰ ਕੋ ਨਾ ਤੂੰ ਬਰ ਕਰ ਸਮਤਾ ਅਟਾਰੇ ਪੁੱਤਰ ਹੇ ਦਨੈਣ ਗਏ ਜਮ ਕਾਕਰ ਮਾਰ ਉਧਾਰੇ ਮੇਰੇ ਠਾਕਰ ਕੇਤੇ ਅਗਣਤ ਉਧਾਰੇ ਗੋਏ ਦੀਨ ਅਲਪ ਮਰ ਨਿਰਗੁਣ ਪਰੇ ਸੰਤੁਆਰੇ ਰਾ ਬਾਲ ਮਿਕ ਸੁਭ ਚਾਰੋ ਤਰੇ ਬਾਧਕ ਤਰੇ ਵਿਚਾਰੇ ਇੱਕ ਨੇ ਮਨ ਮਾਏ ਰਾਜ ਗਜਪਤ ਪਾਰ ਉਤਾਰੇ ਤੀਨੀ ਰੱਖਿਆ ਭਗਤ ਪਰਲਾ ਦੇਹ ਨਾਲ ਨਖੇ ਉਤਾਰੇ ਵਿਦਰ ਸੁਤ ਭਾਈ ਆਪਣੀ ਤਾਂ ਸਗਲੇ ਕੁੱਲ ਉਜਾ

ਤੋਤ ਕਲਤਰ ਗ੍ਰਹਿ ਦੇਖ ਪਸਾਰਾਇ ਸਹੀ ਮੈਂ ਉਰਝਾਏ ਮਾਇਆ ਮਦ ਚਾਕ ਪਏ ਉਦਮਾਤੇ ਹਰ ਹਰ ਕਵਉ ਨਾ ਗਾਏ ਇਹ ਵਿਧ ਖੋਜੀ ਬਹੁ ਪ੍ਰਕਾਰਾ ਮਿਨ ਸੰਤ ਨਹੀਂ ਪਾਏ ਤੂੰ ਤਾਰ ਵੱਡੇ ਭਰਾ ਸਮਰਾਜ ਦਾ ਮਾਂਗਣ ਪ੍ਰਦਾਨ ਆਏ ਤਿਆਗ ਸਲਾ ਮਨ ਮਾਤਾ ਦਾਸ ਦਿਨ ਸੁਨਾਏ ਕੌ ਨਾਨ ਕਰ ਮਿਲ ਪਏ ਕਿ ਮਾਨਸ ਪਾਏ ਮਾਰੂ ਮਹੱਲਾ ਪੰਜਵ ਕਵਨ ਥਾਨ ਤਾਰੀ ਧੀਰੀ ਵਾ ਨਮਾ ਕਵਨ ਵਾਤੰਕਾਰਾ ਕਵਨ ਚੇਨ ਸੁਣ ਉਪਰ ਸੁਰ ਮੁਕਤੇ ਸੁਣ ਕਰ ਗਾਰਾ ਸੁਣ ਉਰੇ ਤੂੰ ਕੌਣ ਕਹਾਂ ਤਿਆ ਹੋਏ ਤਿੰਨ ਜਾਣੂ ਕੇਤੀ ਕੇ ਮੁਤਤ ਚਾਤੇ ਖਬਰ ਨ ਪਾਇਓ ਰਹਾਓ ਸਹਿਣ ਸ਼ੀਲ ਪਵਨ ਅਰ ਪਾਣੀ ਵਸਦਾ ਖਿਮਾਨੇ ਭਰਾਂਤੇ ਪੰਚ ਤੱਤ ਮਿਲ ਪਏ ਸੁਜੋ ਗੈਨ ਮੈਂ ਕਵਨ ਦੁਰਾਤੇ ਜਿਨ ਰਚ ਰਚਿਆ ਪੁਰਖ ਬਧਾਤੇ ਨਾਲੇ ਹੋਮੇ ਪਾਈ ਜਨਮਨ ਉਸੀ ਹੋ।

ਥੋੜ੍ਹੀ ਬਾਤ ਅਲਪ ਸੁਪਨੇ ਕੀ ਬਹੁਤ ਵਰ ਅਟਕਾਵ ਸ੍ਰੀ ਭੈਰੋ ਪ੍ਰਸਾਦ ਕਿਰਪਾ ਨਾਲ ਠਾਕਰ ਸੰਤ ਸਿੰਘ ਬਦਪਾਈ ਕੌਣ ਤੈ ਗੁਣ ਪ੍ਰਭ ਝੂਟਾ ਜੋਪਰਾ ਪੈ ਸਾਈ ਮਾਰੂ ਮਹੱਲਾ ਪੰਜਵਾ ਅੰਤਰ ਜਾਮੀ ਸਾਬਿਤ ਜਾਣੇ ਤਿਹ ਤੇ ਕਾਂ ਦੁਲਾਰਿਓ ਹੱਥ ਪਾਪ ਝੜੇ ਖਿਨ ਪੀਤਰ ਅਗਨ ਸੰਗ ਲੈ ਜਾ ਰਿਓ ਮੂੜੇ ਤੈ ਮਨ ਤੇ ਰਾਮ ਵਸਾਰਿਓ ਲੂਣ ਕਾਏ ਲੂਣ ਖਾਏ ਕਰੇ ਹਰਾਮ ਖੋਰੀ ਪਿਰਤ ਨੈਣ ਬਤਾਰਿਓ ਰਾਮ ਅਸਾਧ ਰੋਪ ਜੀਓ ਤਨ ਪੀਤਰ ਅਸਾਧ ਰੋਗ ਉਪਜੀਓ ਤਨ ਪੀਤਰ ਤਤ ਨਾ ਕਰ ਉਟਾਰਿਓ ਪ੍ਰਭ ਬਿਸਰਤ ਮਹਾਂ ਦੁੱਖ ਪਾਇਓ ਇਹੋ ਨਾਨਕ ਤਤ ਬੀਚਾਰਿਓ ਮਾਰੂ ਮਹੱਲਾ ਪੰਜਵਾ ਚਨਕ ਪ੍ਰਭ ਰਾਖੇ ਚੀਤ ਹਰ ਗੁਣ ਗਾਵੇ ਨੀਤਾ ਨੀਤ ਸਿਮਰ ਦੂਜਾ ਵਰਨ ਕੋ ਆਤਮਾ ਦਾ ਤੈ ਸੋ ਸੰਤਨ ਕੀ ਓਟ ਆਪੇ ਆਪ ਰਾਉ ਜਾ ਕੇ ਵਸੈ ਸਭ ਸੰਸਾਰ ਆਪੇ ਆਪ ਹਰਨ ਗਾ ਨਾਨਕ ਸੱਚਾ ਸੋ ਸੁਖ ਪਾਇਆ ਦੁੱਖ ਨਾ ਹੋਏ ਮਾਰੂ ਮਹੱਲਾ ਪੰਜਵਾ ਕਤੀ ਜਾਏ ਕੋ ਓੰਕਾਰ ਸਤਿਗੁਰ ਪ੍ਰਸਾਦ ਪ੍ਰਾਂ ਸੁਦਾਤਾ ਜੀ ਸੁਦਾਤਾ ਤੁਮ ਕਾਹੇ ਵਿਸਾਰਿਓ ਗਿਆਨ ਅਥ ਹੋ ਸ਼ਮਾ ਜਾਖ ਹੋਏ ਤੂੰ ਬਾਬਰ ਦਰਬ ਜਨਮ ਕਾਦਰੇ ਮਨ ਐਸੀ ਕਰੇ ਨਿਆਨ ਤਾਜ ਸੁਰੰਗ ਧਰ ਪ੍ਰੰਤੂ ਗੁਲਾਮ ਹੋਏ ਲਭ ਉਦਾਸੀ ਸੰਗ ਸ਼ਾਂਤ ਰਾਗ ਧਰਨੀ ਧਰ ਤਿਆਗ ਨੀਚ ਕੁਲ ਸੇਵ ਹੈ ਹੋ ਕਤ ਵਿਆਵਤ ਫੋਟ ਕਰਮ ਕਰੇ ਅਗਿਆਨੀ ਮਨ ਮੁਖੰਦ ਕਾਵ ਸਤ ਸਤ ਕਰਮ ਆਨਿਆ ਸੋ ਬਿਨ ਸਤ ਜੋ ਸੋ ਨਹਿਚਲ ਜਾਣਸ ਸਤ ਹੋਤਾ ਅਸਤਾ ਅਸਤ ਕਰ ਮਾਨਿਆ ਜੋ ਬਿਨਸਤ ਸੁਨਿਸ਼ਚਿਤ ਜਾਣਤ ਪਰ ਕੀ ਕੋ ਆਪਣੇ ਘਰ ਪਕੜੀ ਐਸੇ ਪੁਰਬਲਾਨ ਖੱਤਰੀ ਬ੍ਰਾਹਮਣ ਸੂਦ ਵੈਸ ਸਾਹਿਬ ਏਕੇ ਨਾਮ ਤਰਾਂਤ ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਣੇ ਸੋ ਪਾਰ ਪ੍ਰਨਾਨਤ ਮਾਰੂ ਮਹੱਲਾ ਪੰਜਵਾ ਗੁਪਤ ਕਾ ਤਾ ਸੰਗ ਸੋਪਰਾ ਡੇਕਾਵੇ ਮਨੁ ਖਾਏ ਬਿਸਾਰ ਹਰ ਜੀਉ ਬਿਖੇ ਪੋਗੇ ਤਪ ਤਥਾ ਮੰਗਲ ਲਾਏ ਰੇ ਨਰ ਕਾਏ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਮ ਕਰ ਦਵ ਤੁਮਨੇ ਸੁਣਿਓ ਧਰਮ ਰਾਜ ਰਹਾਓ

ਵਾਰਾ ਮੇਰੇ ਸਤਿਗੁਰੀ ਪਤ ਰਾਗ ਕੀਤਾ ਹੋਵੇ ਤਾਂ ਵੀ ਪਤ ਪੂਰੀ ਬਿਸਤਰ ਅਲੀਏ ਕਾ ਕਰਾਉ ਰੂਪ ਰੰਗ ਖੁਸ਼ੀਆਂ ਮਨ ਭੋਗਨ ਤੇ ਸ਼ਦ ਵਿਕਾਰਾ ਹਰ ਕਾ ਨਾਮ ਧਨ ਕਲਿਆਣਾ ਸੁਖ ਸਹਿਜ ਹੋ ਸਾਰਾ ਮਾਇਆ ਰੰਗ ਬਰੰਗ ਨੇ ਮੈਂ ਜਿਉਂ ਬਹਾਦਰ ਕੀ ਛਾਇਆ ਇਹ ਲਾਲ ਪੈਗੂੜੀ ਰੰਗ ਰਾਤ ਜਿਨ ਗੁਰਮ ਲਹਿਰਾ ਗਾਇਆ ਉੱਚੋ ਮੂਚੋ ਪਾਰ ਸਵਾਮੀ ਆ ਗੰਦਰਵਾਰਾ ਨਮ ਅਬਡਿਆਈ ਸੁਭਾ ਨਾਨਕ ਖਸਮ ਪਿਆਰਾ ਮਾਰੂ ਮੱਲਾ ਪੰਜ ਯੋਗਾ ਕਰ ਚੋਰਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਓਅੰਕਾਰ ਉਤਪਤੀ ਕੀ ਆਤਮ ਸਭ ਰਾਤੀ ਬਣ ਤੁਰੰਤ ਭਵਨ ਪਾਣੀ ਚਾਰ ਵੇ ਚਾਰੇ ਖਾਣੇ ਚੰਦ ਦੀਪ ਸਭ ਲੋਆ ਏ ਖਵਾਵੇ ਤੇ ਸਭ ਹੋਆ ਕਰਨੇ ਯਾਰਾ ਬੂਜੋ ਰੇ ਸਤਿਗੁਰ ਮੈਂ ਦੱਸੂ ਜੇ ਰਾਤ ਕਿ ਆਪ ਸਾਰਾ ਨਰਕ ਸੋ ਤਾਰਾ ਹਮੇ ਆਵੇ ਜਾਈ ਮੈਂ ਟਿਕਣ ਨਾ ਪਾਵੇ ਰਾਹੀ ਬਾਜ ਗੁਰੂ ਗੁਬਾਰਾ ਮਿਲ ਸਤਿਗੁਰ ਨਿਸਤਾਰਾ ਉਹ ਕਰਮ ਕਮਾਣੇ ਤੇ ਬੰਦ ਗਲਾਣੇ ਮੇਰੀ ਮੇਰੀ ਤਾਰੀ ਹੋਆ ਪੈ ਲੁਹਾਰੀ ਸੋ ਗੁਰ ਮਿਲ ਵੇਖ ਪਛਾਣੇ ਜਿਸ ਹੋਵੇ ਭਗਵਤਾਣੇ ਸੋ

ਆਪਣਾ ਜਵਾਬ ਮੋਹਨੀ ਮੋਲੀਏ ਤੈ ਗੁਣੀਆਂ ਲੋਕ ਵਿਆਪੀ ਝੂਠੀ ਦੁਨੀਆਂ ਮੇਰੀ ਮੇਰੀ ਕਰਕੇ ਸਾਚੀਆਂ ਤਿੱਤੀ ਵਾਰ ਸਗਲੇ ਚਲੀਆਂ ਨਿਰਪੁਰਨੰਕਾ ਦਰਿਆ ਜੀ ਜਾਂ ਸਗਲੇ ਪ੍ਰਪਲੀਆ ਰਾਉ ਏਕੇ ਸੰਗਤ ਗਾਡੀ ਗਾਡਾ ਏਕੇ ਸੁਣੇ ਦਾ ਉਹਨੇ ਛੱਡਿਆ ਰਾਜਕੁਮਾਰੀ ਕਰੀ ਜਨ ਥੈਲੀ ਤਾਂ ਕੇ ਸੰਗਤ ਝਾਂਚੋ ਚਲੀ ਆ ਏਕੇ ਪ੍ਰਾਣ ਪਿੰਡ ਤੇ ਪਿਆਰੀ ਇੱਕ ਸਾਂਚੀ ਤਾਂ ਜਵਾਬ ਮੈਂ ਤਾਰੀ ਸੁਤਮੀ ਭਰਾ ਤੇ ਕੁਜੀ ਤਾਂ ਕੇ ਨਿਕਟਾ ਹੋਈ ਥੈਲੀ ਆ ਦੂਤ ਬੈਠੇ ਲਾਏ ਤਾਰੀ ਜੋਗੀ ਜਤੀ ਪੰਡਿਤ ਵਿਚਾਰੀ ਗ੍ਰਹਿ ਮੜੀ ਮਸਾਣੀ ਮਨ ਬਨ ਮੈਂ ਬਸ ਜੂੜਤ ਨਾ ਕੇ ਲਾਗੀ ਭਰੀ ਆ ਕੋਟੇ ਬਨ ਕਾਟੇ ਬੰਧਨ ਠਾਕੁਰ ਜਾ ਕੇ ਹਰ ਨਾਮ ਵਸਿਓ ਜੀ ਤਾਂ ਕੇ ਸਾਧਸੰਗ ਭਏ ਜਨ ਮੁਕਤੇ ਗਤ ਪਾਈ ਨਾਨਕ ਨਦਨ ਹੈਲੀਆ ਮਾਰੂ ਮੱਲਾ ਪੰਜਵਾ ਸਿਮਰ ਵੇਖ ਨਾ ਜਨ ਸੋਗ ਜਾਤੇ ਵੇਖ ਜਾਤ ਨਾ ਕੋ ਮਾਤ ਕਰ ਮੈਂ ਜਿਨ ਪ੍ਰਤ ਪਾਰਿਆ ਜੀਉ ਪਿੰਡ ਦੇ ਸਾਸ ਵਾਰਿਆ ਸੂਈ ਵਧਾਤਾ ਖਿਣ ਖਿਣ ਜੈ ਪੀਏ ਜੇ ਸਿਮਤਾ ਆਪਣਾ ਸਭ ਟੱਕੀ ਜਨ ਕਰੋ ਅੰਤ ਤਾਰ ਵਿਖਿਆ ਬੰਤ ਜੀਉ ਉਧਾਰ ਹੋ ਕਰਨ ਪਲਾਹ ਮਿਟੇ ਵੇਲ ਲਾਟਾ ਜਪ ਗੋਬਿੰਦ ਭਰਮ ਭਵਾਟਾ ਸਾਸੰਗ ਵੇਲਾ ਕੋ ਭਾਏ ਨਾਨਕ ਤਾ ਕਹਿ ਬਲਬਲ ਜਾਏ ਰਾਮ ਨਾਮ ਮਤ ਨਾ ਦਾਰਾ ਸੂ ਸਿਵਰੇ ਜਿਸ ਕਾਨ ਉਤਾਰਾ

ਦਾ ਪੰਜਵਾ ਤਤਕੋ ਡੁਕਾਵੋ ਲੋਕਾ ਮੋਹਦੀਨ ਕਿਰਪਾਈ ਅਸੀਂ ਜਨ ਪਾਈ ਸਨ ਸੂਰਜ ਗੁਰਦਾਤਾ ਰੱਖਿਆ ਵਡਾਈ ਦਾ ਭਾਤਾਂ ਕਾ ਗਿਆ ਕਰੀ ਸਦਾ ਸਵਾਸ ਗੁਰਦਾਈ ਆਪਣੇ ਕੋ ਕਿਰਪਾ ਕਰੀ ਇੱਕ ਨਾਮ ਧਿਆਈ ਨਾਨਕ ਦੀ ਨਾਮ ਮੰਗੇ ਦੁਤੀਆ ਪਰਮ ਜਗਾਈ ਮਾਰੂ ਵਾਲਾ ਪੰਜਵਾ ਮੇਰਾ ਠਾਕਰਾ ਭਾਰਾ ਮੋਹ ਸਹਿ ਗੁਚਾਰਾ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਣਾ।

ਜੀਵਨ ਅਣਖਲਾ ਗੁਜ਼ਰਿਆ ਮਾਰੂ ਮਹਲਾ ਪੰਜਵਾ ਪਤ ਤੇ ਉਧਾਰਨ ਤਾਰਨ ਬਲ ਬਲ ਬਲੇ ਬਲ ਜਾਈਐ ਐਸਾ ਕੋਈ ਸੰਤ ਪੇਟੇ ਜਤਾਰ ਹਰੀ ਹਰ ਧਿਆਈਏ ਮੁੱਖ ਕੋਈ ਨਾ ਜਾਣਤ ਕਹੀ ਦਾ ਤੁਮਰਾ ਆਇਆ ਉਟ ਅਧਾਰਾ ਰਾਵ ਕਰ ਤਨ ਬਿਰ ਪਾਨਿਕ ਬਿਨੋਦੀ ਨਾ ਤੁਮਰੀ ਵੇ ਤੁਮ ਹੀ ਜਾਣੋ ਤੁਮ ਜਲ ਹਮ ਮੀਨਾ ਪੁਨਪਥੀ ਸਵਾਮੀ ਆਇਓ ਆਇਓ ਪਾਛੇ ਸਗਲ ਉਪਮੰਡਲ ਲਖੰਡਲ ਪ੍ਰਾਪਤ ਤੁਮ ਹੀ ਆਛੇ ਅਟਾਲਿਆ ਖਿਉ ਦਿਆ ਮੋਹਨ ਲਾਖ ਅਪਾਰਾ ਦਾਨ ਪ੍ਰਭੂ ਸੰਤ ਨਾਨਕ ਰੇਂਦ ਸਾਰਾ ਮਾਰੂ ਮਹਿਲਾ ਪੰਜਵਾ ਦੇਵਤਾ ਗਾਏ ਸੰਤਾ ਗੁਰਜਾਨੇ ਜਨ ਮੰਤਾ ਤਾਜੀ ਜੀ ਕਹਿਣ ਜਾਈ ਜਾਗੋ ਨਾਮ ਦਾਈ ਲਾਲ ਮੁੱਲਾ ਲਾ ਲੋ ਅਹਿ ਤੁਲਾ ਨਾਮ ਹੋ ਰਾਵ ਮਾਨਿਆ ਮਾਨੋ ਗੁਰਮੁਖ ਤਤ ਗਿਆਨੋ ਵੇਖ ਸਕਲ ਧਿਆਨੋ ਸਦੀ ਉਮਰ ਦੇ ਬਮਾਨੋ ਨਿਰਚਲ ਕਰਤਨ ਕਾਠਾਣਾ ਗੁਰਤੇ ਮਿਲ ਪਛਾਣਾ ਅੰਦਰ ਗੁਰਮਤ ਜਾਗੇ ਅਰਪੀ ਗਏ ਬੱਲਾ ਗਏ ਪੂਰਨ ਦੇਵਤਾ ਗਾਏ ਸਹਿ ਸੁਮਾਦ ਸੁਭਾਏ ਹਰ ਬਨਾ ਰਾਤ ਗਾਇਆ ਗੁਨਾਨ ਗੁਰਤੇ ਪਾਇਆ ਮਾਰੂ ਮੁਲਾ ਪੰਜਵਾਂ ਕਰਦੇ ਮਾਂ ਦੋ ਪਦੇ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਛੋੜ ਸਲ ਸਿਆਣ ਪਾਮਿਲ ਸਾਧ ਤਿਆ ਘੁਮਾਨ ਅਵਰ ਸਕ ਮਿੱਥਿਆ ਰਸਨਾ ਰਾਮ ਨਾਮ ਬਗਾਨ ਮੇਰੇ ਮਨ ਕੰਨ ਸੁਣਾ ਨਾਮ ਮਿੱਠੇ ਜਗ ਤੇਰੇ ਜਨਮ ਜਨਮ ਕਵਨ ਬਾਪੂ ਜਾਮ ਰਾਵ ਦੁੱਖ ਦਿਨ ਪਉ ਵਿਆਪੀ ਮਿਲੇ ਸੁਖ ਸਰਾਮ ਗੁਰੂ ਸਾਹਿਬ ਨਾਨਕ ਬਖਾਨਿਆ ਭਜਨ ਤਤ ਗਿਆਨ ਮਾਰੂ ਮਹਿਲਾ ਪੰਜਵਾ ਨਾਮ ਸਾਰਿਆ ਸੋਰ ਦੇਖੇ ਖੇ ਪੁੱਤਰ ਮਿਤ ਬਲਾਸ ਮੰਤਾ ਤੂਰ ਤੇ ਦੇ ਮੇਰੇ ਮਨ ਨਾਮ ਨਿਤਨ ਦੇ ਜਲਤ ਨਹੀਂ ਅਗਰ ਸਾਗਰ ਸੁਖ ਮਤਨ ਦੇ ਰਾਵ ਬਿਰਕਸ਼ਾਇਆ ਜੈਸੇ ਬਿਨਸ ਪਵਨ ਧੂਲ ਮੇਹ ਯਾਰ ਭਗਦੜ ਮਿਲ ਸਾਧ ਨਾਨਕ ਤੇਰੇ ਕਾਮਯਾਬ ਦੇ ਮਾਰੂ ਮਹਿਲਾ ਪੰਜਵਾ ਗੁਰ ਕਪੂਰਨ ਸੁਖਾ ਦਾ ਦਸੰਗ ਬਾਤੋ ਨੀਤ ਮਰ ਜਾ ਬਿਨ ਜਾਏ ਬਿਨ ਸੇ ਵਿਆਪ ਤੋ ਸੁਨਾ ਸੀਤ ਮੇਰੇ ਮਨ ਨਾਮ ਸ਼ੰਕਰ ਪ੍ਰੀਤ ਚੇਤ ਮਨ ਮੈਂ ਅਰਨ ਨਾਨ ਹੈ ਨਿਮਰੀਤ ਰਾਵ ਕਿਰਪਾਲ ਦਿਆਲ ਗੋਪਾਲ ਗੋਬਿੰਦ ਸੂ ਜਪੇ ਤੇ ਸੀਤ ਨਵਲ ਨਵ ਤਨ ਚਤੁਰ ਸੁੰਦਰ ਮਨ ਨਾਨਕ ਕ੍ਰਿਸ਼ਨ ਵੀਰ ਮਾਰੂ ਮੱਲਾ ਪਾਂਚਵਾ ਚਾਤ ਵੈ ਸੋਖ ਜਾਤ ਗੁਰਮੰਤ ਰੇ ਚਾਰ ਚਰਨ ਸਨ ਭਰ ਸੰਗ ਸਾਧੂ ਭਾਵ ਸਾਗਰ ਉਤੇ ਪਾਰ ਮੇਰੇ ਮਨ ਨਾਮ ਹਿਰਦੇ ਤਾਰ

ਸਾਜੀ ਰਾਹ ਬਿਨਸੀ ਥਾਂ ਪਰੇਣ ਸਾਧੂ ਦੀ ਉਹ ਤੇ ਸਿਪ੍ਰਾਪਤ ਨਾਮ ਤੇਰਾ ਕਰਕੇ ਭਜਦੀ ਉਹ ਮੇਰੇ ਮਨ ਨਾਮ ਅਮਰਤ ਪੀਓ ਵਾਨ ਸਾਧ ਵਿਸਾਰ ਹੋ ਛੇ ਅਮਰ ਜੋਗ ਜੋ ਦੀਓ ਰਹਾਓ ਨਾਮ ਇੱਕ ਰਸ ਰੰਗ ਨਾਮਾ ਨਾਮ ਲਾਗੀ ਲਈ ਉਮੀਦ ਸਾਧੂ ਸਖਾ ਬੰਦ ਬਾਰ ਏਕ ਨਾ ਨਿਓ ਮਾਰੂ ਮਹਿਲਾ ਪੰਜਵਾ ਪਿਤ ਪਾਲ ਮਾਤਾ ਉਹਦਾ ਰੱਖ ਲਗਨ ਦੇ ਤਸੇਕ ਸੋਈ ਸਵਾਮੀ ਹੈ ਰੱਖੇ ਬੂਝ ਬੁਧ ਏਕ ਮੇਰੇ ਮਨ ਨਾਮ ਕੀ ਘਟੇ ਜਿਸੇ ਤਿਸੇ ਬੂ ਜੇ ਤੂੰ ਕੀ ਪ੍ਰਭ ਕਨ ਕਨ ਏਕ ਰਹਾਓ ਏਤ ਮਨ ਮੈਂ ਚਲ ਸਿਆਣ ਛੋੜ ਸਕਦੇ ਭੇਖ ਸਿਮਰ ਹਰ ਸੁਦਾ ਨਾਨਕ ਤਰੇ ਗਜਨ ਏਕ ਮਾਰੂ ਮਹਿਲਾ ਪੰਜਵਾ ਪਦ ਪਾਵ ਨਾਮ ਜਾ ਕੋ ਨਾਥ ਪੈ ਨਾਮਾ ਬਾਓ ਜਲ ਮਾਏ ਤੁਲੋ ਜਾ ਕੋ ਲਿਖੋ ਮਾਸ ਨਾਮੇ ਡੂਬੇ ਨਾਮ ਬਿਨ ਕਨ ਸਾਥ ਕਨ ਕਨ ਚੇਤਨਾ ਜੇ ਕਰ ਰੱਖੇ ਆਤ ਰਹਾਓ ਸਾਧ ਸੰਤ ਗੁਣ ਚਾਰ ਨਾਰ ਨਾਮ ਅਮ੍ਰਿਤ ਪਾਰੋ ਕਿਰਪਾ ਕਿਰਪਾ ਮੁਰਾਰ ਮਾਧੋ ਸੁਨਾਨ ਦੀਵੇ ਗਾਤ ਮਾਰੂ ਅੰਜਲੀ ਮਹਿਲਾ ਪੰਜ ਵਾ ਕਰ ਸਤਵਾ ਏ ਕੋ ਅੰਕਾਰ ਸਦੇ ਪ੍ਰਸਾਦ ਸੰਜੋਗ ਜੋ ਤੁਰ ਹੀ ਹੋਇਆ ਪੰਜ ਘਰ ਕਰ ਪੁਤਲਾ ਕੀਆ ਸਾਹਿਤ ਪਰਮਾੜੇ ਜੀ ਤੇ ਜੀ ਹੋਇਆ ਏ ਪਿਆ

ਆਏ ਭਾਈਏ ਜੋ ਨਹੀਂ ਰਹਿਣ ਲੱਗੀ ਆਏ ਭਾਅ ਮਿਹਰਬਾਨ ਰੱਖ ਨਾ ਪੇ ਜੀ ਜਾਂ ਸਤਿ ਕਿਤਾ ਪੇ ਜਨ ਪ੍ਰਕਾਸ਼ ਜਨ ਚੱਲਿਆ ਨਾਨਕ ਆਇਆ ਸੋ ਪ੍ਰਵਾਨ ਥਿਆ ਮਾਰੂ ਮਹੱਲਾ ਪੰਜਵਾ।

ਘੜਘੜੇ ਵਾਸੀ ਸਿਰ ਜਾਗਾ ਥਾਂ ਨਹੀਂ ਆਵੇ ਨਾ ਚਾਹੇ ਸੁਣੀ ਸੁਣਾਈ ਪੂਰਨ ਜਾਗਾ ਕੰਮ ਇਹ ਭਗ ਜਾਣਾ ਤਾਂ ਰੱਖਣਾ ਵਾਸਤੇ ਜੀ ਚਾਹੇ ਪੁਰਾਣਾ ਧਾਰਾ ਅਨਕਾਰ ਸਮਾਜ ਸਵਾਮੀ ਨਾਨਕ ਦੇ ਕਰਵਾਣ ਏਕ ਉਹ ਅਨਕਾਰ ਸੁਖਸਾਦ ਮਾਰੂ ਮਹਿਲਾ ਨਾਮ ਹਰ ਕੋ ਨਾਮ ਸਦਾ ਸੁਦਾਈ ਜਾਗੋ ਸਿਮਰਾਜਾ ਮਨ ਉਦਯੋਗ ਗਨ ਕਰੋ ਗਤ ਪਾਈ ਰਾ ਪੰਚਾਲੀ ਗੁਰਾ ਸੁਖ ਮੈਂ ਰਾਮ ਨਾਮ ਸੁਦਿਆਈ ਤਾਂ ਕੋ ਦੂ ਕਰਿਓ ਕਰਨਾ ਮੈਂ ਆਪਣੀ ਪੈਰ ਵਧਾਈ ਜਿਹ ਨਰ ਜਸ ਕਿਰਪਾ ਨੇ ਦਿਖਾਇਓ ਤਾਂ ਕੋ ਪੈਰੂ ਸਾਈ ਕੋ ਨਾਨਕ ਮੈਂ ਹੀ ਭਰੋਸੇ ਦੇਈ ਅਨਸਰਾਈ ਮਾਰੂ ਮਹਿਲਾ ਨਾ ਵਾ ਮੈਂ ਕਹਾਂ ਕਰੋ ਜੀ ਮਾਈ ਸਗਲ ਜਨਮ ਵਿਖਣ ਸੌਖ ਹੋਇਆ ਸੁਰ ਨਾਇਕ ਨਾਈ ਰਾਜ ਕਾਲ ਬਾਤ ਜਬ ਘਰ ਮੈਂ ਮੇਲੀ ਤੇ ਸੁਖ ਸਭ ਬਿਸਰਾਈ ਰਾਮ ਨਾਮ ਮੈਂ ਨਿਆ ਸੰਕਟ ਮੈਂ ਗੋਆ ਬਹੁਤ ਸਹਾਈ ਜੋ ਸੰਪਰਤ ਆਪਣੀ ਘਰ ਮਾਨੀ ਸਨ ਮੈਂ ਭਾਈ ਭਰਾਈ ਕੌਣ ਨਾਨਕ ਜੈ ਸੋਚ ਰਹੀ ਮਨ ਹਰ ਜਸ ਕਹੂ ਨੰਗਾਈ ਮਾਰੂ ਮੇਲਾ ਨਾ

ਤਾਪ ਕੇ ਤਾਂ ਇਹ ਛੂਟ ਨਾ ਭਾਗਿਓ ਇਹ ਚਿੰਤਾਪ ਜੀ ਘੱਟ ਮੈਂ ਜਪ ਗੁਰ ਚਰਨ ਲਾਗਿਓ ਸੁਭਲ ਨਾਨਕ ਸੁਭਲ ਜਨਮ ਨਾਨਕ ਦਾ ਹੂਆ ਜੋ ਭਾਗਿਓ ਮਾਰੂ ਅਠਵੰਜਾ ਮਹਿਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਵੇਦ ਪ੍ਰਾਣ ਕਥੇ ਹੁਣੇ ਵੇਦ ਪ੍ਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾਂ ਵੇਦ ਪ੍ਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾਂ ਸਤਿ ਬਹੁ ਘਣਾ ਪ੍ਰਮ ਥਾ ਕੇ ਵੇਖਾ ਸਾਧੂ ਸਾਹਿਬ ਨਿਰਮਲੋ ਮਨ ਮਨ ਏਕਾ ਤੂੰ ਅੱਜ ਰਾਵਰ ਅਮਰ ਤੂੰ ਸਭ ਚਾਲਣ ਹਾਰੀ ਨਾਮ ਰਸਾਇਣ ਪਾਏ ਲੈ ਬਾਰਾ ਦੁੱਖ ਭਾਰੀ ਰਾਓ ਹਰ ਪੜੀ ਹਰ ਬੁੱਧੀ ਗੁਰਮਤੀ ਨਾਮ ਦਾਰਾ ਗੁਰਪੂਰੇ ਪੂਰੀ ਮਾਤਾ ਪੂਰੀ ਸਭ ਵਿਚਾਰ ਅੱਠ ਸਾਰ ਤੀਰਥ ਨਾਮ ਹੈ ਕਿਰਬੇ ਕਾਟਣ ਹਾਰਾ ਜਲ ਬਲੋਵੇ ਜਲ ਮਥੇ ਤਤ ਲੋੜੇ ਅੰਧ ਗਿਆਨਾ ਗੁਰਮਤੀ ਦਾ ਮਥੇ ਅੰਤ ਭਾਈ ਨਾਮ ਦਾਨਾ ਮਨੁੱਖ ਤਤ ਨਾ ਜਾਣੀ ਪੈਸੂ

ਸੱਚਾ ਬਖਰ ਨਾਮ ਹੈ ਸੱਚਾ ਵਪਾਰ ਆਲਾਹਾ ਨਾਮ ਸੰਸਾਰ ਗੁਰਮਤੀ ਵਿਚਾਰਾ ਦੂਜੇ ਭਾਏ ਕਾਰ ਕੁਮਾਰ ਨੇ ਥੋੜਾ ਸੰਸਾਰ ਹਰ ਸਾਚੀ ਸੰਤਾਨ ਦਾ ਸੱਚੇ ਕਰਬਾਰ ਸੱਚਾ ਭਗਨ ਭਾਉ ਸੱਚ ਸੱਚ ਨਾਮ ਦਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਜਦਾ ਦਾਸ ਭਗਨ ਪਾਤਸ਼ਾਹੀਆਂ ਦੁੱਖ ਸੁੱਖ ਸੰਘਾਰਾ ਮੋਟਾ ਨਾਮ ਪੜਾਈਏ ਗਲ ਉਗਣ ਭਰਾ ਮਾਨਸ ਦਾਤਨਾ ਹੋਵ ਈ ਤੂੰ ਦਾਤਾ ਸਾਰਾ ਆਗਮ ਅਗੋ ਚਾ ਤੂੰ ਤਣੀ ਆਪ ਕਥਾ ਪਾਰਾ ਗੁਰੂ ਸਾਹਿਬ ਦੀ ਤਾਰਾ ਜੋਈਏ ਮੁਕਤੇ ਭੰਡਾਰਾ ਨਾਨਕਾ ਮੇਲ ਨਾ ਚੁੱਕੇ ਹੀ ਸੱਚ ਹੀ ਪਾਰਾ ਮਾਰੂੰਗਾ ਲਵੇ ਲਾ ਬੇਖ ਬਹੁਤਾਰਾ ਦਰੀਆ ਸੁਣੋ ਯਾਰ ਕੰਦੀ ਦਸਣਾ ਆ ਵੀ ਨਾਰਵਾ ਨਾ ਪਾਰ ਬੰਜੀ ਆਸਣਾ ਖੇ ਤੂੰ ਜਲ ਸਾਗਰ ਸੁਰਾਲ ਬਾਬਾ ਜਗ ਫਾਤਾ ਮਾਂ ਜਾਲ ਗੁਰੂ ਸਾਹਿਬ ਉਭਰੀ ਸੱਚਾ ਨਾਮ ਸਮਾਤ ਆ ਸਤਿਗੁਰੂ ਹੈ ਬਹੁਤਾ ਸਦਨ ਗਮਣਾ ਹੱਥ ਸੇ ਬੋਨਾ ਪਾਪ ਕੋ ਨਾ ਜਲ ਨਾ ਕਾ ਤਸੇ ਸੱਚਾ ਸਾਜਨਾ ਹੈ ਭਲਤਾ ਨਾਰ ਗੁਰਮਖ ਲੰਘੇ ਸੇ ਪਾਰ ਪਏ ਸੱਚੇ ਸੁ ਲਿਵਲਾ ਏ ਆਵ ਗੁਣ ਵਾਰਿਆ ਜੋਤ ਜੋਤ ਮਿਲਾਇਆ ਗੁਰਮਤੀ ਸ਼ਾਹ ਜੂ ਜੇ ਸੱਚੇ ਰਹੇ ਸਮਾਏ ਸਭ ਪੜਾਈ ਪਾਈ ਹੈ ਬਿਖਾਂਤਨ ਮਾਂ ਰੋਸ਼ ਪੂਰਵ ਲਿਖਿਆ ਪਾਈਏ ਕਿਸ ਨੂੰ ਦੀਜੇ ਦੋਸ਼ ਗੁਰਮ ਕਾਰਨ ਜੇ ਸੁਣੇ ਮੰਨੇ ਨਾ ਉਸ ਦੋਸ਼ ਮਗਨ ਮਛ ਪਹਾਈਏ ਕੁੰਡੀ ਜਲ ਬਤਾਏ ਤੁਰੰਤ ਪਥਾ ਪਾਈ ਹੈ ਫਿਰ ਬਚੋ ਤਾਏ ਜਮਨ ਮਨ ਸੁਝੀ ਕਿਤਨਾ ਮੇਟਿਆ ਜਾਏ ਹੋਮੇ ਵਿਖ ਪਾਏ ਜਗਤ ਪਾਇਆ ਸ਼ਬਦ ਵਸੇ ਵੇਖ ਜਾਏ ਜਰਾ ਜੋ ਨਾ ਸਕਾਈ ਸੱਚ ਰਹੇ ਲਿਵਲਾਏ ਜੀਵਨ ਮੁਕਤ ਸੋ ਆਖੀ ਹੈ ਜਿਸ ਵਿੱਚੋਂ ਹੋਮੇ ਜਾਏ ਕੰਧੇ ਤਾਂ ਜਗ ਵਧਿਆ ਨਾ ਬੂਝੇ ਵਿਚਾਰ ਜੰਮਣ ਮਾਨਾ ਵਿਸਾਰਿਆ ਮਨ ਮੁਕਤ ਗਵਾਰ ਗੁਰਾ ਕਿਸੇ ਉਪਰ ਸੱਚਾ ਸਾਧ ਵਿਚਾਰ ਝੂਠ ਪਿੰਜਰ ਪ੍ਰੇਮ ਕਹਿ ਬੋਲੇ ਬੋਲਣਾ ਸੱਚ ਗਏ ਅੰਮ੍ਰਿਤ ਪੀ ਉੜੇ ਰਹੇ ਗਵਾਰ ਗੁਰਖ ਮਿਲੇ ਗੁਰ ਮਿਲੇ ਖਸਮ ਪਛਾਣੀਏ ਕੋ ਨਾਨਕ ਮੁਖ ਦੁਆਰ ਮਾਰੂ ਮਹਿਲਾ ਪਹਿਲਾ ਸ਼ਾਦ ਮਰੇ ਤਾਂ ਮਾਰ ਮਰ ਭਾਗੋ ਕਿਸ ਪੈ ਜਾਓ ਜਿਸ ਕੈ ਡਰ ਪੈ ਭਾਗੀ ਅੰਮ੍ਰਿਤਾ ਕੋ ਨਾ ਮਾਰੇ ਰਾਖੇ ਇੱਕ ਤੂੰ ਵੀ ਜੋ ਨਾ ਹੀ ਦਾਓ ਬਾਬਾ ਮੈਂ ਕੁਚੀਲ ਕਾਚੋ ਮਤ ਹੀਨ ਨਾ ਬਿਨਾਂ ਕੋ ਕਛ ਨਹੀਂ ਗੁਰ ਪੂਰੇ ਪੂਰੀ ਮਤ ਕੀ ਰਾਓ ਆਪ ਗਣ ਸੁਭਰ ਗੁਣ ਨਹੀਂ ਬਿਨ ਗੁਣ ਕਿਉਂ ਕਰ ਜਾਓ ਸਹਿਜ ਸ਼ਬਦ ਸਰੂਪ ਜੇ ਬਿਨ ਭਾਗਾ ਤਾਂ ਨਾ ਜਿਨ ਕੇ ਨਾਮ ਨਮਨ ਉਸੇ ਸੇ ਬਾਤ ਦੁਖ ਸਹਾਏ ਜਿਨ ਨਾਮ ਸਾਇਆ ਸਕੇਤਾ

ਜਦ ਮੰਗੋ ਦੇ ਵੀ ਜੋ ਸੂਜੇ ਕੋ ਨਹੀਂ ਮਤਨ ਪੂੰ ਦੇ ਜਿਨ ਕੀ ਆ ਤਿਨ ਦੇਖੇ ਆ ਬਡਾਈ ਦੇ ਨਗਰੀ ਨਾਇਕ ਨਾਥ ਬਾਲਕ ਜੀ ਦਾ ਰੂਪ ਨਾਨ ਪੁਰਖ ਪੰਖ ਨੂੰ ਸੱਚ ਰੂਪ ਜੋ ਭਾਵੇ ਸੋ ਦੀਏ ਤੂੰ ਦੀਪ ਤੂੰ ਧੂਪ ਦੀਕਸ਼ਾ ਚਾਖੇ ਸੁਣੇ ਬਾਦਸ਼ਾਹ ਤਾਂ ਰੋਗ ਸੱਚ ਭਾਵੇ ਸੱਚ ਛੁੱਟੇ ਸੋ ਯੋਗ ਨਾਨਕ ਨਾਮ ਨਾ ਵਿਸਰੇ ਜੋ ਤੇ ਭਾਵੇ ਸੋ ਮਾਰੂ ਮਹਿਲਾ ਪਹਿਲਾ ਸਾਚੀ ਕਰ ਕਮਾਵਣੀ ਉਹ ਲਾਲ ਜਮਾਤ ਇਹੋ ਮਨ ਸੱਚ ਸੋਇਆ ਮੋਹਿਆ ਇਹੋ ਮਨ ਸਾਚੇ ਮੋਹਿਆ ਜੇ ਵਾ ਸੱਚ ਸਾਧ ਬਿਨਾਂ ਮੇਰੇ ਕੋ ਰਸ ਨਹੀਂ ਹੋਰ ਚੱਲੇ ਵਿਖਲਾਤ ਐਸਾ ਲਾਲ ਲਾ ਮੇਰੇ ਲਾਲ ਕੋ ਸੁਣ ਕਸਮ।

ਕਾਟੇ ਮਨ ਪੀਰਾ ਲਾਲਾ ਗੋਲਾ ਧਨੀ ਗੋ ਕਿਆ ਕਹੋ ਵਡਿਆਈਏ ਭਾਣੇ ਬਖਸ਼ੇ ਪੂਰਾ ਧਨੀ ਸਤਿਕਾਰ ਕਮਾਈਏ ਵਿਛੜਿਆ ਗੋ ਮਹਿ ਲੈ ਗੁਰ ਕੋ ਵੱਲ ਜਾਈਏ ਲਾਲੇ ਗੋਲੇ ਮਾਤਾ ਕਰੀ ਗੁਰ ਕੀ ਮਰਨੀ ਕੀ ਸੱਚ ਸੋ ਸੁਹਾਵਣੀ ਮਨ ਕੁਮਤ ਵੀਤੀ ਮਨ ਤਨ ਤੇਰਾ ਤੂੰ ਪ੍ਰਭੂ ਸਾਹਿਬ ਧੀਰ ਧੋਰੇ ਕਹੀ ਅਜੇ ਵੈਸ਼ਨ ਉਸਨਾ ਸੱਚ ਭੋਜਨ ਪਾਖਿਆ ਚੇਤ ਸੱਚੇ ਵਿਦੋ ਸੱਚਾ ਸਾਚਾ ਰਾਚਾ ਕਿਆ ਸਾਚੇ ਘਰ ਸਾਚੇ ਰੱਖੇ ਗੁਰ ਵਚਨ ਸੁਭਾਖਿਆ ਮਨ ਮੁਖ ਵਾਪਸ ਕਣੋ ਫਾਥੀ ਉਹ ਜਾੜੀ ਹਾਥਾ ਚੋਗ ਨਿਤ ਚੋਗੜੀ ਲਗ ਬਣ ਦੇਵੇ ਗਾੜੀ ਗੁਰਪ੍ਰਸਾਦੀ।

ਸਾਧ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸਿਰਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨ ਸ਼ਬਦੋਤ ਗਾਵੋ ਹਰੀ ਤੇਰਾ ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰੇ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ

ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵਰ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਹਨੇਰੇ, ਕਹੇ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ, ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਂ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈਂ ਸੁਖ ਹੋਆ, ਤਿਤ ਘਰ ਅਨਹਦ ਵਾਜੇ।

ਨਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਸ਼ਰ ਜਾਹੇ ਭਉ ਜਲ ਵਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੇ ਹੋ ਪੁੰਨ ਗੁਣ ਗੋਬਿੰਦ ਗਾਏ ਸਭ ਸੇਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਸਾ ਕੋਈ ਨਾ ਜਾਏ ਜੇ

ਵਾਹਿਗੁਰੂ।

كل سبايا واہِ گرو جی کا خالصہ واہِ گرو جی کی فتح.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: Ay, Dios, ay.
1: Sí, Carlos, Carlos, bueno, venimos.